ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਉਣ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸਜੇ ਦੀਵਾਨਾ ਸ਼ਬਦ ਚੌਂਕੀ ਕੀਰਤਨ ਸੋਦਰ ਰਹਿਸਾ ਪਾਠ ਜੀ ਕੀ ਅਰਦਾਸ ਪੁੱਲ ਚੋਂ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪੁਰਾਣੇ ਸਿਰ ਤੇ ਮਿਹਰ ਪ੍ਰਿਆਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰ ਚ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕੜਾ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਾਰ ਪ੍ਰਵਾਨ ਕਰਨੀ ਦੀਵਾਨ ਸਾਜ ਰਹੇ ਨੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਓ ਤਪਤ ਹੈ ਬਾਰੋ ਬਾਰ, ਤਪਤਾ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਿਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਚ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਪਵਿੱਤਰ ਹੁਕਮ ਨਾਮ ਸਗੋਂ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਮਾਲਕ ਕਿਰਪਾ ਕਰਨ ਠਾਕਰ ਗਾਈਏ ਆਤਮ ਰੰਗ। ਆਤਮਾ ਦੇ ਰੰਗ ਵਿੱਚ ਭਿੱਜ ਕੇ ਉਸ ਵਾਹਿਗੁਰੂ ਪਰਮੇਸ਼ਰ ਕਾਲਪੁਰ ਦੇ ਗੁਣ ਗਾ। ਆਤਮਾ ਤਾਂ ਟਿਕਦੀ ਨਹੀਂ ਸਾਡੀ, ਬਸ ਅਰਦਾਸ ਹੋਈ, ਕਿਸੇ ਨੇ ਹੁਕਮ ਨਾਮ ਸੁਣਿਆ ਜਾਂ ਨਾ ਸੁਣਿਆ ਤੁਰ ਗਿਆ। ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਮਹਾਰਾਜ ਦੀ ਅਰਦਾਸ ਹੁੰਦੀ ਹੋਵੇ ਤਾਂ ਜਿੱਥੇ ਖੜ੍ਹੇ ਜੇ ਉੱਥੇ ਖੜ੍ਹੇ ਹੋ ਜਾਓ, ਅਤੇ ਨਾਲ ਇਹ ਵੀ ਕਹੋ, ਕੋਸ਼ਿਸ਼ ਕਰੋ ਕਿ ਹੁਕਮਨਾਮਾ ਕਦੀ ਵਿੱਚੋਂ ਛੱਡ ਕੇ ਨਾ ਜਾਓ, ਕੋਸ਼ਿਸ਼ ਕਰੋ ਕਿ ਸੁਣ ਕੇ ਜਾਓ। ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੋ ਰਿਹਾ ਸਾਨੂੰ ਕਿ ਬੇਟਾ ਤੂੰ ਆਇਆ, ਤੂੰ ਪੋਤਾ ਆਇਆ ਮੇਰੇ ਕੋ ਦਰਬਾਰ 'ਚ, ਤੈਨੂੰ ਹੁਣ ਕੀ ਬਖਸ਼ਿਸ਼ ਤੇਰੇ 'ਤੇ ਹੋਣੀ ਹੈ, ਉਹ ਝੋਲੀ 'ਚ ਪਾ ਕੇ ਜਾਇਆ ਕਰੋ। ਕੋਸ਼ਿਸ਼ ਕਰਿਆ ਕਰੋ ਝੋਲੀ ਅੱਡ ਕੇ ਗੁਰੂ ਦੇ ਚਰਨਾਂ ਵਿੱਚ ਲੈ ਕੇ ਜਾਇਆ ਕਰੋ। ਪਾਤਸ਼ਾਹ ਨੇ ਕਿੰਨੀ ਸੋਹਣੀ ਗੱਲ ਕੀਤੀ, ਸਰਣੀ ਪਾਵਣ ਨਾਮ ਧਿਆਨ, ਜਿਹੜੇ ਸ਼ਰਨ ਪੈ ਜਾਂਦੇ ਨਾਮ ਜਪਦੇ ਨੇ, ਸਹਿਜ ਸਮਾਨ ਟਿਕ ਜਾਂਦੇ ਨੇ ਗੁਰੂ ਪੈਰ। ਟਿਕਾਓ ਸਾਨੂੰ ਤਾਂ ਹੀ ਨਹੀਂ ਨਾ, ਅਸੀਂ ਟਿਕਦੇ ਨਹੀਂ, ਅਤੇ ਟਿਕਾਂਗੇ ਤਾਂ ਤਾਂ ਨਾ ਜੇ ਮਨ ਟਿਕੂ, ਅਤੇ ਮਨ ਟਿਕੂਗਾ ਜੇ ਉਹਦੇ ਨਾਮ ਵਿੱਚ ਭਿੱਜ ਕੇ ਮਨ ਨੂੰ ਉਹਦੇ ਵਿੱਚ ਜੋੜਾਂਗੇ। ਸੋ ਫਿਰ ਮਹਾਰਾਜ ਦੀ ਕਿਰਪਾ ਨਾਲ ਐਸਾ ਰੰਗ ਲੱਗ ਜਾਣਾ ਨਾਮ ਦਾ, ਅਤੇ ਉਹਨੇ ਫਿਰ ਜਿਹੜੇ ਅੰਦਰਲੇ ਵੈਰੀ ਨੇ ਇਹਨਾਂ ਨੂੰ ਜਿੱਤ ਲੈਣਾ, ਅਤੇ ਉਹੀ ਸੰਸਾਰ ਵਿੱਚ ਸੂਲ ਮੰਗਿਆ ਜਾਂਦਾ। ਕਿਉਂਕਿ ਬਾਹਰ ਦਾ ਦੁਸ਼ਮਣ ਤਾਂ ਸਾਨੂੰ ਦੇਖਦਾ, ਜਿਹੜਾ ਅੰਦਰ ਦੁਸ਼ਮਣ ਹੈ ਨਾ, ਇਹ ਗੁਰਮੁਖ ਪਿਆਰੋ ਬੜਿਆਂ ਬੜਿਆਂ ਨੂੰ ਸਿੱਖਾਂ ਦੇ ਪਿੱਛੇ ਲੈ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿ ਗੁਰੂ, ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇੱਕ ਦੋ ਬੇਨਤੀਆਂ ਨੇ। ਪਹਿਲੀ ਬੇਨਤੀ ਤਾਂ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਦਿਹਾੜਾ ਆ ਰਿਹਾ ਪਹਿਲਾ, ਜੋ 1 ਸਤੰਬਰ ਨੂੰ ਆ, ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਸੈਮੀਨਾਰ ਰੱਖਿਆ ਗਿਆ 30 ਅਗਸਤ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਜਿਹਦੇ ਵਿੱਚ ਕੁਛ ਬੁਲਾਰੇ ਆਪਦੇ ਨਾਲ ਸਾਂਝ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਜੀ ਵਿੱਚੋਂ, ਗੁਰੂ ਸਾਹਿਬ ਦੀ। ਅਤੇ ਦੂਸਰੀ ਬੇਨਤੀ ਹੈ, ਸੰਥਿਆ ਦੀਆਂ ਕਲਾਸਾਂ ਲੱਗ ਰਹੀਆਂ ਨੇ ਇੱਥੇ ਗੁਰਦੁਆਰਾ ਸਾਹਿਬ ਵਿਖੇ 1 ਸਤੰਬਰ ਤੋਂ ਸ਼ਾਮ ਨੂੰ 7 ਤੋਂ 8 ਤੱਕ। ਜੋ ਬਾਣੀ ਦਾ ਪਾਠ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ, ਆਪਣੇ ਨਾਮ ਲਿਖਾਓ, ਅਤੇ ਕਲਾਸ ਦਾ ਟਾਈਮ 7 ਤੋਂ 8 ਸ਼ਾਮ ਦਾ। ਅੰਮ੍ਰਿਤ ਸੰਚਾਰ ਜਿਹੜੇ ਨੇ ਉਹ 13 ਸਤੰਬਰ ਨੂੰ ਦਿਨ ਐਤਵਾਰ 9:30 ਸਵੇਰੇ ਹੋਣਗੇ ਅੰਮ੍ਰਿਤ ਸੰਚਾਰ। ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਹੁੰਦੀ ਹੈ, ਔਰ ਦਸਤਾਰਾਂ ਬੰਨਣ ਦੀ ਅਸੀਂ ਕੋਸ਼ਿਸ਼ ਕਰੀਏ। ਸਭ ਦਾ ਧੰਨਵਾਦ। ਆਓ ਸਰਵ ਕਰੀਏ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਦੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਰਾਹੀ ਬਣ ਦੇ ਮਨੋਹ ਕੀਰਤਨ ਸਰਵ ਗਰਾਏ ਨੇ। ਜਥੇ ਨੂੰ ਸਰਗੋ ਚੜ੍ਹਦੀ ਹੈ ਕਲਾ ਬਖਸ਼। ਸੋ ਸਾਧੂ ਜਥੇ ਨੂੰ ਚੜ੍ਹਦੀ ਹੈ ਕਲਾ ਬਖਸ਼ਣ, ਔਰ 31 ਤਰੀਕ ਤੱਕ ਸਾਡੇ ਪਾਸ ਨੇ। ਸੋ ਗੁਰੂ ਕਿਰਪਾ ਕਰੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਪਾਸ ਆਏ ਨੇ। ਉਹ ਬੜੀ ਕਿਰਪਾ, ਬੜੇ ਪਿਆਰ ਨਾਲ ਕੀਰਤਨ ਸਰਵ ਕਰਾਉਂਦੇ ਨੇ। ਸਤਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਹੈ ਗਲਾ ਬਖਸ਼ ਕੇ ਨਿਹਾਲ ਕਰਨ, ਜਿੱਥੇ ਵੀ ਜਾਣ ਗੁਰੂ ਮਹਾਰਾਜ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ, ਇਹੀ ਅਰਦਾਸ ਬੇਨਤੀ ਹੈ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ ਦਾ, ਅਤੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਖਸ਼ਿਸ਼ ਦੁਆਰਾ ਸੈਮੀਨਾਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਣ ਜਿਹੜਾ ਉਹ ਰੱਖਿਆ ਗਿਆ ਗੁਰਮੁਦਾ 30 ਤਰੀਕ ਨੂੰ, 30 ਅਗਸਤ ਆਉਂਦੇ ਐਤਵਾਰ ਨੂੰ, ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੁਛ ਬੁਲਾਰੇ ਆਪਦੇ ਨਾਲ ਕੁਛ ਬੱਚਿਆਂ ਦੀ ਸਾਂਝ ਕਰਨਗੇ। ਆਪ ਜੀ ਨੂੰ ਬੇਨਤੀ, ਆਪ ਜੀ ਨੂੰ ਜ਼ਰੂਰ ਹਾਜ਼ਰੀਆਂ ਭਰਨੀਆਂ। ਸੰਥਿਆ ਦੀ ਕਲਾਸ 1 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਵਿਖੇ। ਸਮਾਂ ਹੋਏਗਾ ਸ਼ਾਮ ਦਾ 7 ਤੋਂ ਲੈ ਕੇ 8 ਵਜੇ ਤੱਕ। ਜੋ ਪ੍ਰਾਣੀ ਗੁਰਬਾਣੀ ਦੀ ਸੰਥਿਆ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ, ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰੋ ਜੀ। ਅੰਮ੍ਰਿਤ ਸੰਚਾਰ ਜਿਹੜੇ ਨੇ ਗੁਰਦੁਆਰਾ ਸਾਹਿਬ ਵਿਖੇ ਸਿੰਘ ਸਭਾ ਵਿਖੇ 13 ਸਤੰਬਰ ਨੂੰ ਐਤਵਾਰ 9:30 ਸਵੇਰੇ ਹੋਣਗੇ। ਸੋ ਅੰਮ੍ਰਿਤ ਅਭਿਲਾਸ਼ੀਆਂ ਨੂੰ ਬੇਨਤੀ ਹੈ ਉਹ ਵੀ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰਨ। ਵੈਸੇ ਅੰਮ੍ਰਿਤ ਸਿੱਖ ਨੂੰ ਆਪ ਖੁਦ ਕਹਿਣਾ ਚਾਹੀਦਾ ਕਿ ਅਸੀਂ ਅੰਮ੍ਰਿਤ ਛਕਣਾ। ਅੰਮ੍ਰਿਤ ਦੀ ਅਨਾਊਂਸਮੈਂਟ ਕਰਨੀ ਜਿਹੜੀ ਇਹ ਹੋਈ ਹੈ ਕਿ ਆਪਾਂ ਇਸ ਪਾਸਿਓਂ ਥੋੜ੍ਹੇ ਜਿਹੇ ਵੇਸਲੇ ਹਾਂ, ਅੰਮ੍ਰਿਤ ਛਕਣਾ ਚਾਹੀਦਾ ਹਰ ਇੱਕ ਸਿੱਖ ਨੂੰ। ਤੋ ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਹੁੰਦੀ ਹੈ। ਸੋ ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

हम अवगुण भरे एक गुण नाही।

ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਸਤਿਗੁਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਵਿੱਚੋਂ ਸ਼ੇਖ ਫਰੀਦ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਆਪਾਂ ਪਿਛਲੇ ਸਮੇਂ ਤੋਂ ਕਰ ਰਹੇ ਹਾਂ। ਸ਼ੇਖ ਫਰੀਦ ਸਾਹਿਬ ਦੇ 19 ਸਲੋਕਾਂ ਨੂੰ ਆਪਾਂ ਸ਼ਾਮਾਂ ਦੇ ਦੀਵਾਨਾਂ ਵਿੱਚ ਹੁਣ ਤੱਕ ਵਿਚਾਰ ਚੁੱਕੇ ਹਾਂ। ਤੋ ਜਿਹੜੇ ਪਿਛਲੇ ਸਲੋਕ ਆਪਾਂ ਵਿਚਾਰੇ ਸੀ ਉਹਦੇ ਵਿੱਚ ਜਿਹੜਾ ਪ੍ਰਸੰਗ ਸ਼ੇਖ ਫਰੀਦ ਸਾਹਿਬ ਨੇ ਆਰੰਭ ਕੀਤਾ ਸੀ, ਉਹਨਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਮਿਲਾਪ ਦਾ ਜ਼ਿਕਰ ਕਰਦਿਆਂ ਗੁਰਮੁਖ ਦੇ ਸੁਭਾਅ ਦਾ, ਜਿਹੜਾ ਦਰਵੇਸ਼ ਹੈ, ਜਿਹੜਾ ਰੱਬ ਦੇ ਰਾਹ ਉੱਤੇ ਤੁਰਿਆ ਹੋਇਆ ਹੈ, ਉਹਦੇ ਵਿਹਾਰ ਦਾ ਸ਼ੇਖ ਫਰੀਦ ਸਾਹਿਬ ਨੇ ਜ਼ਿਕਰ ਕੀਤਾ। ਤੋ ਜਿੱਥੇ ਉਹਦੇ ਸੁਭਾਅ ਦੀ ਨਿਮਰਤਾ, ਜਿੱਥੇ ਉਹਦੇ ਸੁਭਾਅ ਵਿੱਚੋਂ ਲੋਭ ਲਾਲਚ ਦੇ ਖਾਤਮੇ ਦਾ ਜ਼ਿਕਰ ਉਹਨਾਂ ਨੇ ਕੀਤਾ, ਉੱਥੇ ਇੱਕ ਗੱਲ ਬੜੀ ਅਹਿਮ ਉਹਨਾਂ ਨੇ ਇੱਕ ਸਲੋਕ ਵਿੱਚ ਆਖੀ। ਉਹਨਾਂ ਆਖਿਆ, ਰੱਬੀ ਰਾਹ ਉੱਤੇ ਤੁਰੇ ਹੋ ਤੇ ਚੇਤਾ ਰੱਖੋ ਵੀ ਉਹ ਰੱਬ ਪਰਮੇਸ਼ਰ ਵਾਹਿਗੁਰੂ ਜਿਹਨੂੰ ਤੁਸੀਂ ਆਖਦੇ ਹੋ, ਉਹ ਕਿਸੇ ਜੰਗਲਾਂ ਬੇਲਿਆਂ ਤੇ ਬੀਆਬਾਨਾਂ ਵਿੱਚ ਨਹੀਂ ਹੈ, ਕਿਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਨਹੀਂ ਹੈ, ਬਲਕਿ ਉਹ ਤੁਹਾਡੇ ਸਭ ਤੋਂ ਨਜ਼ਦੀਕ ਹੈ, ਤੁਹਾਡੇ ਅੰਦਰ ਹੀ ਬੈਠਾ ਹੋਇਆ। ਉਹਨੂੰ ਲੱਭਣ ਦਾ ਯਤਨ ਨਾ ਕਰਿਓ, ਉਹਦੇ ਲਈ ਕੋਈ ਬਾਹਰ ਭੱਜ ਦੌੜ ਨਾ ਕਰਿਓ। ਤੋ ਸ਼ੇਖ ਫਰੀਦ ਸਾਹਿਬ ਦਾ ਕੱਲ ਜਿਹੜਾ 19 ਨੰਬਰ ਸਲੋਕ ਆਪਾਂ ਥੋੜਾ ਜਿਹਾ ਸਮਝਿਆ ਸੀ ਵੀ ਫਰੀਦਾ ਜੰਗਲ ਜੰਗਲ ਕਿਆ ਭਵੈ, ਵੀ ਹੇ ਫਰੀਦ, ਜੰਗਲਾਂ ਨੂੰ ਗਾਉਣ ਦਾ ਕੋਈ ਲਾਭ ਨਹੀਂ ਹੈ, ਵੀ ਜੰਗਲਾਂ ਦੇ ਵਿੱਚ ਪਰਮੇਸ਼ਰ ਹੈ, ਰੱਬ ਹੈ। ਵਣ ਕੰਡਾ ਮੋੜੇ ਐਵੇਂ ਜੰਗਲਾਂ ਦੇ ਵਿੱਚ ਵਣਾਂ ਦੇ ਕੰਡਿਆਂ ਨੂੰ ਪੈਰਾਂ ਦੇ ਹੇਠਾਂ ਲਤਾੜਦਾ ਫਿਰਦਾ, ਜਿਹਦੀ ਤੂੰ ਭਾਲ ਕਰ ਰਿਹਾ ਹੈ ਉਹ ਪਰਮੇਸ਼ਰ ਤੇਰੇ ਆਪਣੇ ਅੰਦਰ ਹੀ ਹੈ। ਵਸੀ ਰੱਬ ਹਿਆਲੀਐ, ਰੱਬ ਕਿੱਥੇ ਵੱਸਦਾ ਹੈ, ਰੱਬ ਦਾ ਦਰ ਹੈ ਕਿਹੜਾ, ਉਹਦਾ ਟਿਕਾਣਾ ਕਿਹੜਾ ਹੈ। ਤੋ ਮਹਾਰਾਜ ਨੇ ਆਖਿਆ, ਉਹਦਾ ਟਿਕਾਣਾ ਤੇਰੇ ਆਪਣੇ ਅੰਦਰ ਹੀ ਹੈ। ਬੰਦੇ ਦੀ ਇੱਕ ਕਮਜ਼ੋਰੀ ਹੈ ਵੈਸੇ ਸੁਭਾਅ ਦੀ, ਬੰਦਾ ਜਿੰਨੀਆਂ ਝਾਤਾਂ ਮਾਰਦਾ ਹੈ ਬਾਹਰ ਵੱਲ ਨੂੰ ਮਾਰਦਾ ਹੈ, ਸਾਰਾ ਕੁਝ ਘਰ ਦੇ ਵਿੱਚ ਹੀ ਹੈ। ਮਹਾਰਾਜ ਨੇ ਬਖਸ਼ਿਸ਼ ਭਰਿਆ ਇੱਕ ਵਾਕ ਰੱਖਿਆ ਵੀ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਠਾਕੁਰ ਦਾ ਅਰਥ ਹੁੰਦਾ ਮਾਲਕ ਪਰਮੇਸ਼ਰ, ਘਰ ਦੇ ਵਿੱਚ ਉਹ ਨਜ਼ਰ ਨਹੀਂ ਆ ਰਿਹਾ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਤੇ ਗਲ ਦੇ ਵਿੱਚ ਪੱਥਰ ਪਾ ਕੇ ਭੱਜਾ ਫਿਰਦਾ। ਭਰਮੇ ਭੂਲਾ ਸਾਕਤ ਫਿਰਤਾ, ਜਿਹਨੇ ਅੰਦਰ ਰੱਬ ਦੀ ਪਛਾਣ ਨਹੀਂ ਕੀਤੀ, ਮਹਾਰਾਜ ਨੇ ਆਖਿਆ ਉਹ ਸਾਕਤ ਹੈ। ਭਰਮ ਵਿੱਚ ਭੁੱਲਿਆ ਹੋਇਆ ਸਾਕਤ ਭੱਜਾ ਫਿਰਦਾ ਹੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਵਿਰੋਲੈ ਖੱਪ ਖੱਪ ਮਰਤਾ। ਬੰਦਾ ਖੱਪ ਖੱਪ ਕੇ ਮਰ ਰਿਹਾ ਹੈ, ਤੇ ਖੇਡ ਐਸੀ ਹੈ ਵੀ ਜਿਵੇਂ ਪਾਣੀ ਨੂੰ ਰਿੜਕ ਕੇ ਕੁਝ ਲੱਭਣਾ ਚਾਹੁੰਦਾ ਹੈ। ਤੋ ਉਹ ਰੱਬ ਜਿਹਦਾ ਜ਼ਿਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ

0: ਦੀ ਬਾਣੀ ਨੇ ਕੀਤਾ ਉਹ ਕਿਤੇ ਦੂਰ ਨਹੀਂ ਹੈ, ਤੁਹਾਡੇ ਮੇਰੇ ਆਪਣੇ ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਜਿਹੜਾ ਸਾਡੇ ਅੰਦਰ ਹੈ ਉਹਨੂੰ ਲੱਭਣ ਦੇ ਲਈ ਐਵੇਂ ਜੰਗਲਾਂ ਦੇ ਕੰਡੇ ਮੋੜਨ ਦੀ ਲੋੜ ਨਹੀਂ, ਐਵੇਂ ਕਿਸੇ ਪਹਾੜ ਉੱਤੇ ਚੜ੍ਹਨ ਦੀ ਲੋੜ ਨਹੀਂ। ਕਿਉਂਕਿ ਬੰਦੇ ਨੂੰ ਇਹ ਵੀ ਲੱਗਦਾ ਨਾ, ਵੈਸੇ ਸਾਡੀ ਪ੍ਰੈਕਟਿਸ ਇੱਦਾਂ ਦੀ ਕਰਾਈ ਜਾਂਦੀ ਹੈ ਧਰਮ ਦੇ ਨਾਂ ਉੱਤੇ, ਸਾਨੂੰ ਲੱਗਦਾ ਵੀ ਜਿੰਨਾ ਟਫ ਟਾਸਕ ਹੋਵੇਗਾ, ਜਿੰਨੀ ਸਰੀਰਕ ਮਿਹਨਤ ਅਸੀਂ ਵੱਧ ਕਰਾਂਗੇ ਓਨਾ ਹੀ ਸ਼ਾਇਦ ਅਸੀਂ ਰੱਬ ਦੇ ਨੇੜੇ ਜਾਵਾਂਗੇ। ਤੇ ਤੁਸੀਂ ਵੇਖੋ ਜਿੰਨੀ ਵੀ ਮਿਹਨਤ ਕਰਾਈ ਜਾਂਦੀ ਹੈ ਉਹ ਸਾਰੀ ਸਰੀਰਕ ਹੈ। ਬੰਦਾ ਭੁੱਖਾ ਰਹਿੰਦਾ ਹੈ, ਕਿਹਨੂੰ ਭੁੱਖਿਆਂ ਰੱਖਦਾ ਹੈ? ਸਰੀਰ ਨੂੰ ਭੁੱਖਿਆਂ ਰੱਖਦਾ ਹੈ, ਫਾਸਟਿੰਗ ਕਰਦਾ ਹੈ ਧਰਮ ਦੇ ਨਾਂ ਉੱਤੇ ਵੀ। ਫਿਰ ਜੇ ਬੰਦੇ ਨੂੰ ਕੋਈ ਆਖੇ ਵੀ ਬੜੀ ਦੂਰ ਤੇਰੇ ਸੁੱਖ ਪਏ ਹੋਏ ਨੇ, ਕਿਸੇ ਪਹਾੜ ਦੇ ਉੱਤੇ ਕੋਈ ਦੇਵਤਾ ਹੈ, ਕੋਈ ਦੇਵੀ ਹੈ, ਕੋਈ ਰੱਬ ਹੈ, ਨੇੜੇ ਤੇੜੇ ਨਹੀਂ, ਇੱਦਾਂ ਕਰ ਵੀ ਤੈਨੂੰ ਇੰਨੀਆਂ ਪੌੜੀਆਂ ਚੜ੍ਹ ਕੇ ਜਾਣਾ ਪੈਣਾ, ਬੰਦਾ ਉੱਧਰ ਨੂੰ ਭੱਜੇਗਾ। ਸਰੀਰ ਦੀ ਮਿਹਨਤ, ਮਤਲਬ ਬੰਦੇ ਨੂੰ ਫੀਲਿੰਗ ਤੇ ਅਹਿਸਾਸ ਹੀ ਉਦੋਂ ਹੁੰਦਾ ਹੈ ਜਦੋਂ ਬੜੀ ਸਖਤ ਮਿਹਨਤ ਕਰਦਾ ਹੈ ਨਾ, ਤਾਂ ਉਹਨੂੰ ਇੱਦਾਂ ਲੱਗਦਾ ਹਾਂ ਹੁਣ ਮੈਂ ਕੁਝ ਕੀਤਾ। ਧਰਮ ਦੇ ਨਾਂ ਤੇ ਵੀ ਬੰਦੇ ਨੂੰ ਇੱਦਾਂ ਲੱਗਦਾ ਵੀ ਜਦੋਂ ਮੇਰੇ ਗੇੜੇ ਵੱਜਦੇ ਨੇ, ਜਦੋਂ ਮੈਂ ਭੱਜਾ ਫਿਰਦਾ, ਤੇ ਫਿਰ ਸੱਚੀ ਕੁਝ ਮੈਂ ਕੀਤਾ ਹੈ। ਕਿਉਂਕਿ ਜਿਹੜਾ ਯੁੱਗ ਪਹਿਲਾਂ ਰਿਹਾ ਸੀ ਨਾ, ਮੈਂ ਇਹਦੇ ਬਾਰੇ ਥੋੜ੍ਹੀ ਜਿਹੀ ਇੱਕ ਬੇਨਤੀ ਜ਼ਰੂਰ ਕਰਾਂਗਾ। ਅੱਜ ਹੁਣ ਆਪਾਂ ਵੇਖਦੇ ਹਾਂ ਵੀ ਵਾਈਟ ਕਾਲਰ ਜੌਬਾਂ ਆ ਗਈਆਂ, ਅਸੀਂ ਆਰਾਮ ਦੇ ਨਾਲ ਏਸੀ ਦੇ ਵਿੱਚ ਬੈਠੇ ਹਾਂ, ਕੰਪਿਊਟਰ ਦੇ ਉੱਤੇ ਬੰਦਾ ਕੋਈ ਕਾਰਜ ਕਰ ਰਿਹਾ ਹੈ, ਆਰਾਮ ਦੇ ਨਾਲ ਬੈਠਾ ਹੋਇਆ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਇੱਕ ਸ਼ਬਦ ਬੜਾ ਪ੍ਰਚਲਿਤ ਸੀ ਵੀ ਪਸ਼ੂ ਪਾਲਣ ਦਾ ਧੰਦਾ ਸੀ, ਤੇ ਇਹ ਕਿਹਾ ਜਾਂਦਾ ਸੀ ਪਸ਼ੂਆਂ ਦੇ ਨਾਲ ਪਸ਼ੂ ਹੋਣਾ ਪੈਂਦਾ ਕਿਉਂਕਿ ਉਨੀ ਮਿਹਨਤ ਸਰੀਰ ਦੀ ਆਪਣੀ ਵੀ ਲੱਗਦੀ ਸੀ। ਹੁਣ ਤੇ ਕੰਮ ਇਹ ਬੜੇ ਬੜੇ ਘੱਟ ਗਏ, ਜੇ ਖੇਤੀ ਕਰਨੀ ਹੈ ਤੇ ਤੜਕੇ 3 ਵਜੇ ਘਰੋਂ ਹਾਲੀ ਨੇ ਨਿਕਲ ਜਾਣਾ, ਫਿਰ ਉਹਨੇ ਮੋਢੇ ਉੱਤੇ ਉਹ ਪੰਜਾਲੀ ਵੀ ਚੁੱਕੀ ਹੋਣੀ ਬਲਦ ਨਾਲ ਲੈ ਕੇ, ਤੇ ਤੜਕੇ ਉਧਰ ਨੂੰ ਭੱਜਣਾ, ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਨਾ, ਤਾਂ ਫਿਜ਼ੀਕਲ ਤਾਕਤ ਬੜੀ ਲੱਗਦੀ ਸੀ ਉਦੋਂ। ਈਵਨ ਜਿਹੜੀਆਂ ਲੜਾਈਆਂ ਵੀ ਹੁੰਦੀਆਂ ਸਨ ਉਦੋਂ, ਤੁਸੀਂ ਵੇਖੋ ਉਹ ਵੀ ਕਿਹਦੇ ਉੱਤੇ ਡਿਪੈਂਡ ਸਨ? ਸਰੀਰਕ ਤਾਕਤ ਉੱਤੇ, ਕਿ ਕਿਹੜਾ ਯੋਧਾ ਮੈਦਾਨ ਦੇ ਵਿੱਚ ਕਿੰਨਾ ਸਮਾਂ ਟਿਕ ਜਾਂਦਾ ਹੈ, ਜਿਹੜਾ ਟਿਕ ਗਿਆ ਉਹ ਜਿੱਤ ਗਿਆ। ਤਾਂ ਇਸੇ ਤਰੀਕੇ ਦੇ ਨਾਲ ਕੀ ਹੈ ਵੀ ਪਹਿਲਾਂ ਘੋੜਿਆਂ ਦੇ ਉੱਤੇ, ਹਾਥੀਆਂ ਦੇ ਉੱਤੇ ਲੜਾਈਆਂ ਲੜੀਆਂ ਜਾਂਦੀਆਂ ਸਨ। ਅੱਜ ਹੁਣ ਇੰਨੀ ਟੈਕਨੋਲੋਜੀ ਡਿਵੈਲਪ ਹੋ ਗਈ ਵੀ ਇੱਕ ਡਰੋਨ ਹੈ, ਬੰਦਾ ਕਿਤੇ ਬੈਠਾ ਹੈ, ਇਹ ਕੋਈ ਮੈਟਰ ਨਹੀਂ ਕਰਦੀ ਗੱਲ ਵੀ ਉਹਦਾ ਸਰੀਰ ਜਿਹੜਾ ਹੈ ਉਹ ਕਿੰਨਾ ਕੁ ਬਲਵਾਨ ਹੈ, ਉਹਦੇ ਵਿੱਚ ਕਿੰਨੀ ਕੁ ਤਾਕਤ ਹੈ। ਉਹਨੇ ਕਿਤੇ ਬੈਠਿਆਂ ਇੱਕ ਬਟਨ ਨੱਪਿਆ ਤੇ ਪੂਰੀ ਦੁਨੀਆ ਜਿਹੜੀ ਹੈ ਉਹ ਤਬਾਹ ਹੋ ਸਕਦੀ ਹੈ, ਕੋਈ ਬਰਬਾਦ ਹੋ ਸਕਦਾ ਹੈ। ਤੋਂ ਪਹਿਲੇ ਸਮਿਆਂ ਵਿੱਚ ਜਦੋਂ ਫਿਜ਼ੀਕਲ ਤਾਕਤ ਨਾਲ ਹੀ ਹਰ ਕੰਮ ਹੁੰਦਾ ਸੀ, ਸਰੀਰਕ ਬਲ ਨਾਲ ਹੀ ਹਰ ਕੰਮ ਹੁੰਦਾ ਸੀ, ਤੇ ਲੋਕਾਂ ਨੂੰ ਇਹ ਵੀ ਮਹਿਸੂਸ ਹੁੰਦਾ ਸੀ ਵੀ ਜੇ ਰੱਬ ਨੂੰ ਵੀ ਪਾਉਣਾ ਹੈ ਤੇ ਕੋਈ ਫਿਜ਼ੀਕਲ ਤਾਕਤ ਲਾਉਣੀ ਪੈਣੀ ਹੈ, ਕੋਈ ਸਰੀਰ ਦੀ ਤਾਕਤ ਬੜੀ ਜ਼ਰੂਰੀ ਹੈ। ਤੋ ਇੱਕ ਤਰੀਕੇ ਨਾਲ ਜਿਵੇਂ ਬਾਹਰੀ ਕੰਮ ਕਰਨ ਦਾ ਜਿਹੜਾ ਟਾਸਕ ਸੀ ਉਹ ਬੜਾ ਔਖੀ ਕਾਰ ਸੀ, ਤੇ ਇਹ ਕਿਹਾ ਗਿਆ ਵੀ ਨਹੀਂ ਭਾਈ ਜੇ ਤੁਸੀਂ ਰੱਬ ਨੂੰ ਵੀ ਪਾਉਣਾ ਹੈ ਤੇ ਉਹਦੇ ਲਈ ਵੀ ਤੁਹਾਨੂੰ ਫਿਜ਼ੀਕਲ ਜ਼ੋਰ ਬਹੁਤ ਜ਼ਿਆਦਾ ਲਾਉਣਾ ਪੈਣਾ ਹੈ। ਫਿਰ ਉਹਨਾਂ ਪ੍ਰਬੰਧ ਵੀ ਉੱਦਾਂ ਦੇ ਕੀਤੇ ਵੀ ਕਿਤੇ ਪਹਾੜ ਦੇ ਉੱਤੇ ਕੋਈ ਮੰਦਰ ਬਣਾ ਦਿੱਤਾ, ਬੰਦਾ ਜਿਹੜਾ ਉਹ ਚੜ੍ਹਿਆ ਜਾ ਰਿਹਾ, ਉਹਨੂੰ ਇੱਦਾਂ ਲੱਗਦਾ ਵੀ ਹੁਣ ਮੇਰਾ ਜ਼ੋਰ ਲੱਗਦਾ ਹੈ ਤੇ ਹੁਣ ਮੈਂ ਰੱਬ ਦੇ ਨੇੜੇ ਹੋਵਾਂਗਾ, ਜੇ ਮੈਂ ਭੁੱਖਾ ਰਵਾਂਗਾ ਤੇ ਹੁਣ ਜ਼ੋਰ ਲੱਗਦਾ ਹੈ, ਨੰਗੇ ਪੈਰੀ ਚੱਲਾਂਗਾ ਤੇ ਹੁਣ ਜ਼ੋਰ ਲੱਗਦਾ ਹੈ, ਹੁਣ ਰੱਬ ਦੇ ਨੇੜੇ ਹੋਵਾਂਗਾ। ਪਰ ਮਹਾਰਾਜ ਕਹਿੰਦੇ ਨੇ ਟਾਸਕ ਤੇ ਹੈ ਪਰ ਇਹ ਨਹੀਂ ਹੈ ਵੀ ਕੋਈ ਸਰੀਰ ਦਾ ਜ਼ੋਰ ਲਾਉਣ ਦੀ ਲੋੜ ਹੈ। ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹੀ ਵੀ ਹੈ ਹਜ਼ੂਰ ਕਤ ਦੂਰ ਬਤਾਵੋ, ਵੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਤੇ ਹਜ਼ੂਰ ਹੈ, ਨੇੜੇ ਹੈ, ਨੇੜਾ ਹੈ, ਦੂਰ ਨਾ ਜਾਣਿਓ। ਮਹਾਰਾਜ ਨੇ ਆਖਿਆ ਉਹ ਨੇੜੇ ਹੀ ਹੈ, ਦੂਰ ਨਹੀਂ ਹੈਗਾ। ਪਹਿਲੀ ਗੱਲ ਇਹ ਸਮਝੋ, ਪਹਿਲਾਂ ਆਪਣੇ ਦਿਮਾਗ ਵਿੱਚ ਆਪਣੀ ਸੁਰਤ ਵਿੱਚ ਇਹ ਗੱਲ ਨੂੰ ਬਿਠਾ ਲਓ ਵੀ ਜਿਹਦਾ ਮੈਂ ਮਿਲਾਪ ਚਾਹੁੰਦਾ ਹਾਂ ਉਹ ਦੂਰ ਨਹੀਂ ਹੈ, ਉਹ ਨੇੜੇ ਹੈ। ਤੇ ਅਗਲੀ ਗੱਲ ਇਹ ਹੈ ਵੀ ਉਹਨੂੰ ਪਾਉਣ ਦਾ ਤਰੀਕਾ ਕੀ ਹੈ? ਮਹਾਰਾਜ ਨੇ ਆਖਿਆ ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ, ਵੀ ਆਪਣੇ ਜਿਹੜੇ ਐਬ ਨੇ, ਜਿਹੜੇ ਤੈਨੂੰ ਪਰੇਸ਼ਾਨ ਕਰਦੇ ਨੇ, ਜਿਹੜੀਆਂ ਬੁਰਾਈਆਂ ਨੇ, ਇਹ ਜਿਹੜੇ ਦੁੰਦਰ ਦੂਤ ਪਿਹਾਵਲੇ ਜਿਹਨੂੰ ਮਹਾਰਾਜ ਨੇ ਬਾਣੀ ਚ ਆਖਿਆ, ਆਖਿਆ ਇਹਨਾਂ ਨੂੰ ਕਾਬੂ ਵਿੱਚ ਕਰ ਲਾ, ਮਨ ਨੂੰ ਕਾਬੂ ਵਿੱਚ ਕਰ ਲਾ ਤੇ ਤੈਨੂੰ ਨੇੜੇ ਹੀ ਲੱਗਣ ਲੱਗ ਪੈਣਾ, ਤੈਨੂੰ ਨਜ਼ਰ ਨੇੜੇ ਹੀ ਆਉਣਾ ਹੈ। ਤੋ ਉਹਦੇ ਲਈ ਕੋਈ ਐਸਾ ਟਾਸਕ ਜਿਹੜਾ ਹੈ ਨਹੀਂ ਵਿਥਿਆ ਜਾ ਸਕਦਾ ਵੀ ਰੱਬ ਦੀ ਪ੍ਰਾਪਤੀ ਲਈ ਤੁਹਾਨੂੰ ਫਿਜ਼ੀਕਲ ਤੌਰ ਉੱਤੇ ਇੰਨਾ ਤਸ਼ੱਦਦ ਆਪਣੇ ਸਰੀਰ ਉੱਤੇ ਕਰਨ ਦੀ ਲੋੜ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਜ਼ਿਕਰ ਕੀਤਾ, ਉਹਨਾਂ ਆਖਿਆ ਵੀ ਖਿਆਲ ਕਰਿਓ ਰੱਬ ਦੇ ਰਾਹ 'ਤੇ ਤੁਰਨ ਵਾਲਿਓ, ਇਹ ਨਾ ਹੋਵੇ ਵੀ ਤੁਹਾਡੀ ਸਿੱਕ 'ਤੇ ਠੀਕ ਹੋਵੇ ਵੀ ਮੈਨੂੰ ਰੱਬ ਦਾ ਮਿਲਾਪ ਚਾਹੀਦਾ ਪਰ ਤੁਹਾਡੀ ਡਾਇਰੈਕਸ਼ਨ ਗਲਤ ਹੋਵੇ। ਕਈ ਵਾਰ ਇੱਦਾਂ ਹੁੰਦਾ ਹੈ। ਆਪਾਂ ਕਹਿੰਦੇ ਬੰਦੇ ਦੀ ਸ਼ਰਧਾ ਭਾਵਨਾ ਵਿੱਚ ਕੋਈ ਕਮੀ ਨਹੀਂ ਹੈਗੀ। ਇੱਕ ਬੰਦਾ ਕਿਸੇ ਥਾਂ ਉੱਤੇ ਪਹੁੰਚਣਾ ਚਾਹੀਦਾ ਹੈ, ਉਹ ਉਸ ਥਾਂ ਉੱਤੇ ਉਸ ਮੰਜ਼ਿਲ ਉੱਤੇ ਪਹੁੰਚਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ, ਉਹਨੇ ਪੂਰੀ ਤਰ੍ਹਾਂ ਇਸ ਗੱਲ ਨੂੰ ਪੱਕਿਆਂ ਕਰ ਲਿਆ ਵੀ ਮੈਂ ਤੇ ਭਾਈ ਫਲਾਨੀ ਥਾਂ ਉੱਤੇ ਪਹੁੰਚਣਾ ਹੀ ਹੈ, ਪਰ ਉਹਨੂੰ ਡਾਇਰੈਕਸ਼ਨ ਕਿਸੇ ਨੇ ਗਲਤ ਦੱਸ ਦਿੱਤੀ, ਰਾਹ ਕਿਸੇ ਨੇ ਗਲਤ ਦੱਸ ਦਿੱਤਾ, ਹੁਣ ਉੱਥੇ ਫਿਰ ਭੜਕ ਜਾਵੇਗਾ ਉਹ। ਕਈ ਵਾਰ ਸਾਡੀ ਸ਼ਰਧਾ ਸਾਡੀ ਭਾਵਨਾ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਸਾਡੀ ਡਾਇਰੈਕਸ਼ਨ ਦਿਸ਼ਾ ਗਲਤ ਹੋ ਜਾਂਦੀ, ਸਾਨੂੰ ਪਤਾ ਨਹੀਂ ਲੱਗਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਜਿੱਥੇ ਲੋਭ ਦੇ ਤਿਆਗ ਦੀ ਗੱਲ ਆਖੀ, ਜਿੱਥੇ ਉਹਨਾਂ ਨੇ ਨਿਮਰਤਾ ਦੀ ਗੱਲ ਆਖੀ ਵੀ ਖਾਕ ਬਣ ਜਾ ਮਿੱਟੀ ਬਣ ਜਾ, ਜਿੱਥੇ ਉਹਨਾਂ ਨੇ ਆਖਿਆ ਰਸਤੇ 'ਤੇ ਉੱਗਿਆ ਹੋਇਆ ਘਾਹ ਬਣ ਜਾ ਜੇ ਰੱਬ ਨੂੰ ਲੋੜਦਾ ਹੈ, ਉੱਥੇ ਉਹਨਾਂ ਨੇ ਇਹ ਵੀ ਦੱਸਿਆ ਵੀ ਭਾਈ ਐਵੇਂ ਕਿਤੇ ਉਹਨੂੰ ਲੱਭਣ ਲਈ ਜੰਗਲ ਵਿੱਚ ਵੀ ਨਾ ਭੱਜਾ ਫਿਰੀ, ਇਹ ਨਾ ਹੋਵੇ ਤੇਰੀ ਮੰਜ਼ਿਲ ਕਿਤੇ ਹੋਰ ਹੈ ਤੇ ਤੂੰ ਭੱਜਾ ਕਿਸੇ ਹੋਰ ਬੰਨੇ ਫਿਰਦਾ, ਫਿਰ ਵੀ ਪ੍ਰਾਪਤੀ ਕੋਈ ਨਹੀਂ ਆਉਣੀ, ਫਿਰ ਵੀ ਪ੍ਰਾਪਤੀ ਨਹੀਂ ਹੋਵੇਗੀ। ਤੋ ਸ਼ੇਖ ਫਰੀਦ ਸਾਹਿਬ ਨੇ ਸਮਝਾਇਆ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ ਆਸਾ ਰਾਗ ਵਿੱਚ, ਉੱਥੇ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬੰਨ ਹਰੀਆਵਲਾ। ਉਹਨਾਂ ਨੇ ਆਖਿਆ ਮੈਂ ਕਿਹੜੇ ਜੰਗਲ ਵਿੱਚ ਉਹਨੂੰ ਲੱਭਣ ਜਾਵਾਂ, ਮੇਰਾ ਤੇ ਹਿਰਦੇ ਰੂਪੀ ਜੰਗਲ ਜਿਹੜਾ ਹੈ ਇਹ ਹਰਿਆ ਭਰਿਆ ਹੋ ਗਿਆ, ਅੰਦਰ ਅੰਦਰ ਹੀ ਹਰਿਆਵਲ ਆ ਗਈ, ਅੰਦਰ ਹੀ ਲੱਭ ਗਿਆ, ਕਿਆ ਜੰਗਲ ਢੂੰਡੀ ਜਾਏ, ਕਿੱਥੇ ਜੰਗਲਾਂ ਵਿੱਚ ਉਹਨੂੰ ਲੱਭਦਾ ਫਿਰਾਂਗਾ, ਜ਼ਿੰਦਗੀ ਵਿਆਹ ਲਵਾਂਗਾ ਖਤਮ ਕਰ ਲਿਆਂਗਾ, ਬੁੱਢਾ ਹੋ ਜਾਵਾਂਗਾ ਮਰ ਜਾਵਾਂਗਾ, ਉਸ ਰੱਬ ਨੂੰ ਇੱਦਾਂ ਲੱਭਦਾ ਲੱਭਦਾ, ਅੱਖਾਂ ਦੀ ਨਿਗਾਹ ਘੱਟ ਜਾਵੇਗੀ, ਸਰੀਰ ਦਾ ਚੱਲਣਾ ਘੱਟ ਜਾਵੇਗਾ ਪਰ ਉਹ ਲੱਭੇਗਾ ਨਹੀਂ, ਇੱਦਾਂ ਨਹੀਂ ਲੱਭਣਾ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਜਿਹੜਾ ਅਗਲਾ ਸਲੋਕ ਸਾਡੇ ਸਨਮੁੱਖ ਰੱਖਿਆ ਹੈ ਨਾ, ਉਹਨਾਂ ਨੇ ਆਪਣੇ ਬੁਢੇਪੇ ਦਾ ਵੀ ਅੱਜ ਜ਼ਿਕਰ ਕੀਤਾ। ਇੱਕ ਇਹ ਵੀ ਸੱਚ ਹੈ ਦੁਨੀਆਂ ਦਾ, ਜਿਹੜਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਲੋਕ ਭੁੱਲੇ ਹੋਏ ਨੇ, ਉਹ ਕੀ ਹੈ, ਉਹਨਾਂ ਨੇ ਬੋਲ ਰੱਖੇ ਫਰੀਦਾ ਇੰਨੀ ਨਿੱਕੀ ਜੰਗੀ ਹੈ। ਹੁਣ ਇੰਨੀ ਨਿੱਕੀ ਜੰਗੀ ਹੈ, ਜੰਗੀ ਹੈ ਲੱਤਾਂ ਨੂੰ ਕਹਿੰਦੇ ਨੇ, ਆਖਿਆ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਕਦੀ ਸਮਾਂ ਉਹ ਸੀ ਵੀ ਮੈਂ ਉੱਚੀਆਂ ਨੀਵਾਂ ਥਾਵਾਂ ਉੱਤੇ ਭੱਜਾ ਫਿਰਦਾ ਸੀ। ਹੁਣ ਇਹਨੂੰ ਦੋ ਤਰੀਕਿਆਂ ਨਾਲ ਸਾਨੂੰ ਉਸ ਸਲੋਕ ਨੂੰ ਸਮਝਣ ਦੇ ਲਓ। ਇੱਕ ਤੇ ਹੈ ਵੀ ਪਿਛਲੀ ਗੱਲ ਨਾਲ ਜੋੜ ਕੇ ਵੇਖੀਏ ਇਹਨੂੰ, ਵੀ ਇੱਕ ਤੇ ਸਰੀਰ ਵਿੱਚ ਤਾਕਤ ਹੈ ਤੇ ਤੁਸੀਂ ਰੱਬ ਨੂੰ ਲੱਭਣ ਲਈ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜੇ ਫਿਰਦੇ ਹੋ, ਪਰ ਅੱਜ ਉਹ ਰੱਬ ਮਿਲਿਆ ਨਹੀਂ, ਹੁਣ ਤੇ ਸਰੀਰ ਵਿੱਚ ਤਾਕਤ ਵੀ ਖਤਮ ਹੋ ਗਈ, ਵੀ ਨੇੜੇ ਪਿਆ ਹੋਇਆ ਕੁੱਜਾ ਵੀ ਸੌ ਕੁਆਂ ਦੂਰ ਨਜ਼ਰ ਆਉਂਦਾ, ਫਿਰ ਹੁਣ ਰੱਬ ਨੂੰ ਕਿਵੇਂ ਮਿਲੋਗੇ। ਤੋ ਜੇ ਰੱਬ ਦੀ ਖੇਡ ਇਹਨਾਂ ਅੱਖਾਂ ਦੀ ਹੈ, ਇਹ ਸਰੀਰ ਦੀ ਹੈ, ਤੇ ਜਿਹਦੇ ਵਿਚਾਰੇ ਦਾ ਸਰੀਰ ਨਕਾਰਿਆ ਗਿਆ ਉਹ ਰੱਬ ਦੀ ਪ੍ਰਾਪਤੀ ਕਿਵੇਂ ਕਰੇਗਾ, ਉਹਨੂੰ ਮਿਲਾਪ ਕਿਵੇਂ ਹੋਵੇਗਾ, ਸਮਝੇ ਨਾ ਬੇਨਤੀ ਨੂੰ। ਇੱਕ ਬੰਦਾ ਤੇ ਭੱਜਾ ਫਿਰਦਾ, ਚਲੋ ਉਹਦੀਆਂ ਲੱਤਾਂ ਹੈਗੀਆਂ, ਇੱਕ ਹੈ ਜਿਹਦੀਆਂ ਲੱਤਾਂ ਹੀ ਨਹੀਂ ਹਨ, ਉਹ ਕਿਵੇਂ ਭੱਜੇਗਾ। ਇੱਕ ਹੈ ਜਿਹੜਾ ਅੱਖਾਂ ਦੇ ਨਾਲ ਕੁਝ ਵੇਖ ਸਕਦਾ, ਕੁਝ ਦੀਦਾਰ ਕਰ ਸਕਦਾ ਹੈ, ਇੱਕ ਹੈ ਜਿਹਦੀਆਂ ਅੱਖਾਂ ਹੀ ਨਹੀਂ। ਤੋ ਰੱਬ ਦੇ ਦੀਦਾਰ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹਨ, ਰੱਬ ਨੂੰ ਛੂਹਣਾ ਇਹਨਾਂ ਹੱਥਾਂ ਦਾ ਵਿਸ਼ਾ ਨਹੀਂ ਹਨ। ਤੋ ਜਿੰਨਾ ਚਿਰ ਸ਼ੇਖ ਫਰੀਦ ਸਾਹਿਬ ਨੂੰ ਇਹਨੂੰ ਸਮਝੋ, ਫਿਰ ਮੈਂ ਬੇਨਤੀ ਕਰਾਂ ਤਾਂ ਕਿ ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇ, ਇਸ ਸਲੋਕ ਦੇ ਸਿੱਧੇ ਜਿਹੇ ਅਰਥੇ ਨੇ ਵੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਫਿਰਦਾ ਸੀ, ਪਰ ਅੱਜ ਫਰੀਦ ਉੱਤੇ ਸਮਾਂ ਇੱਦਾਂ ਦਾ ਆ ਗਿਆ ਵੀ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਇੱਦਾਂ ਲੱਗਦਾ ਹੈ ਵੀ ਸੌ ਕੂਹਾਂ ਮੇਰੇ ਤੋਂ ਦੂਰ ਪਿਆ ਹੋਵੇ। ਤੋ ਪਹਿਲੇ ਸਲੋਕ ਵਿੱਚ ਫਰੀਦ ਸਾਹਿਬ ਨੇ ਆਖਿਆ ਵੀ ਜੰਗਲਾਂ ਜੰਗਲਾਂ ਦੇ ਵਿੱਚ ਲੋਕ ਰੱਬ ਨੂੰ ਲੱਭਣ ਦੇ ਲਈ ਕੀ ਕਰਦੇ ਫਿਰਦੇ ਨੇ, ਭਟਕਦੇ ਫਿਰਦੇ ਨੇ। ਤੋ ਜੇ ਕੋਈ ਮੰਨ ਲਓ ਆਪਣੀ ਜ਼ਿੰਦਗੀ ਦੇ 50-70-80 ਸਾਲ ਰੱਬ ਨੂੰ ਲੱਭਣ ਦੇ ਲਈ ਭਟਕਦਾ ਰਿਹਾ ਤੇ ਅੱਜ ਸਰੀਰ ਉੱਤੇ ਕਮਜ਼ੋਰੀ ਆ ਗਈ, ਹੁਣ ਉਹ ਤੁਰਨ ਫਿਰਨ ਜੋਗਾ ਨਹੀਂ ਰਿਹਾ, ਹੁਣ ਤੇ ਸਿਰਾਣੇ ਪਿਆ ਹੋਇਆ, ਕੁੱਜਾ ਵੀ ਜਿਹੜਾ ਉਹ ਨਜ਼ਰ ਆਉਂਦਾ ਹੈ ਵੀ 100 ਕੋਹਾਂ ਦੂਰ ਪਿਆ ਹੋਵੇ, ਉਹ ਰੱਬ ਦਾ ਮਿਲਾਪ ਕਿਵੇਂ ਹਾਸਲ ਕਰੇਗਾ? ਕਿਉਂਕਿ ਇਹ ਅਵਸਥਾ ਐਸੀ ਹੈ, ਬੁਢੇਪੇ ਦੀ ਅਵਸਥਾ ਸਾਰਿਆਂ 'ਤੇ ਆਉਣੀ ਹੈ। ਤੋ ਸਤਿਗੁਰ ਦੀ ਬਾਣੀ ਦੇ ਵਿੱਚੋਂ ਸਾਨੂੰ ਇਹਨਾਂ ਚੀਜ਼ਾਂ ਦੇ ਜਵਾਬ ਲੱਭਣਗੇ। ਪਹਿਲੀ ਗੱਲ, ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜ੍ਹੋ। ਮਹਾਰਾਜ ਨੇ ਉੱਥੇ ਆਖਿਆ, ਇਆਨੜੀਏ ਮਾਨੜਾ ਕਾਏ ਕਰੇ, ਆਪਣੇ ਘਰ ਹਰ ਰੰਗੋ ਕੀਨਾ ਮਾਣੇ। ਆਖਿਆ, ਹੇ ਇਆਨੜੀਏ ਜੀਵ ਇਸਤਰੀਏ, ਕਾਹਦਾ ਮਾਣ ਕਰਦੀ? ਸਰੀਰ ਦਾ। ਇਆਨੜੀਏ ਮਾਨੜਾ ਕਾਏ ਕਰੇ, ਆਪਣੇ ਘਰ, ਆਪਣੇ ਘਰ ਦੇ ਵਿੱਚ, ਇਸ ਘਰ ਦੇ ਵਿੱਚ ਰੱਬੀ ਰੰਗ ਨੂੰ ਕਿਉਂ ਨਹੀਂ ਮਾਣਦੀ? ਆਪਣੇ ਘਰ ਹਰ ਰੰਗੋ ਕੀ ਨਾ ਮਾਣੇ। ਹੁਣ ਵੇਖੋ ਉੱਥੇ ਮਹਾਰਾਜ ਇੱਕ ਗੱਲ ਕਹਿੰਦੇ ਨੇ, ਆਖਿਆ ਭੈ ਕੇ ਚਰਨ। ਚਰਨ ਚਰਨ ਕਿਹੜੇ ਹੋ ਗਏ? ਭੈ ਦੇ, ਆਹ ਚਰਨ ਨਹੀਂ, ਆਹ ਪੈਰ ਨਹੀਂ, ਕਿਉਂਕਿ ਇੰਨੀ ਨਿੱਕੀ ਜੰਗੀ ਹੈ, ਇਹ ਤੇ ਥੱਕ ਜਾਣੀਆਂ, ਇਹ ਤੇ ਲੱਤਾਂ ਇੱਕ ਦਿਨ ਸਾਥ ਛੱਡ ਜਾਣਾ ਇਹਨਾਂ ਲੱਤਾਂ ਨੇ। ਤੋ ਅੱਗੇ ਜੇ ਤੁਸੀਂ ਸਲੋਕਾਂ ਨੂੰ ਸਮਝਦੇ ਜਾਓਗੇ ਤੇ ਅੱਗੇ ਜਾ ਕੇ ਫਰੀਦ ਸਾਹਿਬ ਨੇ ਅੱਖਾਂ ਦੀ ਗੱਲ ਵੀ ਕੀਤੀ ਹੈ ਵੀ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਤੋ ਇਹ ਅੱਖਾਂ ਅੱਜ ਜਿਹੜੀਆਂ ਬੜੀਆਂ ਤੇਜ਼ ਤਰਾਰ ਦੂਰ ਤੱਕ ਨਜ਼ਰ ਆਉਂਦੀਆਂ ਨੇ, ਕਿਸੇ ਦਿਨ ਇਹਨਾਂ ਅੱਖਾਂ ਦੀ ਸਮਰੱਥਾ ਘੱਟ ਜਾਣੀ ਹੈ ਤੇ ਮੁੜ ਕੇ ਰੱਬ ਤੁਹਾਡੇ ਸਾਹਮਣੇ ਆ ਕੇ ਖਲੋ ਗਿਆ, ਫਿਰ ਕਿਵੇਂ ਪਛਾਣੋਗੇ? ਫਿਰ ਨਹੀਂ ਨਾ ਪਛਾਣਿਆ ਜਾਣਾ। ਤੋ ਬਾਬਾ ਜੀ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਭੈ ਕੇ ਚਰਨ। ਚਰਨ ਕਿਹੜੇ ਚਾਹੀਦੇ ਨੇ? ਉਹ ਲੱਤਾਂ ਕਿਹੜੀਆਂ ਚਾਹੀਦੀਆਂ ਨੇ? ਉਹਨੇ ਭੈ ਦੀਆਂ, ਭੈ ਦੀਆਂ, ਅਦਬ ਦੀਆਂ, ਡਰ ਦੀਆਂ, ਰੱਬੀ ਭਾਉ ਦੀਆਂ। ਮਹਾਰਾਜ ਨੇ ਕਿਹਾ ਭੈ ਕੇ ਚਰਨ, ਕਰ ਭਾਵ ਕੇ। ਕਰ ਕਿਹੜੇ ਚਾਹੀਦੇ ਨੇ? ਹੱਥ ਕਿਹੜੇ ਚਾਹੀਦੇ ਨੇ? ਆਹ ਵਾਲੇ ਹੱਥ ਰੱਬ ਦੀ ਸੇਵਾ ਦੇ ਲਈ। ਪੜ੍ਹੋ ਭਗਤ ਰਾਮਾਨੰਦ ਜੀ ਦਾ ਬਚਨ, ਉਹ ਕਹਿੰਦੇ ਨੇ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਚੱਲੀ ਸੀ ਮੈਂ ਇਹਨਾਂ ਲੱਤਾਂ ਦੇ ਆਸਰੇ ਰੱਬ ਨੂੰ ਲੱਭਣ ਦੇ ਲਈ, ਰੱਬ ਦੀ ਪੂਜਾ ਕਰਨ ਲਈ। ਜਿੱਦਾਂ ਲੋਕ ਤੁਰੇ ਫਿਰਦੇ ਸੀ ਉੱਦਾਂ ਮੈਂ ਵੀ ਤੁਰਿਆ ਫਿਰਦਾ ਸੀ, ਉੱਦਾਂ ਮੈਂ ਵੀ ਭੱਜਿਆ ਫਿਰਦਾ ਸੀ। ਮੈਂ ਸੋਚਿਆ ਵੀ ਸਾਰੀ ਦੁਨੀਆ ਵੇਖੋ ਕਿੱਦਾਂ ਥਾਲੀਆਂ ਚੁੱਕੀ ਗੁਰਦੁਆਰਿਆਂ ਨੂੰ, ਮੰਦਰਾਂ ਨੂੰ, ਮਸੀਤਾਂ ਨੂੰ ਭੱਜੀ ਜਾਂਦੀ ਹੈ, ਮੈਂ ਵੀ ਨਾ ਇੱਦਾਂ ਕਰ ਲਵਾਂ ਵੀ ਮੈਂ ਵੀ ਇੱਕ ਥਾਲੀ ਲੈ ਲਈ, ਉਹਦੇ ਵਿੱਚ ਕੋਈ ਮੈਂ ਜਗਾ ਲਈਆਂ, ਕੋਈ ਅਗਰਬੱਤੀਆਂ ਰੱਖ ਲਈਆਂ, ਕੋਈ ਧੂਫ ਦੀਵਾ ਰੱਖ ਲਿਆ ਤੇ ਆਖਿਆ ਚਲੋ ਰੱਬ ਨੂੰ ਪੂਜਣ ਚੱਲੀਏ। ਏਕ ਦਿਵਸ ਮਨ ਭਈ ਉਮੰਗ, ਉਮੰਗ ਦਾ ਅਰਥ ਹੁੰਦਾ ਇੱਛਾ, ਜਿਵੇਂ ਕਬੀਰ ਸਾਹਿਬ ਨੇ ਆਖਿਆ ਸੀ ਨਾ ਉਹਨਾਂ ਦੇ ਬਚਨਾਂ ਵਿੱਚ, ਆਪਾਂ ਇਸ ਗੱਲ ਨੂੰ ਵਿਚਾਰਿਆ। ਉਹਨਾਂ ਆਖਿਆ ਕਬੀਰ ਹੱਜ ਕਾਬੇ ਹੋ ਜਾਏ ਥਾ, ਆਗੈ ਮਿਲਿਆ ਖੁਦਾਏ। ਮੈਂ ਵੀ ਚੱਲਿਆ ਸੀ ਜਿੱਦਾਂ ਲੋਕ ਭੱਜੇ ਫਿਰਦੇ ਨੇ ਹੱਜ ਕਰਨ ਲਈ ਕਾਬੇ ਵੱਲ ਨੂੰ। ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈ ਮੁਝ ਸਿਓ ਲਰ ਪਰਿਆ, ਤੁਝ ਕਿਨ ਫੁਰਮਾਈ ਗਾਏ। ਵੀ ਤੈਨੂੰ ਕਿਹਨੇ ਆਖਿਆ ਮੈਂ ਇਸ ਥਾਂ ਤੇ ਰਹਿਣਾ, ਇਸ ਜਗ੍ਹਾ ਉੱਤੇ ਰਹਿਣਾ, ਤੈਨੂੰ ਕਿਹਨੇ ਕਿਹਾ ਹੈ ਸਾਈਂ ਮੇਰੇ ਨਾਲ ਲੜ ਪਿਆ? ਕਿਉਂਕਿ ਮੈਂ ਜਿੰਨਾ ਜ਼ੋਰ ਲਾ ਰਿਹਾ ਇਹਨਾਂ ਲੱਤਾਂ ਦਾ ਲਾ ਰਿਹਾ, ਜਿੰਨਾ ਜ਼ੋਰ ਲਾ ਰਿਹਾ ਇਹਨਾਂ ਹੱਥਾਂ ਦਾ ਲਾ ਰਿਹਾ, ਕਿਹਦੇ ਮਿਲਾਪ ਲਈ? ਰੱਬ ਦੇ ਮਿਲਾਪ ਦੇ ਲਈ। ਹਾਲਾਂਕਿ ਰੱਬੀ ਮਿਲਾਪ ਇਹਨਾਂ ਲੱਤਾਂ ਦਾ, ਇਹਨਾਂ ਹੱਥਾਂ ਦਾ ਵਿਸ਼ਾ ਤੇ ਹੈ ਹੀ ਨਹੀਂ। ਤੋ ਬਾਬਾ ਜੀ ਨੇ ਸਪਸ਼ਟ ਕੀਤੀ ਗੱਲ, ਆਖਿਆ ਭੈ ਕੇ ਚਰਨ, ਕਰ ਭਾਵ ਕੇ। ਭਾਵ ਦਾ ਅਰਥ ਦਾ ਪ੍ਰੇਮ, ਭਾਵਨਾ ਜਿਹਨੂੰ ਆਪਾਂ ਕਹਿੰਦੇ। ਆਖਿਆ ਹੱਥ ਬਣਾ ਭਾਵਨਾ ਨੂੰ, ਕਰ ਭਾਵ ਕੇ ਲੋਇਣ ਸੁਰਤ ਕਰੇ। ਲੋਇਣ ਕਹਿੰਦੇ ਜੀ ਅੱਖਾਂ ਨੂੰ, ਕਿਹੜੀਆਂ ਅੱਖਾਂ ਨਾਲ? ਅਸੁਰਤ ਦੀਆਂ ਅੱਖਾਂ ਨਾਲ, ਸੁਰਤ ਦੀਆਂ ਅੱਖਾਂ ਨਾਲ ਲੋਇਣ ਸੁਰਤ ਕਰੇ। ਤੇ ਆਖਿਆ ਨਾਨਕ ਕਹਿ ਸਿਆਣੀਏ ਕੰਤ ਮਿਲਾਵਾ ਹੋਏ, ਵੀ ਹੇ ਸਿਆਣੀਏ ਚੇਤਾ ਰੱਖ, ਕੰਤ ਨਾਲ ਜੇ ਮਿਲਾਪ ਚਾਹੁੰਦੀ ਹੈ ਤੇ ਆਹ ਉਹਦਾ ਤਰੀਕਾ ਹੈ। ਜੇ ਰੱਬ ਨਾਲ ਮਿਲਾਪ ਚਾਹੁੰਦਾ ਐਵੇਂ ਸਰੀਰਕ ਜ਼ੋਰ ਨਾ ਲਾਇਆ ਕਰ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਇਸੇ ਸਰੀਰਕ ਜ਼ੋਰ ਦੀ ਗੱਲ ਆਖੀ, ਆਖਿਆ ਵੇਖੋ ਸਰੀਰ ਤੇ ਥੱਕ ਗਿਆ ਹੁਣ ਫਰੀਦਾ, ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇਂ ਹੋਮ, ਉੱਚੀਆਂ ਨੀਵੀਆਂ ਥਾਵਾਂ ਉੱਤੇ ਰੱਬ ਲੱਭਣ ਲਈ ਭੱਜਾ ਫਿਰਦਾ ਸੀ ਮੈਂ ਕਿਤੇ। ਇੱਥੇ ਰੱਬ ਮਿਲ ਜਾਓ, ਉੱਥੇ ਆਪਾਂ ਵੀ ਇੱਦਾਂ ਹੀ ਕਰਦੇ ਨਾ, ਇੱਥੋਂ ਸੁੱਖ ਮਿਲ ਜਾਓ, ਉੱਥੋਂ ਮਿਲ ਜਾਓ, ਭੱਜਾ ਹੀ ਫਿਰਦਾ ਬੰਦਾ, ਭੱਜਾ ਹੀ ਸਾਰਾ ਦਿਨ ਸਾਰੀ ਜ਼ਿੰਦਗੀ ਭੱਜਦਿਆਂ ਭੱਜਦਿਆਂ। ਮਤਲਬ ਇਹ ਇਸ ਭੱਜਣ ਨੂੰ ਮਹਾਰਾਜ ਨੇ ਪਤਾ ਬਾਣੀ 'ਚ ਆਖਿਆ ਕੀ ਆਖਿਆ, ਮ੍ਰਿਗ ਤ੍ਰਿਸ਼ਨਾ ਏ, ਜਿਵੇਂ ਜਿਹੜਾ ਮ੍ਰਿਗ ਹੈ, ਜਿਹੜਾ ਹਿਰਨ ਹੈ, ਉਹਨੇ ਦੂਰ ਇਹ ਗੱਲ ਵੇਖੀ ਵੀ ਸਾਹਮਣੇ ਮਾਰੂਥਲ ਦੇ ਵਿੱਚ ਪਾਣੀ ਹੈ, ਪਰ ਪਾਣੀ ਹੁੰਦਾ ਕੋਈ ਨਹੀਂ, ਹੈ ਕੀ ਸੀ ਉੱਥੇ। ਉਹਨੂੰ ਮਹਾਰਾਜ ਨੇ ਮ੍ਰਿਗ ਤ੍ਰਿਸ਼ਨਾ ਆਖਿਆ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਵ। ਸਤਿਗੁਰ ਨੇ ਆਖਿਆ ਇੱਕ ਜਿਵੇਂ ਗੰਧਰਵ ਰਾਜੇ ਦੀ ਨਗਰੀ, ਗੰਧਰਵਾਂ ਦੀ ਨਗਰੀ, ਜਿਹਨੂੰ ਹਰੀਚੰਦ ਰਾਜੇ ਦੀ ਨਗਰੀ ਕਿਹਾ ਜਾਂਦਾ, ਜਿਵੇਂ ਨਾ ਅਸਮਾਨ ਦੇ ਵਿੱਚ ਕੋਈ ਬੱਦਲ ਧੂੰਆਂ ਬਣ ਜਾਵੇ। ਤੇ ਇੱਕ ਹਰੀਚੰਦ ਰਾਜੇ ਦਾ ਪ੍ਰਸੰਗ ਹਿੰਦੂਇਜ਼ਮ ਦੇ ਵਿੱਚ ਆਉਂਦਾ ਹੈ ਵੀ ਉਹ ਆਪਣੇ ਪੂਰੇ ਦੇ ਪੂਰੇ ਨਗਰ ਸਮੇਤ ਉੱਤੇ ਨੂੰ ਉੱਡ ਗਿਆ, ਹਰੀਸ਼ ਚੰਦਰ ਰਾਜਾ ਨੂੰ ਕਹਿੰਦੇ ਨੇ। ਤੋ ਬਾਬਾ ਜੀ ਨੇ ਉੱਥੇ ਆਖਿਆ ਵੀ ਜਿਵੇਂ ਹੁੰਦਾ ਕੁਝ ਨਹੀਂ ਤੇ ਅਸਮਾਨ ਦੇ ਵਿੱਚ ਬੱਦਲ ਵੇਖ ਕੇ ਕਈ ਕਹਿ ਦਿੰਦੇ ਨੇ ਵੀ ਹਰੀਚੰਦ ਰਾਜੇ ਦੀ ਨਗਰੀ ਹੈ, ਇਮੈਜੀਨੇਸ਼ਨ, ਇਮੈਜੀਨੇਸ਼ਨ, ਕਲਪਨਾ। ਤੋ ਇਹ ਵੀ ਇੱਕ ਬੜੀ ਗੇਮ ਜੀ ਚੱਲਦੀ ਹੈ, ਕਲਪਨਾ ਦੀ ਗੇਮ। ਐਵੇਂ ਬੰਦਾ ਕਹੀ ਜਾਵੇਗਾ ਪਿੱਛੇ ਜੇ, ਜਦੋਂ ਨਾ ਮੈਨੂੰ ਯਾਦ ਹੈ ਕੁਛ ਸਮੇਂ ਪਹਿਲਾਂ ਇੱਕ ਗੱਲ ਬੜੀ ਚੱਲੀ ਸੀ ਵੀ ਕੋਈ ਕਹਿੰਦਾ ਸੀ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਬਾਜ ਦਿਖਿਆ ਅਸਮਾਨ ਦੇ ਵਿੱਚ। ਆਉਣ ਤੇ ਆ ਸੁਖਬੀਰ ਬਾਦਲ ਦੇ ਘਰ ਦੀ ਕਹੀ ਜਾਂਦੀ, ਕਹਿੰਦੀ ਵੀ ਬਾਹਰ ਬਾਜ ਗੇੜੇ ਕੱਢਦਾ ਫਿਰਦਾ ਸੀ ਵੀ ਉਹ ਭਾਵੇਂ ਇਲ ਹੁੰਦੀ। ਇਹਦੇ ਨਾਲ ਕੀ ਹੋ ਜਾਵੇਗਾ, ਐਵੇਂ ਜਾਣ ਬੁੱਝ ਕੇ। ਤੋ ਇਮੈਜੀਨੇਸ਼ਨ, ਕਲਪਨਾ ਹਰ ਬੰਦਾ ਕਰਦਾ। ਤੋ ਕਲਪਨਾ ਦੇ ਵਿੱਚ ਕੀ ਕਲਪਨਾ ਕੀਤੀ ਵੀ ਅਸਮਾਨ ਦੇ ਵਿੱਚ ਗੁਰੂ ਨਾਨਕ ਦੀ ਤਸਵੀਰ ਨਜ਼ਰ ਆਈ। ਤੋ ਇਹਦੇ ਬਾਰੇ ਇੱਕ ਨਾ ਮੈਂ ਪਿਛਲੇ ਦਿਨ ਵੀ ਸ਼ਾਇਦ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਕਿਸੇ ਬੰਦੇ ਨੇ ਨਾ ਉਦਾਂ ਹੀ ਰੈਂਡਮਲੀ ਪੇਪਰ ਦੇ ਉੱਤੇ ਸ਼ਾਹੀ ਸੁੱਟ ਦਿੱਤੀ, ਬਹੁਤ ਕੁਝ ਪੇਪਰ ਦੇ ਉੱਤੇ ਸੁੱਟ ਦਿੱਤਾ। ਤੁਸੀਂ ਇਕੱਲੇ ਇਕੱਲੇ ਬੰਦੇ ਦੇ ਅੱਗੇ ਪੇਪਰ ਲੈ ਜਾਓ, ਉਹਨੂੰ ਕਹੋ ਤੁਸੀਂ ਤੁਹਾਨੂੰ ਇਹਦੇ ਵਿੱਚੋਂ ਕੀ ਨਜ਼ਰ ਆਵੇਗਾ, ਤੇ ਉਹ ਪੇਪਰ ਦੇ ਵਿੱਚੋਂ ਵੀ ਕਿਸੇ ਨੂੰ ਬਾਜ ਨਜ਼ਰ ਆਵੇਗਾ, ਕਿਸੇ ਨੂੰ ਪਹਾੜ ਨਜ਼ਰ ਆਵੇਗਾ, ਕਿਸੇ ਨੂੰ ਸ਼ਿਵ ਨਜ਼ਰ ਆਵੇਗਾ, ਕਿਸੇ ਨੂੰ ਗਣੇਸ਼ ਨਜ਼ਰ ਆਵੇਗਾ। ਕਿਉਂਕਿ ਬੰਦੇ ਦੀ ਜਿਹੜੀ ਇਮੈਜੀਨੇਸ਼ਨ ਹੈ ਉਹਨੇ ਪੇਪਰ ਦੀ ਉਸ ਖਿਲਰੀ ਹੋਈ ਸ਼ਾਹੀ ਨੂੰ ਆਪਣੇ ਨਾਲ ਕੀ ਕਰ ਲਿਆ, ਰਿਲੇਟ ਕਰ ਲਿਆ ਇਮੈਜੀਨੇਸ਼ਨ ਦੇ ਅਕੋਰਡਿੰਗ। ਇੱਦਾਂ ਹੀ ਬੱਦਲਾਂ ਦੇ ਵਿੱਚ ਕਿਸੇ ਨੂੰ ਬਾਬਾ ਨਾਨਕ ਨਜ਼ਰ ਆ ਰਿਹਾ, ਇਹ ਕੀ ਹੈ ਵੀ ਉਹ ਬੱਦਲ ਜੇ ਬਣੇ ਨੇ, ਧੂੰਏ ਦੇ ਬੱਦਲ ਨੇ, ਉਹਨੇ ਆਪਣੀ ਇਮੈਜੀਨੇਸ਼ਨ ਨੂੰ ਉਹਦੇ ਨਾਲ ਰਿਲੇਟ ਕਰ ਲਿਆ। ਕਿਸੇ ਨੂੰ ਫਿਰ ਉੱਥੇ ਪਹਾੜ ਨਜ਼ਰ ਆਉਂਦੇ ਨੇ, ਕਿਸੇ ਨੂੰ ਕੁਝ ਨਜ਼ਰ ਆ ਜਾਵੇਗਾ। ਤੋ ਹਿੰਦੂਇਜ਼ਮ ਦੇ ਵਿੱਚ ਇੱਕ ਸਾਖੀ ਹੈ ਵੀ ਹਰੀਸ਼ ਚੰਦਰ ਰਾਜਾ ਆਪਣੀ ਪੂਰੀ ਦੀ ਪੂਰੀ ਨਗਰੀ ਦੇ ਨਾਲ ਅਸਮਾਨ ਨੂੰ ਉੱਡ ਗਿਆ। ਤੇ ਉਹ ਅੱਜ ਵੀ ਜਦੋਂ ਕਿਤੇ ਉੱਤੇ ਬੱਦਲਾਂ ਦੇ ਵਿੱਚ ਕੋਈ ਇੱਦਾਂ ਦਾ ਉਹਨਾਂ ਨੂੰ ਘਰ ਜਿਹਾ ਬਣਿਆ ਦੀਂਦਾ, ਤੇ ਉਹ ਕਹਿ ਦਿੰਦੇ ਨੇ ਇਹ ਕੀ ਨਗਰੀ ਹੈ, ਹਰੀਸ਼ ਚੰਦਰ ਹੈ ਕੱਖ ਵੀ ਨਹੀਂ, ਬਟ ਆਪਣੀ ਕਲਪਨਾ ਜਿਹੜੀ ਆਪਣੀ ਇਮੈਜੀਨੇਸ਼ਨ ਸੀ ਉਹਨੂੰ ਸੱਚ ਮੰਨ ਲਿਆ। ਤੋ ਬਾਬਾ ਜੀ ਨੇ ਇੱਕ ਉਦਾਹਰਣ ਦੇ ਕੇ ਗੱਲ ਸਮਝਾਈ ਵੀ ਜਿਵੇਂ ਹਿਰਨ ਜਿਹੜਾ ਹੈ ਨਾ, ਉਹਨੇ ਦੂਰ ਕਿਤੇ ਇੱਦਾਂ ਵੇਖਿਆ ਵੀ ਪਾਣੀ ਹੈ, ਪਾਣੀ ਤੇ ਹੁੰਦਾ ਕੋਈ ਨਹੀਂ, ਉਹ ਹੈ ਕੀ ਹੈ ਉਹ, ਵੀ ਜਿਹੜਾ ਮਾਰੂਥਲ ਹੈ ਉਹ ਜਦੋਂ ਅੱਗ ਵਰ ਰਹੀ ਹੈ, ਸੂਰਜ ਤਪ ਰਿਹਾ ਹੈ, ਤੇ ਉਸ ਸੂਰਜ ਦੀ ਤਪਸ਼ ਦੇ ਨਾਲ ਮਾਰੂਥਲ ਵਿੱਚੋਂ ਸੇਕ ਨਿਕਲ ਰਿਹਾ, ਉਹ ਜਿਹੜਾ ਸੇਕ ਹੈ ਉਹ ਦੂਰੋਂ ਇੱਦਾਂ ਨਜ਼ਰ ਆਉਂਦਾ ਹੈ ਵੀ ਇਹ ਪਾਣੀ ਹੈ। ਤੇ ਹਿਰਨ ਸਿਆਣਾ ਨਹੀਂ ਹੈ, ਜਿਵੇਂ ਆਪਾਂ ਸੜਕ ਦੇ ਉੱਤੇ ਆਪਣੀ ਗੱਡੀ ਡਰਾਈਵ ਕਰਕੇ ਜਾਂਦੇ ਹੋਈਏ ਤੇ ਤੁਸੀਂ ਵੇਖੋ ਗਰਮੀ ਦੀ ਤਪਸ਼ ਦੇ ਵਿੱਚ ਕਈ ਰਾਹ ਜਿਹੜਾ ਰੋਡ ਤਪਦਾ ਹੈ, ਸੜਕ ਤਪਦੀ ਹੈ, ਤੇ ਸਾਨੂੰ ਇੱਦਾਂ ਨਜ਼ਰ ਆਵੇਗਾ ਸਾਹਮਣੇ ਪਾਣੀ ਹੈ, ਪਰ ਬੰਦੇ ਦੀ ਬੁੱਧੀ ਕੰਮ ਕਰਦੀ ਹੈ, ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਤੁਰੇ ਜਾਂਦੇ ਉਹ ਪਾਣੀ ਜਿਹੜਾ ਸੋ ਕਾਲਡ ਪਾਣੀ ਹੈ ਉਹ ਅੱਗੇ ਅੱਗੇ ਵੱਧਦਾ ਜਾਂਦਾ, ਅੱਗੇ ਨੂੰ ਹੁੰਦਾ ਜਾਂਦਾ, ਪਰ ਬੰਦੇ ਨੂੰ ਪਤਾ ਹੈ ਵੀ ਇਹ ਪਾਣੀ ਨਹੀਂ ਹੈਗਾ, ਇਹ ਸਿਰਫ ਇੱਕ ਧੋਖਾ ਹੈ, ਇੱਕ ਛਲਾਵਾ ਹੈ। ਹੁਣ ਹਿਰਨ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ, ਉਹ ਭਜਦਾ ਭਜਦਾ ਹੀ ਮਰ ਜਾਂਦਾ, ਉਹਨੂੰ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ। ਤੋ ਮਹਾਰਾਜ ਨੇ ਆਖਿਆ ਇੱਦਾਂ ਹੀ ਬੰਦਾ ਜਿਹੜਾ ਇਹਨੂੰ ਆਪਣੀ ਕਲਪਨਾ ਦੇ ਪਿੱਛੇ ਭੱਜਦਾ ਭੱਜਦਾ ਅਲਿਊਜ਼ਨ ਦਾ ਸ਼ਿਕਾਰ ਹੋਇਆ ਹੀ ਮਰ ਜਾਂਦਾ, ਅਲਿਊਜ਼ਨ ਦਾ ਸ਼ਿਕਾਰ ਹੋਇਆ। ਤੋ ਰੱਬ ਦੇ ਨਾਂ 'ਤੇ ਵੀ ਕਿਸੇ ਨੂੰ ਅਲਿਊਜ਼ਨ ਹੋ ਸਕਦਾ, ਭਰਮ ਹੋ ਸਕਦਾ ਰੱਬ ਦੇ ਨਾਂ 'ਤੇ ਵੀ। ਮੈਂ ਫਲਾਨੀ ਜਗ੍ਹਾ ਗਿਆ ਜੀ, ਉੱਥੇ ਤਾਂ ਮੈਨੂੰ ਰੱਬ ਦੇ ਦਿਦਾਰੇ ਹੋ ਗਏ, ਤੇਰਾ ਭਰਮ ਹੈ। ਰੱਬ ਦੇ ਦਿਦਾਰੇ ਇੱਦਾਂ ਨਹੀਂ ਹੋਣੇ, ਤੂੰ ਆਪਣੇ ਭਰਮ ਨੂੰ ਸੱਚ ਮੰਨ ਲਿਆ, ਤੂੰ ਭੱਜਾ ਫਿਰਦਾ ਹੈ ਵੀ ਸ਼ਾਇਦ ਉਸ ਥਾਂ ਉੱਤੋਂ ਮੈਨੂੰ ਸੁੱਖ ਮਿਲ ਜਾਵੇ, ਚੈਨ ਮਿਲ ਜਾਵੇ, ਟਿਕਾ ਮਿਲ ਜਾਵੇ। ਗੁਰਦੇਵ ਨੇ ਆਖਿਆ ਨਹੀਂ, ਇੱਦਾਂ ਨਹੀਂ ਹੋਣਾ, ਇਹ ਪੋਸੀਬਿਲਟੀ ਨਹੀਂ, ਇਹ ਸੰਭਾਵਨਾ ਕਦੀ ਵੀ ਨਹੀਂ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਐਵੇਂ ਅੱਜ ਆਖਿਆ, ਆਖਿਆ ਇੰਨੀ ਨਿੱਕੀ ਜੰਗੀ ਹੈ, ਆਖਿਆ ਕਦੀ ਜਦੋਂ ਮੈਨੂੰ ਭੁਲੇਖਾ ਸੀ ਵੀ ਮੈਂ ਇਹਨਾਂ ਲੱਤਾਂ ਦੇ ਨਾਲ ਭੱਜ ਭੱਜ ਕੇ ਰੱਬ ਨੂੰ ਜੱਫੀਆਂ ਪਾ ਲਵਾਂਗਾ, ਆਖਿਆ ਹੁਣ ਲੱਤਾਂ ਜਵਾਬ ਦੇ ਗਈਆਂ। ਕਦੀ ਤਾਂ ਭੱਜਾ ਫਿਰਦਾ ਸੀ, ਥਲ ਡੂੰਗਰ ਉੱਚੀਆਂ ਨੀਵੀਆਂ ਥਾਵਾਂ ਉੱਤੇ ਭਵੇਂ ਹੋਮ, ਇਹਦੇ ਨਾਲ ਰੱਬ ਮਿਲੇਗਾ, ਉਹਨੂੰ ਜਾ ਕੇ ਮੈਂ ਗਲਵੱਕੜੀ ਪਾ ਲੈਣੀ, ਨਹੀਂ ਇੱਦਾਂ ਨਹੀਂ ਪੈਣੀ। ਥਲ ਡੂੰਗਰ ਭਵੇਂ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਹੁਣ ਤੇ ਸਰਾਣੇ ਪਿਆ ਹੋਇਆ ਪਾਣੀ ਦਾ ਜਿਹੜਾ ਕੁੱਜਾ ਏ, ਉਹ ਵੀ ਕਈ ਵਾਰਾਂ ਬੱਚੇ ਨੂੰ, ਪੋਤਰੇ ਨੂੰ, ਪੋਤੀ ਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ ਪੁੱਤ ਫੜਾਈ, ਕਿਉਂਕਿ ਸਰੀਰ ਦੀ ਸੱਤਾ ਇੰਨੀ ਨਹੀਂ ਰਹੀ ਵੀ ਝੁੱਕ ਕੇ ਮੈਂ ਉਸ ਕੁੱਜੇ ਨੂੰ ਵੀ ਫੜ ਸਕਾਂ। ਸਰੀਰ ਇੰਨਾ ਥੱਕ ਗਿਆ, ਇੰਨਾ ਥੱਕ ਗਿਆ, ਸੱਤਾ ਹੀ ਮੁੱਕ ਗਈ ਸਰੀਰ ਦੇ ਵਿੱਚੋਂ। ਤੋ ਅਗਲੇ ਬਚਨ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਆਖਿਆ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਧਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਣੀ ਆਸ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਿਹੜੀਆਂ ਸਿਆਲ ਦੀਆਂ ਰਾਤਾਂ ਉਹਦੇ ਵਿੱਚ ਸੌਂ ਸੌਂ ਕੇ ਪਾਸੇ ਧੁੱਖ ਉੱਠੇ। ਇੱਥੇ ਤਾਂ ਚਲੋ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ, ਪਰ ਖਾਸ ਕਰਕੇ ਜਿਹੜਾ ਬੰਦਾ ਬਿਮਾਰ ਹੋਵੇ ਉਹਨੂੰ ਰਾਤ ਇੱਦਾਂ ਲੱਗਦਾ ਹੈ ਜਿਵੇਂ ਮੁੱਕੜ 'ਚ ਨਹੀਂ ਆਉਂਦੀ। ਬਿਮਾਰ ਦੀ ਰਾਤ ਸਭ ਤੋਂ ਔਖੀ ਨਿਕਲਦੀ ਹੈ, ਬੁੱਢੇ ਬੰਦੇ ਦੀ ਰਾਤ ਸਭ ਤੋਂ ਔਖੀ ਨਿਕਲਦੀ ਹੈ। ਕਿਉਂ ਭਲਾ? ਉਹਦਾ ਰੀਜ਼ਨ ਇਹ ਹੈ ਵੀ ਸਰੀਰ ਵਿੱਚ ਸੱਤਿਆ ਨਹੀਂ ਰਹੀ, ਨੀਂਦ ਨਹੀਂ ਆਉਂਦੀ ਉਹਨੀ। ਅਜੇ ਨੌਜਵਾਨ ਸੌਵੇਂ, ਬੱਚਾ ਸੌਵੇਂ, ਅਤੇ ਉਹਦੇ ਝਟਪਟ ਹੀ ਰਾਤ ਜਿਹੜੀ ਹੈ ਗੁਜ਼ਰ ਜਾਂਦੀ ਹੈ। ਕੋਈ ਕੰਮ ਕਰਨ ਵਾਲਾ ਕਿਰਤੀ ਥੱਕਿਆ ਟੁੱਟਿਆ ਸੌਵੇਂ ਅਤੇ ਰਾਤ ਛੇਤੀ ਬੀਤ ਜਾਂਦੀ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਇੱਥੇ ਕਹਿੰਦੇ ਨੇ ਵੀ ਰਾਤੀਂ ਵੱਡੀਆਂ, ਵੀ ਆਹ ਜਿਹੜੀਆਂ ਸਿਆਲ ਦੀਆਂ ਰਾਤਾਂ ਲੰਬੀਆਂ ਨੇ, ਵੀ ਸੌਂ ਸੌਂ ਕੇ ਪਾਸੇ ਧੁੱਖ ਉੱਠਦੇ ਨੇ। ਤੋ ਬਾਬਾ ਜੀ ਨੇ ਕਿਹਾ ਇਸੇ ਤਰ੍ਹਾਂ ਜਿਵੇਂ ਨਾ ਸੌਂ ਸੌਂ ਕੇ ਪਾਸੇ ਧੁੱਖ ਉੱਠੇ, ਨੀਂਦ ਆ ਨਹੀਂ ਰਹੀ, ਰਾਤ ਵੱਡੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਇਹ ਬਚਨ ਵਰਤ ਕੇ ਸਮਝਾਉਂਦੇ ਉਹ ਨੇ ਵੀ ਬੰਦਾ ਘੜੀ ਵੱਲ ਵਾਰ ਵਾਰ ਵੇਖਦਾ ਹੈ ਵੀ ਕਿਹੜੇ ਵੇਲੇ ਦਿਨ ਹੋਵੇ ਅਤੇ ਰਾਤ ਮੁੱਕੇ, ਕਿਉਂਕਿ ਰਾਤ ਲੰਘਣੀ ਜਿਹੜੀ ਆ ਉਹ ਬੜੀ ਔਖੀ ਹੋਈ ਪਈ ਹੈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਧਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਣੀ। ਆਖਿਆ ਲੋਕ ਵੀ ਜਿਹੜੇ ਨੇ ਉਹਨਾਂ ਦਾ ਤਰਕਾਰ ਯੋਗ ਹੈ ਜੀਣਾ, ਪਤਾ ਨਹੀਂ ਕਿਵੇਂ ਰੱਬ ਨੂੰ ਛੱਡ ਕੇ ਬਗਾਨੀਆਂ ਆਸਾਂ 'ਤੇ ਇੱਦਾਂ ਹੀ ਸਮਾਂ ਟਪਾਈ ਜਾਂਦੇ ਨੇ। ਧਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਣੀ, ਆਸ ਤਰਕਾਰ ਯੋਗ ਹੈ ਉਹਨਾਂ ਦਾ ਜੀਵਨ ਜਿੰਨਾ ਦੀ ਆਸ ਕਿਸੇ ਬਗਾਨੇ ਦੇ ਉੱਤੇ ਹੈ। ਹੁਣ ਤੁਸੀਂ ਇਹਨੂੰ ਥੋੜ੍ਹਾ ਜਿਹਾ ਮੈਂ ਐਲੈਬੋਰੇਟ ਕਰਦਿਆਂ ਤਾਂ ਕਿ ਗੱਲ ਸਮਝ ਲੱਗ ਜਾਵੇ। ਜਿਵੇਂ ਮੰਨ ਲਓ ਤੁਹਾਨੂੰ ਕਿਸੇ ਉੱਤੇ ਆਸ ਹੋਵੇ ਵੀ ਹੁਣੇ ਬੰਦਾ ਸੁਧਰੇਗਾ, ਹੁਣੇ ਬੰਦਾ ਸੁਧਰੇਗਾ, ਹੁਣੇ ਸੁਧਰੇਗਾ, ਐਸ ਆਸ ਦੇ ਵਿੱਚ ਉਹ ਤਾਂ ਸੁਧਰੇਣਾ ਅਤੇ ਤੁਸੀਂ ਆਪਣਾ ਆਪ ਤਬਾਹ ਕਰ ਬੈਠੋ। ਸਮਝੇ? ਆਸ ਇੱਦਾਂ ਦੀ ਚੀਜ਼ ਹੈ। ਜਿਵੇਂ ਬਜ਼ੁਰਗ ਬੰਦੇ ਨੂੰ ਇਹ ਲੱਗਦਾ ਵੀ ਹੁਣ ਵੀ ਰਾਤ ਮੁੱਕੀ, ਹੁਣ ਵੀ ਰਾਤ ਮੁੱਕੀ, ਪਰ ਰਾਤ ਲੰਬੀ ਹੁੰਦੀ ਜਾਂਦੀ, ਰਾਤ ਲੰਮੀ ਹੁੰਦੀ ਜਾਂਦੀ, ਉਹਨੂੰ ਚੈਨ ਨਹੀਂ ਪੈ ਰਿਹਾ ਵੀ ਕਿਹੜੇ ਵੇਲੇ ਦਿਨ ਚੜ੍ਹੇ, ਚਲੋ ਪੁੱਤ ਪੋਤਰੇ ਉੱਠਣ ਅਤੇ ਫਿਰ ਉਹਨਾਂ ਨਾਲ ਥੋੜ੍ਹਾ ਬਹੁਤਾ ਘੁਲ ਮਿਲ ਲਵਾਂਗੇ, ਕੋਈ ਗੱਲਾਂ ਬਾਤਾਂ ਕਰ ਲਵਾਂਗੇ, ਪਰ ਉਹ ਤਾਂ ਸਾਰੇ ਸੁੱਤੇ ਹੋਏ ਨੇ। ਅਤੇ ਮੇਰੇ ਲਈ ਸਿਆਲ ਦੀ ਰਾਤ ਲੰਮੀ ਹੁੰਦੀ ਜਾਂਦੀ ਹੈ। ਤੋ ਬਾਬਾ ਜੀ ਕਹਿੰਦੇ ਨੇ ਇਸੇ ਤਰੀਕੇ ਨਾਲ ਕਈ ਲੋਕ ਸਾਰੀ ਜ਼ਿੰਦਗੀ ਬਗਾਨਿਆਂ ਦੀਆਂ ਆਸਾਂ ਦੇ ਉੱਤੇ ਆਪਣੇ ਜੀਵਨ ਨੂੰ ਤਬਾਹ ਕਰ ਲੈਂਦੇ ਨੇ, ਤਬਾਹ ਕਰ ਲੈਂਦੇ ਨੇ। ਉਹਨੂੰ ਲੱਗਦਾ ਹੈ ਫਲਾਨਾ ਮੇਰਾ ਕਲਿਆਣ ਕਰੇਗਾ, ਫਲਾਨਾ ਭਲਾ ਕਰੇਗਾ, ਉਹਨੂੰ ਨਾ ਰੱਬ ਮੰਨ ਕੇ ਵੇਖੀਏ, ਉੱਥੇ ਨਾ ਚੱਲੀਏ। ਵੇਖੋ ਸਤਿਗੁਰ ਦੀ ਬਾਣੀ ਪੜ੍ਹੋ, ਕਬੀਰ ਸਾਹਿਬ ਦਾ ਹੀ ਬਚਨ ਹੈ ਵੀ, ਉਹ ਕਹਿੰਦੇ ਨੇ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ਼। ਆਸ ਰੱਖਣੀ ਹੈ ਤੇ ਕੇਵਲ ਰਾਮ ਦੀ ਰੱਖੋ, ਰੱਬ ਦੀ ਰੱਖੋ, ਰਮੇ ਹੋਏ ਰੱਬ ਦੀ ਰੱਖੋ, ਪਰਮੇਸ਼ਰ ਦੀ ਰੱਖੋ, ਬਾਕੀ ਜਿੰਨੀ ਆਸ ਹੈ ਤੁਹਾਡੇ ਪੱਲੇ ਨਿਰਾਸ਼ਾ ਪਾ ਦੇਵੇਗੀ, ਨਿਰਾਸ਼ਾ, ਦੁਖੀ ਹੋਵੋਗੇ। ਅਵਰੇ ਆਸ ਨਿਰਾਸ਼ ਬਾਕੀਆਂ ਦੀ, ਆਸਾ ਕਰਤਾ ਜਗ ਮੂਆ ਆਸਾ ਮਰੇ ਨਾ ਜਾਏ। ਇਹ ਸੰਸਾਰ ਆਸਾ ਰੱਖਦਾ ਰੱਖਦਾ ਰੱਖਦਾ ਰੱਖਦਾ ਮਰ ਜਾਂਦਾ ਏ। ਕਈ ਵਾਰ ਬੰਦੇ ਦਾ ਤੁਸੀਂ ਵੇਖੋ ਧਾਰਮਿਕ ਤੌਰ 'ਤੇ ਮਨੁੱਖ ਦਾ ਸ਼ੋਸ਼ਣ ਵੀ ਹੋ ਰਿਹਾ ਹੋਵੇ ਨਾ, ਸ਼ੋਸ਼ਣ ਵੀ ਹੋ ਰਿਹਾ ਹੋਵੇ, ਅਤੇ ਬੰਦਾ ਇੰਨੀ ਕੁ ਆਪਣੀ ਆਸ ਪੱਕੀ ਕਰੀ ਬੈਠਾ ਹੁੰਦਾ ਕੋਈ ਨਹੀਂ ਹੋਣੀ, ਬਾਬਾ ਜੀ ਕਿਰਪਾ ਕਰਨਗੇ, ਮੇਰੇ ਜੀ ਕੋਈ ਗਲਤੀ ਹੋਵੇਗੀ ਹੋਣੀ, ਇੱਦਾਂ ਕਰ ਦੇਣਗੇ। ਪਹਿਲੀ ਗੱਲ ਹੈ ਵੀ ਤੁਹਾਡੀ ਆਸ ਝੂਠੀ ਹੈ, ਉਹਦਾ ਕੋਈ ਲਾਭ ਨਹੀਂ। ਤੁਸੀਂ ਜਿਹੜਾ ਜ਼ਿੰਦਗੀ ਦਾ ਸੱਚ ਹੈ ਉਹ ਤੋਂ ਮੂੰਹ ਮੋੜ ਰਹੇ ਹੋ, ਜ਼ਿੰਦਗੀ ਦਾ ਜਿਹੜਾ ਸੱਚ ਹੈ ਉਹ ਤੋਂ ਮੂੰਹ ਮੋੜ ਕੇ ਤੁਸੀਂ ਇੱਕ ਝੂਠੀ ਜਿਹੀ ਆਸ ਰੱਖੀ ਹੋਈ ਹੈ ਜਿਹਦਾ ਕੋਈ ਹੱਲ ਨਹੀਂ ਹੈਗਾ। ਮੰਨ ਲਓ ਇਹਨੂੰ ਇੱਦਾਂ ਸਮਝੀਏ, ਕਿਸੇ ਬੰਦੇ ਦੀ ਬਿਲਕੁਲ ਹੀ ਬਾਂਹ ਕੱਟੀ ਜਾਵੇ, ਬਿਲਕੁਲ ਹੀ ਦੋ ਹਿੱਸੇ ਹੋ ਜਾਣ, ਟੁੱਟ ਜਾਵੇ, ਟੁੱਟੇ ਨਾ ਮਤਲਬ ਕਿ ਲੈ ਹੀ ਜਾਵੇ ਨਾਲੋਂ। ਹੁਣ ਉਹ ਬੰਦਾ ਆਖੇ ਜੀ ਮੈਨੂੰ ਇੰਨੀ ਕੁ ਫਲਾਨੇ ਮਹਾਂਪੁਰਸ਼ਾਂ 'ਤੇ ਆਸ ਹੈ ਵੀ ਇਹਨਾਂ ਨੇ ਕਿਰਪਾ ਕਰਕੇ ਮੇਰੀ ਬਾਂਹ ਵਾਪਸ ਉਗਾ ਦੇਣੀ ਹੈ। ਇਹਦਾ ਅਰਥ ਹੈ ਵੀ ਤੁਹਾਨੂੰ ਜ਼ਿੰਦਗੀ ਦੇ ਇਸ ਕੁਦਰਤ ਦੇ ਨੇਮ ਦਾ ਪਤਾ ਹੀ ਨਹੀਂ ਵੀ ਨਹੀਂ ਇੱਦਾਂ ਕਦੀ ਨਹੀਂ ਹੋ ਸਕਦਾ, ਇੱਦਾਂ ਕਦੀ। ਹੁਣ ਤੁਸੀਂ ਦੁਖੀ ਹੋ ਰਹੇ ਹੋ, ਤੁਹਾਨੂੰ ਕੋਈ ਸਮਝਾ ਵੀ ਰਿਹਾ ਵੀ ਇੱਦਾਂ ਨਹੀਂ ਹੋਣਾ ਭਾਈ, ਆਹ ਚੀਜ਼ ਆਪਣੇ ਦਿਮਾਗ ਵਿੱਚੋਂ ਕੱਢ ਦੇ, ਇੱਦਾਂ ਨਹੀਂ ਹੋਣਾ, ਇਹ ਕੋਈ ਸੱਚ ਨਹੀਂ ਹੈਗਾ ਜ਼ਿੰਦਗੀ ਦਾ। ਪਰ ਤੁਸੀਂ ਇੱਕ ਆਸ ਰੱਖ ਕੇ ਬੈਠੇ ਨਹੀਂ, ਨਹੀਂ ਮੈਨੂੰ ਤੇ ਫਲਾਨੇ ਨੇ ਕਿਹਾ ਹੋ ਜਾਣਾ, ਇੱਦਾਂ ਹੋ ਜਾਣਾ, ਇੱਦਾਂ ਹੋ ਜਾਣਾ, ਇੱਦਾਂ ਇੱਦਾਂ ਕਰਦਿਆਂ ਕਰਦਿਆਂ ਅਗਲਾ ਤੁਹਾਡਾ ਸ਼ੋਸ਼ਣ ਵੀ ਕਰਦਾ ਰਿਹਾ, ਤੁਹਾਡੇ ਟਾਈਮ ਨੂੰ ਉਹਨੇ ਖਰਾਬ ਕਰ ਦਿੱਤਾ, ਤੁਹਾਨੂੰ ਫਾਈਨੈਂਸ਼ਲੀ ਤੌਰ ਤੇ ਉਹਨੇ ਮਾਰ ਦਿੱਤਾ ਵੀ ਕੋਈ ਨੀ ਤੁਹਾਡਾ ਮੰਤਰ ਉਪਾਅ ਕਰਾਂਗੇ ਕੋਈ ਨਾ ਕੋਈ, ਤਾਂ ਨੁਕਸਾਨ ਹੋ ਗਿਆ ਨਾ, ਐਵੇਂ ਆਸ ਰੱਖ ਕੇ ਬੈਠੇ ਸੀ। ਤੋ ਬਾਬਾ ਜੀ ਕਹਿੰਦੇ ਨੇ ਵੇਖੋ ਆਸ ਵੀ ਰੱਖਣੀ ਹੈ ਨਾ, ਪਹਿਲੀ ਗੱਲ ਇਹਨੂੰ ਸਮਝੋ, ਇੱਕ ਆਸ ਹੈ ਜਿਹੜੀ ਕੁਦਰਤ ਦੇ ਖਿਲਾਫ ਹੈ, ਜਿਹੜੀ ਰੱਖਣੀ ਗਲਤ ਹੈ। ਮੰਨ ਲਓ ਤੁਸੀਂ ਇੱਦਾਂ ਦੀ ਆਸ ਰੱਖੋ ਵੀ ਮੈਂ ਹਵਾ ਤੋਂ ਬਿਨਾਂ ਰਹਿ ਜਾਵਾਂਗਾ, ਇਹ ਆਸ ਹੀ ਗਲਤ ਹੈ, ਤੁਹਾਡੀ ਆਸ ਦੀ ਬੁਨਿਆਦ ਹੀ ਗਲਤ ਹੈ। ਜਿਹੜੀ ਤੁਸੀਂ ਜਿਹੜੀ ਜਗ੍ਹਾ ਉੱਤੇ ਤੁਸੀਂ ਸਟੈਂਡ ਕਰ ਰਹੇ ਹੋ, ਜਗ੍ਹਾ ਹੀ ਗਲਤ ਹੈ, ਇੱਦਾਂ ਹੋ ਨਹੀਂ ਸਕਦਾ। ਤੋ ਬਾਬਾ ਜੀ ਨੇ ਆਖਿਆ ਪਹਿਲਾਂ ਇਹ ਖਿਆਲ ਕਰ ਵੀ ਆਸ ਕਿਹੜੀ ਹੋਣੀ ਚਾਹੀਦੀ ਹੈ, ਦੂਜੀ ਗੱਲ ਹੈ ਵੀ ਆਸ ਰੱਖਣੀ ਕਿਤੇ ਹੈ, ਦੁਨੀਆਂ ਉੱਤੇ ਆਸ ਰੱਖਣੀ, ਸਮਾਜ ਉੱਤੇ। ਇਹਨੂੰ ਇੱਦਾਂ ਸਮਝ ਵੀ ਜਿਵੇਂ ਤੂੰ ਕਿਸੇ ਦੀਆਂ ਸਾਰੀਆਂ ਉਮੀਦਾਂ ਉੱਤੇ ਪੂਰਾ ਨਹੀਂ ਉਤਰ ਸਕਦਾ, ਇੱਦਾਂ ਦੁਨੀਆਂ ਵੀ ਤੇਰੀਆਂ ਸਾਰੀਆਂ ਉਮੀਦਾਂ ਅਤੇ ਆਸਾਂ ਉੱਤੇ ਪੂਰੀ ਨਹੀਂ ਉਤਰ ਸਕਦੀ। ਜਿੱਦਾਂ ਤੂੰ ਸਾਰਿਆਂ ਨੂੰ ਪ੍ਰਸੰਨ ਨਹੀਂ ਕਰ ਸਕਦਾ, ਇੱਦਾਂ ਦੁਨੀਆਂ ਵੀ ਤੈਨੂੰ ਪ੍ਰਸੰਨ ਨਹੀਂ ਕਰ ਸਕਦੀ। ਤੋ ਇੱਕ ਆਸ ਹੈ ਜਿਹੜੀ ਮੈਂ ਆਪਣੇ ਗੁਰੂ 'ਤੇ ਰੱਖਣੀ ਹੈ ਵੀ ਗੁਰੂ ਤੋਂ ਆਸ ਕਾਹਦੀ ਹੈ, ਗੁਰੂ ਮੈਨੂੰ ਸੱਚਾ ਗਿਆਨ ਦੇ ਦਿੰਦਾ, ਸੱਚੀ ਸਮਝ ਦੇ ਦਿੰਦਾ, ਗੁਰੂ ਮੈਨੂੰ ਰਿਐਲਿਟੀ ਤੋਂ ਫੇਸ ਕਰਾ ਦਿੰਦਾ, ਜਾਣੂ ਕਰਾ ਦਿੰਦਾ, ਇਸ ਕਰਕੇ ਆਸ ਇਹਦੇ ਉੱਤੇ ਰੱਖ। ਇਹਨੇ ਜੋ ਜੇ ਦੁੱਧ ਹੋਇਆ ਤਾਂ ਦੁੱਧ ਦੱਸ ਦੇਣਾ, ਜੇ ਪਾਣੀ ਹੋਇਆ ਤਾਂ ਉਹਨੇ ਪਾਣੀ ਕਹਿ ਦੇਣਾ। ਹਾਂ, ਕਿਸੇ ਪੰਡਿਤ ਦੀ ਆਸ ਰੱਖ ਲਾ, ਉਹਨੇ ਜ਼ਰੂਰ ਤੇਰੇ ਹੱਥ ਦੀ ਲਕੀਰ ਵੇਖ ਕੇ ਕਹਿ ਦੇਣਾ, ਉਹ ਵਿਆਹ ਵੀ ਤੇਰੇ ਚਾਰ ਕਰਾ ਸਕਦਾ, ਉਹ ਨੌਕਰੀ ਵੀ ਤੈਨੂੰ ਦੇ ਸਕਦਾ, ਉਹ ਬਿਜ਼ਨਸਮੈਨ ਵੀ ਤੈਨੂੰ ਬਣਾ ਸਕਦਾ, ਉਹਦੀ ਗੱਲ ਵੱਖਰੀ ਹੈ, ਪਰ ਗੁਰੂ ਨੇ ਤੈਨੂੰ ਰਿਐਲਿਟੀ ਦੱਸਣੀ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਫਰੀਦਾ ਰਾਤੀ ਵੱਡੀਆਂ, ਧੁੱਖ ਤੋਂ ਖੁੱਟਣ ਪਾਸ ਵੀ ਇਹ ਰਾਤਾਂ ਬੜੀਆਂ ਵੱਡੀਆਂ ਨੇ, ਵੀ ਸੌਂ ਸੌਂ ਕੇ ਪਾਸੇ ਧੁੱਖ ਉੱਠਦੇ ਨੇ, ਤੇ ਧਿਗ ਤਿੰਨਾਂ ਦਾ ਜੀਵਿਆ ਜਿੰਨਾ ਵਿਡਾਣੀ ਆਸ, ਵੀ ਜਿਹੜੇ ਬਗਾਨੀਆਂ ਆਸਾਂ ਦੇ ਉੱਤੇ ਇੱਦਾਂ ਹੀ ਜੀਵਨ, ਨਾਲੇ ਦੁੱਖ ਵੀ ਝੱਲੀ ਜਾਂਦੇ ਨੇ, ਆਖਿਆ ਉਹਨਾਂ ਦਾ ਜਿਉਣਾ ਤਰਕਾਰ ਯੋਗ ਹੈ। ਅਗਲਾ ਬਚਨ ਹੈ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆੜਿਆਂ। ਫਰੀਦ ਸਾਹਿਬ ਕਹਿੰਦੇ ਨੇ, ਜੇ ਆਏ ਹੋਏ ਸੱਜਣ ਤੋਂ ਕਦੇ ਕੁਝ ਲੁਕਾ ਕੇ ਰੱਖਾਂ ਤੇ ਮੇਰਾ ਸਰੀਰ ਬਲਦੇ ਕੋਲਿਆਂ ਉੱਤੇ ਮਜੀਠ ਬਣ ਜਾਵੇ, ਵੀ ਜਿਹੜੇ ਮੇਰੇ ਜਿਹੜੇ ਅਭਿਆਗਤ ਨੇ, ਜਿਹੜੇ ਚੰਗੇ ਗੁਰਸਿੱਖ ਨੇ, ਉਹਨਾਂ ਤੋਂ ਮੈਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ, ਉਹਨਾਂ ਅੱਗੇ ਆਪਣਾ ਆਪਾ ਭੇਟ ਕਰਦਿਆਂ ਮੈਂ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਆਏ ਮਿੱਤਰਾਂ ਤੋਂ ਮੈਂ ਵਾਰਿਆ ਜਾਂਦਾ, ਕੁਰਬਾਨ ਜਾਂਦਾ, ਜਿਹੜੇ ਮਿੱਤਰ ਮੈਨੂੰ ਜ਼ਿੰਦਗੀ ਦਾ ਸਹੀ ਰਾਹ ਦੱਸਦੇ ਨੇ। ਉਹ ਕਹਿੰਦੇ ਨੇ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ, ਜਿਵੇਂ ਨਾ ਮਜੀਠ ਸੜਦਾ ਨਾ ਅੰਗਾਰਾਂ ਦੇ ਉੱਪਰ, ਇੱਦਾਂ ਹੀ ਮੈਂ ਆਪਣੇ ਤਨ ਨੂੰ ਸਾੜਦਿਆਂ ਉਹਨਾਂ ਮਿੱਤਰਾਂ ਦੀ ਖਾਤਰ, ਜਿਹੜੇ ਮਿੱਤਰ ਮੈਨੂੰ ਉਸ ਗੁਰੂ ਦਾ ਉਸ ਰੱਬ ਦਾ ਰਾਹ ਦੱਸਦੇ ਨੇ। ਤੋ ਮਹਾਰਾਜ ਕਿਰਪਾ ਕਰਨ, ਗੁਰਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਬਣੇ, ਯਤਨ ਕਰ ਰਹੇ ਹਾਂ ਸ਼ੇਖ ਫਰੀਦ ਸਾਹਿਬ ਦੇ ਇਕੱਲੇ ਇਕੱਲੇ ਸਲੋਕ ਨੂੰ ਸਮਝਣ ਅਤੇ ਵਿਚਾਰਨ ਦਾ। 22 ਸਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਮੁਕੰਮਲ ਕੀਤੀ ਹੈ, ਅਗਲੇਰੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਨੇ ਭਗਤ ਜੀ ਦੀ ਬਾਣੀ ਦੇ ਵਿੱਚੋਂ ਆਪ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਹਾਰੋ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ, ਆਪ ਵੀ ਸਮਾਂ ਕੱਢ ਕੇ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਸੈਮੀਨਾਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਣ, ਕਿਉਂਕਿ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ 1 ਸਤੰਬਰ ਨੂੰ, ਔਰ ਆਉਂਦੇ ਐਤਵਾਰ 30 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੈਮੀਨਾਰ ਹੈ ਜੋ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ। ਸੋ ਆਪ ਜੀ ਨੂੰ ਬੇਨਤੀ ਆ ਰਹੀ ਭਰਨੀਆਂ, ਸੰਥਿਆ ਦੀਆਂ ਕਲਾਸਾਂ ਆਰੰਭ ਹੋ ਰਹੀਆਂ ਨੇ 1 ਸਤੰਬਰ ਤੋਂ, ਜਿਨ੍ਹਾਂ ਨੇ ਸੰਥਿਆ ਲੈਣੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਅਤੇ 13 ਸਤੰਬਰ ਨੂੰ ਦਿਨ ਐਤਵਾਰ 9:30 ਸਵੇਰੇ ਅਮਰ ਸੰਚਾਰ ਹੋਣਗੇ, ਅਮਰ ਸ਼ਕਲ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰਨੀ। ਔਰ ਦਸਰਾ ਸਿਖਲਾਈ ਜਿਹੜੀ ਹੈ ਹਰ ਸ਼ੁੱਕਰਵਾਰ ਨੂੰ ਪਗੜੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਸ਼ਾਮ ਨੂੰ 6 ਵਜੇ। ਸੋ ਜ਼ਰੂਰ ਬੱਚਿਆਂ ਨੂੰ ਇਹ ਟ੍ਰੇਨਿੰਗ ਦਵਾਓ ਤਾਂ ਕਿ ਉਹ ਸਿਰ 'ਤੇ ਦਸਤਾਰ ਸਜਾ ਸਕਣ। ਸੋ ਆਓ ਹੁਣ ਭਾਈ ਗੁਰਪ੍ਰੀਤ ਸਿੰਘ ਬਦਨੀ ਕਰਾਉਣ ਵਾਲਾ ਢਾਡੀ ਜਥਾ ਢਾਡੀ ਵਾਰਾਂ 'ਤੇ ਆਸਰਮ ਕਰਨਗੇ। ਆਓ ਬੜੇ ਪਿਆਰ ਨਾਲ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਉੱਤੇ ਪਹਿਲਾਂ ਗਿਆਨੀ ਜੀ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਤਵੱਜੋ ਦੋ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਡੀਆਂ ਸਭਾਵਾਂ ਅਤੇ ਪਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਸਭ ਕੰਮ ਵਿਗੜੇ ਬਣ ਜਾਂਦੇ ਹੋਵੇ ਮਿਹਰਬਾਨ ਜੇ ਦਾਤਾ। ਜਦੋਂ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ ਤਾਂ ਸਾਰੇ ਕੰਮ ਸਰ ਹੋ ਜਾਂਦੇ ਹੈ। ਇੱਕ ਇਹਦੇ ਵਿੱਚ ਲੈਣ ਆਈ ਹੈ, ਤੁਸੀਂ ਸ਼ਾਇਦ ਧਿਆਨ ਨਾਲ ਸੁਣਿਆ ਹੋਊਗਾ, ਲੇਖਾ ਸੀ ਜਨਮਾਂ ਦਾ ਸੀ ਸੁਪਨੇ ਵਿੱਚ ਪੂਰ ਕਰਵਾ ਤਾ, ਜਿਹੜਾ ਸੀਗਾ ਉਹਦੇ ਉੱਪਰ ਰਾਜਾ ਇੱਕ ਹਰੀਸੈਨ ਰਾਜਾ ਏ, ਸੰਕੇਤ ਮੰਡੀ ਦਾ ਰਾਜਾ। ਉਹਦੇ ਇਲਾਕੇ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਕਲਿਆਣਾ ਜੀ ਨੂੰ ਭੇਜਿਆ। ਭਾਈ ਕਲਿਆਣਾ ਜੀ, ਭਾਈ ਜੈਤਾ, ਬਾਬਾ ਜੀਵਨ ਸਿੰਘ ਦੇ ਵੱਡੇ ਵਡੇਰੇ ਹੈ, ਵੱਡੇ ਵਡੇਰੇ ਹਨ ਇਹ ਜੋ ਭਾਈ ਕਲਿਆਣਾ ਜੀ ਆ। ਇੱਥੋਂ ਇਹਨਾਂ ਦਾ ਮੁੱਢ ਬੰਦਾ ਹੈ, ਗੁਰੂ ਦੇ ਦਰ ਨਾਲ ਜੁੜੇ ਹੋਏ ਪੰਜਵੇਂ ਪਾਤਸ਼ਾਹ ਤੋਂ ਲੈ ਕੇ। ਐਵੇਂ ਨੀ ਕੋਈ ਕੁਰਬਾਨੀਆਂ ਕਰਦਾ। ਮੋਗੇ ਦੇ ਕੋਲ ਇੱਕ ਫਤਿਹਗੜ੍ਹ ਕੋਰੋਟਾਣਾ ਪਿੰਡ ਹੈ ਤੇ ਉੱਥੇ ਭਾਈ ਜੈਤਾ ਬਾਬਾ ਜੀਵਨ ਸਿੰਘ ਦਾ ਨਗਰ ਕੀਰਤਨ ਦਾ ਸਾਨੂੰ ਉਹਨਾਂ ਨੇ ਪਹਿਲੀ ਵਾਰੀ ਬੁਲਾਇਆ ਤੇ ਜਦੋਂ ਮੈਂ ਆਪਦੇ ਸਾਥੀਆਂ ਨਾਲ ਗਿਆ ਤੇ ਮੈਂ ਭਾਈ ਕਲਿਆਣਾ ਜੀ ਦੇ ਇਤਿਹਾਸ ਤੋਂ ਗੱਲ ਚੱਕੀ ਹੈ ਤੇ ਸਾਰੇ ਮੈਂ ਮਾਣ ਨਹੀਂ ਕਰਦਾ, ਮੈਂ ਵੈਸੇ ਗੱਲ ਕਰਦਾ। ਪ੍ਰਧਾਨ ਜੀ, ਸਾਰੇ ਸੈਕਟਰੀ ਸਾਰੇ ਕਹਿੰਦੇ ਵਧਣੀ ਪਤਾ ਨਹੀਂ ਕਿੱਥੋਂ ਨਵਾਂ ਸੱਪ ਕੱਢ ਲਿਆਇਆ ਵੀ ਕਿਸੇ ਨੇ ਤਾਂ ਆਹ ਗੱਲ ਕੀਤੀ ਨਹੀਂ ਤੇ ਸੁਣਾਇਆ ਨਹੀਂ ਹੈ। ਸਾਰੇ ਇਤਿਹਾਸ ਚੱਕਦੇ ਸੀ ਉੱਥੋਂ, ਜਿਵੇਂ ਨੌਵੇਂ ਪਾਤਸ਼ਾਹ ਜਾ ਰਹੇ ਹੈ ਸੀਸ ਦੇਣ ਵਾਸਤੇ, ਹਿੰਦੂਆਂ ਦੀ ਪਕਾਰ ਸੁਣਨ ਵਾਸਤੇ, ਤੇ ਮਾਤਾ ਗੁਜਰੀ ਜੀ ਕਹਿੰਦੇ ਮੈਨੂੰ ਦੱਸ ਦਿਓ ਕਰਮਾਂ ਦੀ ਮਾਰੀ ਨੂੰ ਮੇਰਾ ਸਾਡੇ ਰਾਖੇ ਕੌਣ ਹੋਣਗੇ, ਵੀ ਭਾਈ ਜੈਤੇ ਵਰਗੇ ਡਿਊਟੀ ਲੱਗਦੀ ਉੱਥੋਂ ਚੱਕਦੇ ਹੈ। ਤੇ ਅਸੀਂ ਇਹ ਸੱਤ ਕਵਿਤਾਵਾਂ ਸੀਗੀਆਂ ਇਹ ਭਾਈ ਕਲਿਆਣਾ ਜੀ ਦੀਆਂ ਉੱਥੇ ਸਰਵਣ ਕਰਾਈਆਂ ਪਹਿਲੀ ਵਾਰੀ। ਭਾਈ ਕਲਿਆਣਾ ਜੀ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੰਕੇਤ ਮੰਡੀ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ। ਅੱਜ ਕੱਲ੍ਹ ਉਹ ਹਿਮਾਚਲ ਦਾ ਹਿੱਸਾ ਹੈ, ਹਿਮਾਚਲ ਪ੍ਰਦੇਸ਼। ਉੱਥੋਂ ਦਾ ਰਾਜਾ ਹਰੀਸੈਨ ਹੈ ਤੇ ਭਾਈ ਕਲਿਆਣਾ ਜੀ ਉੱਥੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਦੇ ਆ, ਸਤਸੰਗ ਕਰਾ ਰਹੇ ਆ। ਇੱਕ ਦਿਨ ਇਹੋ ਜਿਹਾ ਹੁੰਦਾ, ਕੋਈ ਵਰਤ ਰੱਖਦਾ ਹੁੰਦਾ ਆਪਣਾ ਉਹ ਰਾਜਾ ਹਰੀਸੈਨ। ਉਦਣ ਨਾ ਕੋਈ ਘਰੇ ਅੱਗ ਨਹੀਂ ਸੀ ਬਾਲਦਾ, ਚੁੱਲ੍ਹੇ ਅੱਗ ਨਹੀਂ ਸੀ ਪਾਉਂਦਾ ਕੋਈ, ਤੇ ਜਦੋਂ ਉਹਦਾ ਵਰਤ ਟੁੱਟਦਾ ਖੁੱਲਦਾ ਤੇ ਉਦੋਂ ਉਹਦੇ ਉਹ ਜੱਗ ਕਰਦਾ, ਹੋਰ ਕਿਸੇ ਨੂੰ ਅਧਿਕਾਰ ਨਹੀਂ ਸੀ ਉਸ ਦਿਨ। ਹੁਣ ਜਿੱਥੇ ਗੁਰੂ ਘਰ ਆ, ਗੁਰੂ ਦਾ ਬਾਣੀ ਦਾ ਪ੍ਰਚਾਰ ਹੋ ਰਿਹਾ, ਸਿੱਖ ਸੰਗਤਾਂ ਆਉਂਦੀਆਂ, ਸਿੰਘਾਂ ਨੇ ਲੰਗਰ ਛਕਣਾ ਹੀ ਹੈ ਤੇ ਉੱਥੇ ਤਾਂ ਭੋਜਨ ਬਣੂਗਾ ਹੀ। ਭਾਈ ਕਲਿਆਣਾ ਜੀ ਦੇ ਸਤਸੰਗ ਕਰਦੇ ਉੱਥੇ, ਫਿਰ ਲੰਗਰ ਬਣ ਰਹੇ, ਲੰਗਰ ਪ੍ਰਸ਼ਾਦੇ ਬਣ ਰਹੇ ਹੈ ਤੇ ਅਰਖਾਲੂ ਲੋਕਾਂ ਨੇ, ਈਰਖਾ ਕਰਨ ਵਾਲਿਆਂ ਨੇ ਰਾਜੇ ਹਰੀਸੈਨ ਨੂੰ ਜਾ ਕੇ ਕਹਿਤਾ, ਤੁਹਾਡੇ ਹੁਕਮ ਦੀ ਹੁਕਮ ਅਦੁੱਲੀ ਹੋਈ ਹੈ, ਤੁਹਾਡਾ ਹੁਕਮ ਨਹੀਂ ਮੰਨਿਆ। ਭਾਈ ਕਲਿਆਣਾ ਜੀ ਕਥਾ ਕਰਦਾ, ਦੀਵਾਨ ਸਜਾਉਂਦਾ, ਉੱਥੇ ਉਹਨਾਂ ਦੀ ਅੱਗ ਵਾਲੀ ਪਈ ਆ, ਧੂੰਆਂ ਉੱਠ ਰਿਹਾ ਹੈ, ਕਹਿੰਦੇ ਵੀ ਬੁਲਾ ਕੇ ਲੈ ਕੇ ਆਓ। ਆ ਗਏ ਭਾਈ ਕਲਿਆਣਾ ਜੀ, ਨਾਲ ਹੋਰ ਵੀ ਸੇਵਾਦਾਰ ਹਨ। ਭਾਈ ਕਲਿਆਣਾ ਜੀ ਨੂੰ ਰਾਜਾ ਹਰੀਸੈਨ ਕਹਿੰਦਾ, ਤੈਨੂੰ ਮੇਰਾ ਹੁਕਮ ਨਹੀਂ ਸੀ ਪਤਾ, ਤੂੰ ਮੇਰੇ ਹੁਕਮ ਦੀ ਉਦੁੱਲੀ ਕੀਤੀ ਹੈ। ਭਾਈ ਕਲਿਆਣਾ ਜੀ ਕਹਿੰਦੇ, ਅਸੀਂ ਗੁਰੂ ਦੇ ਸਿੱਖ ਹਾਂ ਤੇ ਗੁਰੂ ਦੇ ਸਿੱਖ ਹੁਕਮ ਵੀ ਗੁਰੂ ਦਾ ਮੰਨਦੇ ਹੈ। ਠੀਕ ਹੈ, ਤੁਸੀਂ ਰਾਜੇ ਹੋ, ਤੁਹਾਡੇ ਕੋਈ ਨਜ਼ਮ ਬਣਾਏ ਹੋਣੇ ਹੈ, ਪਰ ਆਹ ਕਿਹੜੀ ਗੱਲ ਹੈ, ਇਹ ਤਾਂ ਗੁਰੂ ਦਾ ਦੁਆਰਾ ਹੈ, ਅਸੀਂ ਬਾਣੀ ਦਾ ਪ੍ਰਚਾਰ ਕਰਦੇ ਹਾਂ ਤੇ ਸਤਸੰਗ ਹੋਣਾ ਤਾਂ ਲੰਗਰ ਵੀ ਬਣਨਾ, ਸਾਨੂੰ ਤਾਂ ਉਹਦਾ ਹੁਕਮ ਹੈ। ਪੰਜਵੇਂ ਪਾਤਸ਼ਾਹ ਅਸੀਂ ਰੱਬ ਮੰਨਦੇ ਹਾਂ, ਉਹਨਾਂ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਯਾਨੀ ਕਿ ਬਹੁਤ ਸਿਫਤ ਕੀਤੀ ਹੈ। ਮੈਂ ਗੱਲ ਛੇਤੀ ਮੁਕਾਵਾਂ, ਰਾਜਾ ਹਰੀਸੈਨ ਕਹਿੰਦਾ ਮੈਨੂੰ ਵੀ ਦਰਸ਼ਨ ਕਰਾ ਦੇ, ਜਿਹੜਾ ਤੂੰ ਮੇਰੇ ਦਰਬਾਰ 'ਚ ਖੜਾ ਹੋਇਆ, ਮੇਰਾ ਭੈ ਨਹੀਂ ਮੰਨਦਾ, ਮੈਂ ਕੋਈ ਵੀ ਸਜ਼ਾ ਤੈਨੂੰ ਦੇ ਸਕਦਾ, ਸਖ਼ਤ ਤੋਂ ਸਖ਼ਤ ਸਜ਼ਾ ਤੈਨੂੰ ਦੇ ਸਕਦਾ, ਪਰ ਤੂੰ ਨਿਡਰ ਹੋ ਕੇ ਡਰਿਆ ਹੀ ਨਹੀਂ ਹੈ ਮੇਰੇ ਕੋਲੋਂ, ਨਿਡਰ ਹੋ ਕੇ ਬੋਲ ਰਿਹਾ ਮੇਰੇ ਸਨਮੁਖ, ਐਂ ਤਾਂ ਕੋਈ ਬੋਲਿਆ ਹੀ ਨਹੀਂ ਹੈ, ਕੋਈ ਤਾਂ ਗੱਲ ਹੈ ਤੇਰੇ ਵਿੱਚ। ਜਿਹਦਾ ਸਿੱਖ ਐਂ ਬੋਲ ਰਿਹਾ ਤੇ ਉਹਦੇ ਗੁਰੂ 'ਚ ਕਿੰਨੀ ਤਾਕਤ ਹੋਣੀ, ਕਿੰਨੀ ਸ਼ਕਤੀ ਹੋਣੀ, ਮੈਨੂੰ ਵੀ ਦਰਸ਼ਨ ਕਰਾ। ਉਹ ਕਹਿੰਦਾ ਜੀ ਆ ਜਾਓ, ਲੈ ਚੱਲਣਾ ਤੁਹਾਨੂੰ ਵੀ ਮੈਂ। ਰਾਜੇ ਹਰੀਸੈਨ ਨੂੰ ਲੈ ਕੇ ਜਾ ਰਿਹਾ ਹੈ ਭਾਈ ਕਲਿਆਣਾ ਜੀ, ਪੰਜਵੇਂ ਪਾਤਸ਼ਾਹ ਬਿਰਾਜਮਾਨ ਹੁੰਦੇ ਆ, ਗੁਰਬਾਣੀ ਦੀ ਕਥਾ ਕਰ ਰਹੇ ਆ। ਕੀ ਕਹਿੰਦੇ ਪਾਤਸ਼ਾਹ, ਲੇਖ ਨਾ ਮਿਟ ਹੀ ਹੇ ਸਖੀ ਜੋ ਲਿਖਿਆ ਕਰਤਾਰ, ਵੀ ਜੋ ਅਕਾਲ ਪੁਰਖ ਵਾਰੀ ਨੇ ਲੇਖ ਲਿਖਤੇ ਤੁਹਾਡੇ ਮਿਟਣੇ ਨਹੀਂ ਹਨ, ਉਹ ਭੋਗਣੇ ਪੈਣੇ ਆ, ਹਰ ਹਾਲਤ 'ਚ ਭੋਗਣੇ ਪੈਣੇ ਆ। ਇਹ ਬਚਨ ਗੁਰੂ ਸਾਹਿਬ ਉਹਦੇ ਕੰਨਾਂ 'ਚ ਪਏ ਰਾਜੇ ਦੇ,
ਉਹ ਤਾਂ ਆਇਆ ਸੀ ਸ਼ਰਧਾ ਬਣ ਬਣ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ, ਮਨ ਚ ਸੋਚ ਸ਼ੰਕਿਆ ਕਰ ਗਿਆ ਮਨ ਦੇ ਵਿੱਚ, ਕਹਿੰਦਾ ਮੈਂ ਤਾਂ ਬੜੀ ਸਿਫਤ ਸੁਣ ਕੇ ਆਇਆ ਸੀ ਤੇ ਆਹ ਗੁਰੂ ਦੇ ਬਚਨ ਕਿਹੋ ਜਿਹੇ ਹਨ ਮੇਰੇ ਕੰਨਾਂ ਚ ਪਏ ਹੈ ਵੀ ਜੋ ਲਿਖਿਆ ਹੈ ਤੁਹਾਨੂੰ ਭੋਗਣਾ ਹੀ ਪੈਣਾ, ਹਰ ਹੀਲੇ ਭੋਗਣਾ ਪੈਣਾ। ਗੁਰੂ ਸਾਹਿਬ ਕਹਿੰਦੇ ਪਿਆਰੀ ਸੰਗਤ ਜੀ ਇਹਦੇ ਇੱਕ ਅਰਥ ਹੋਰ ਵੀ ਹੈ ਸਾਰਿਆਂ ਦੇ। ਮਹਾਰਾਜ ਕਹਿੰਦੇ ਲੇਖ ਤਿੰਨ ਜਗ੍ਹਾ ਲਿਖੇ ਹੋਏ ਆ, ਮਸਤਕ ਚ, ਹੱਥਾਂ ਚ, ਪੈਰਾਂ ਚ। ਜੋ ਤੁਸੀਂ ਪੈਰਾਂ ਰਾਹੀਂ ਚੱਲ ਕੇ ਗੁਰੂ ਦੇ ਦਰ ਤੇ ਆਉਂਦੇ ਹੋ, ਆਹ ਮਸਤਕ ਗੁਰੂ ਦੇ ਚਰਨਾਂ ਚ ਰੱਖਦੇ ਹੋ, ਇਹਨਾਂ ਹੱਥਾਂ ਦੇ ਨਾਲ ਝਾੜੂ ਲਾਉਂਦੇ ਹੋ, ਬਰਤਨ ਸਾਫ਼ ਕਰਦੇ ਹੋ, ਜੋੜੇ ਝਾੜਦੇ ਹੋ, ਤਾਂ ਤੁਹਾਡੀਆਂ ਮੰਦੀਆਂ ਤਕਦੀਰਾਂ ਸਿੱਧੀਆਂ ਹੋ ਸਕਦੀਆਂ, ਮੰਦੇ ਲੇਖ ਬਦਲ ਸਕਦੇ ਆ ਗੁਰੂ ਸਾਹਿਬ। ਜਿਸ ਤਰ੍ਹਾਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ, ਸ਼ਾਹੀ ਲਾ ਦਈਏ ਤੇ ਠੱਪਾ ਲਾਈਏ ਉਹ ਸਿੱਧੇ ਹੋ ਜਾਂਦੇ ਆ। ਕਹਿੰਦੇ ਲੇਖ ਪੁੱਠੇ ਜ਼ਰੂਰ ਹੁੰਦੇ ਆ, ਮਾੜੇ ਕਰਮ ਹੁੰਦੇ ਆ, ਭੋਗਣੇ ਪੈਂਦੇ ਆ, ਪਰ ਜਦੋਂ ਗੁਰੂ ਦਿਆਵਾਨ ਹੋ ਜਾਏ, ਕਿਰਪਾ ਕਰ ਦੇਣ, ਫਿਰ ਕੁਛ ਵੀ ਨਹੀਂ ਗੁਰੇ ਮੂਹਰੇ। ਤਾਂ ਉਹ ਫਿਰ ਉਹਦੇ ਆਹ ਵਚਨ ਜਾਂ ਦੂਜਾ ਵਚਨ ਸੁਣਿਆ, ਉਹ ਵਾਪਸ ਆ ਰਿਹਾ ਗੁਰੂ ਸਾਹਿਬ ਦੇ ਚਰਨਾਂ ਚ। ਰਾਜਾ ਹਰੀ ਸਨ ਮੁੜ ਆਇਆ, ਜਦੋਂ ਗੁਰੂ ਸਾਹਿਬ ਦੇ ਸਨਮੁਖ ਹੋਇਆ, ਗੁਰੂ ਸਾਹਿਬ ਕਹਿੰਦੇ ਰਾਜਨ ਕੀ ਤੂੰ ਸ਼ੰਕਿਆ ਕਰ ਗਿਆ ਸੀ ਮਨ ਦੇ ਵਿੱਚ? ਓਏ ਜੇ ਪੂਰਾ ਗੁਰੂ ਸਤਿਗੁਰੂ ਚਾਹੇ ਨਾ ਸਣ ਦੇ ਹੀ ਆਪਣੇ ਸਿੱਖ ਨੂੰ ਸੱਚਖੰਡ ਪਹੁੰਚਾ ਸਕਦਾ, ਇੰਦਰਾਪੁਰੀ ਦਾ ਰਾਜ ਦੇ ਸਕਦਾ ਹੈ, ਗੁਰਪੁਰੀ ਚ ਪਹੁੰਚਾ ਸਕਦਾ, ਗੁਰੂ ਚਾਹੇ। ਅਰਥ ਕਹਿੰਦਾ ਸ਼ੰਕਿਆ ਕਰਕੇ ਚਲਿਆ ਗਿਆ, ਇੱਥੇ ਰਹਿ ਸਾਡੇ ਕੋਲ ਦੇਣ, ਤੈਨੂੰ ਪਤਾ ਲੱਗੇ ਕਿਵੇਂ ਸੇਵਾ ਹੁੰਦੀ ਹੈ, ਇੱਕ ਰਾਤ ਰਹਿ ਇੱਥੇ। ਇੱਕ ਰਾਤ ਉਹ ਰਿਹਾ ਰਾਜਾ ਹਰੀ ਸਿੰਘ, ਮਹਾਰਾਜ ਦੇ ਮੁਬਾਰਕ ਚਾਨਣਾ ਚ ਉਹਨੂੰ ਪੈਣ ਵਾਸਤੇ ਕਮਰਾ ਦਿੱਤਾ ਗਿਆ। ਜਦੋਂ ਉੱਥੇ ਪਿਆ, ਅੱਧੀ ਰਾਤ ਨੂੰ ਉਹਨੂੰ ਸੁਪਨਾ ਆਇਆ, ਸੁਪਨਾ ਜਿਹੜਾ ਉਹਦੇ ਨਾਲ ਹੋਣਾ ਸੀ ਨਾ, ਉਹਦਾ ਫਿਰ ਗਾਂਹ ਜਨਮ ਹੋ ਜਾਂਦਾ ਹੈ, ਜਨਮ ਵੀ ਕਿਸੇ ਲੜਕੀ ਦਾ ਮਿਲਦਾ ਹੈ, ਉਹਦਾ ਫਿਰ ਵਿਆਹ ਹੁੰਦਾ ਹੈ, ਉਹ ਗਰੀਬਾਂ ਦੇ ਘਰੇ ਵਿਆਹੀ ਜਾਂਦੀ ਹੈ, ਉਹਦੇ ਬੱਚੇ ਹੁੰਦੇ ਹੈ, ਆਏ ਜਦੋਂ ਕਸ ਹੁੰਦਾ ਨਾ ਉਹਨੂੰ, ਆਏ ਇੱਕਦਮ ਭੜਕ ਕੇ ਉੱਠਦਾ ਹੈ, ਉਹ ਕਹਿੰਦਾ ਸ਼ੁਕਰ ਹੈ ਤਾਂ ਸੁਪਨਾ ਹੀ ਸੀਗਾ ਇਹ। ਫਿਰ ਸਵੇਰ ਅੰਮ੍ਰਿਤ ਵੇਲਾ ਹੁੰਦਾ, ਮਹਾਰਾਜ ਦੇ ਕੋਲੇ ਆਉਂਦਾ ਹੈ, ਕੀ ਬੋਲੇ, ਕੀ ਕਹੇ ਉੱਥੇ ਦੱਸੇ। ਮਹਾਰਾਜ ਕਹਿੰਦੇ ਰਾਜਨ ਕਿਉਂ ਦੱਸ ਹੁਣ ਸਾਰਿਆਂ ਨੂੰ ਵੀ ਤੇਰੇ ਨਾਲ ਆਏ ਦਸਤਾਂ, ਤੈਨੂੰ ਰਾਤ ਆਇਆ, ਸੁਪਨਾ ਆਇਆ ਇਹੋ ਜਿਹਾ, ਉਹ ਤੇਰੇ ਨਾਲ ਆਏ ਹੋਣੀ ਸੀ, ਇਹ ਸਾਰਾ ਕੁਝ ਤੇਰੇ ਨਾਲ ਹੋਣਾ ਸੀਗਾ, ਲੇਖਾ ਸੀ ਜਨਮਾਂ ਦਾ, ਸੀ ਸੁਪਨੇ ਵਿੱਚ ਪੂਰ ਕਰਵਾ ਤਾ। ਕੰਮ ਵਿਗੜੇ ਬਣ ਜਾਂਦੇ, ਹੋਵੇ ਮਿਹਰਬਾਨ ਜੇ ਦਾਤਾ, ਕੰਮ ਉਦੋਂ ਹੀ ਵਿਗੜੇ ਬਣਦੇ ਜਦੋਂ ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਪ, ਜਿਹਨੂੰ ਆਪਾਂ ਬਾਬਾ ਦੀਪ ਸਿੰਘ ਕਹਿੰਦੇ ਹਾਂ, ਬਾਬਾ ਦੀਪ ਸਿੰਘ ਨੂੰ, ਭਾਈ ਦੀਪੇ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਨਾਂ ਰੱਖਿਆ ਹੈ ਭਾਈ ਦੀਪ ਸਿੰਘ। ਭਾਈ ਦੀਪ ਸਿੰਘ ਕਹਿੰਦਾ ਮਹਾਰਾਜ ਮੈਂ ਲੇਟ ਹੋ ਗਿਆ, ਮੈਂ 1699 ਦੀ ਵਿਸਾਖੀ ਨੂੰ ਆ ਕੇ ਸੀਸ ਦੇਣਾ ਸੀ। ਗੁਰੂ ਸਾਹਿਬ ਕਹਿੰਦੇ ਕੋਈ ਨੀ, ਘਬਰਾ ਨਾ, ਸੀਸ ਹੀ ਲਵਾਂਗੇ ਤੇਰਾ, ਸੀਸ ਹੀ ਦੇਣਾ ਪੈਣਾ, ਧਰਮ ਦੀ ਖਾਤਰ ਸੀਸ ਹੀ ਦੇਣਾ ਪੈਣਾ, ਲਵਾਂਗੇ, ਪਰ ਲੰਮਾ ਸਮਾਂ ਹੈ, ਸਮਾਂ ਦੂਰ ਆ ਉਹ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਸਾਹਿਬ ਨੇ ਨਵਾਜਿਆ ਹੈ, ਸਾਰਾ ਕੁਝ ਹੋ ਜਾਂਦਾ ਹੈ, ਭਾਵੀ ਵਰਤ ਜਾਂਦੀ ਹੈ, ਆਨੰਦਪੁਰ ਦਾ ਕਿਲ੍ਹਾ ਛੱਡਣਾ ਪੈਂਦਾ ਹੈ। ਇਹ ਤਿੰਨੇ ਯੋਧੇ ਪਹਿਲਾਂ ਗੁਰੂ ਸਾਹਿਬ ਬਾਹਰ ਭੇਜ ਦਿੰਦੇ ਆ, ਭਾਈ ਮਣੀ ਸਿੰਘ ਨੂੰ, ਭਾਈ ਨੰਦ ਲਾਲ ਜੀ ਤੇ ਭਾਈ ਦੀਪ ਸਿੰਘ ਨੂੰ, ਵੀ ਤੁਸੀਂ ਜਾਓ, ਥੋਤੋਂ ਸਵਾਵਾਂ ਹਜੇ ਹੋਰ ਲੈਣੀਆਂ, ਤੁਸੀਂ ਪੰਥ ਦੀ ਸੇਵਾ ਹਜੇ ਹੋਰ ਕਰਨੀ ਹੈ, ਇਹਨਾਂ ਨੂੰ ਪਹਿਲਾਂ ਹੀ ਬਾਹਰ ਕਰ ਦਿੰਦੇ ਆ। ਫਿਰ ਸਾਰਾ ਕੁਝ ਹੁੰਦਾ ਗੁਰੂ ਸਾਹਿਬ ਨੂੰ, ਵਿਸ਼ਾਲ ਇਤਿਹਾਸ ਹੈ, ਜੇ ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਇਤਿਹਾਸ ਫਰੋਲੀਏ ਜਾਂ ਨੰਦੇੜ ਤੱਕ ਜਾਈਏ ਤੇ ਉਹਦੇ ਵਾਸਤੇ ਸਮਾਂ ਵੀ ਕਾਫੀ ਚਾਹੀਦਾ ਹੈ। ਤੇ ਮਹਾਰਾਜ ਫਿਰ ਆਏ ਮਾਲਵੇ ਦੀ ਧਰਤੀ ਨੂੰ ਨਵਾਜਦੇ ਹੋਏ, ਮਹਾਰਾਜ ਨੇ ਸਾਬੋ ਕੀ ਤਲਵੰਡੀ ਪਹੁੰਚੇ, ਸਾਬੋ ਕੀ ਤਲਵੰਡੀ ਜਿੱਥੇ ਦਮ ਮਾਰਿਆ ਮਹਾਰਾਜ ਨੇ, ਉੱਥੇ ਦਮਦਮੀ ਭੀੜ ਲਿਖਾਈ ਹੈ, ਭਾਈ ਮਣੀ ਸਿੰਘ ਲਿਖਾਰੀ, ਦੋ ਲਿਖਾਰੀ ਹੋਏ ਆ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਵਾਲੇ। ਇੱਕ ਤਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਾਂ ਵੇਲੇ ਭਾਈ ਗੁਰਦਾਸ ਜੀਆਂ ਦੇ ਬੜੀ ਪਾਰਬਖਸ਼ ਕਿਰਪਾ ਕੀਤੀ ਹੈ, ਤੇ ਦਸਵੇਂ ਪਾਤਸ਼ਾਹ ਵੇਲੇ ਜੋ ਦਮਦਮੀ ਭੀੜ ਹੈ ਉਹ ਭਾਈ ਮਣੀ ਸਿੰਘ ਤੋਂ ਸੰਪੂਰਨ ਲਿਖਾਈ ਹੈ। ਤੇ ਇੱਥੇ ਹੀ ਬਾਬਾ ਦੀਪ ਸਿੰਘ ਜੀ ਵੀ ਉਹਨਾਂ ਦੀ ਮਹਾਨ ਡਿਊਟੀ ਲਾਉਂਦੇ ਹੈ। ਗੁਰੂ ਸਾਹਿਬ ਕਹਿੰਦੇ ਅਸੀਂ ਜਾਣਾ ਹੈ ਅੱਗੇ ਨੂੰ ਤੇ ਤੁਹਾਡੀਆਂ ਡਿਊਟੀਆਂ ਪਰਪੱਕ ਹਨ, ਤੁਸੀਂ ਖਾਲਸੇ ਨੂੰ ਇੱਕਜੁੱਟ ਰੱਖਣਾ ਹੈ, ਦੁਫਾੜ ਨਹੀਂ ਕਰਨਾ ਹੈ, ਗੁਰੂ ਨਹੀਂ ਬਣਨਾ, ਗੁਰੂ ਦੇ ਬਰਾਬਰ ਨਹੀਂ ਬਹਿਣਾ, ਕੋਈ ਗੱਦੀ ਲਾ ਕੇ ਨਹੀਂ ਬਹਿਣਾ, ਫੁੱਟ ਨਹੀਂ ਪਾਉਣੀ ਸਿੱਖਾਂ ਵਿੱਚ, ਆਪਸ ਵਿੱਚ ਪ੍ਰੇਮ ਰੱਖਣਾ ਹੈ। ਗੁਰੂ ਸਾਹਿਬ ਤਾਂ ਪੂਰਾ ਸਮਝਾਉਂਦੇ ਆ ਵੀ ਜਿਹੜਾ ਸਿੱਖ ਹੈ ਨਾ, ਸਿੱਖ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੂੰ ਆਓ ਹਮਾਰੇ ਪਾਸ। ਮਹਾਰਾਜ ਕਹਿੰਦੇ ਸਿੱਖ ਬਣ ਲਈ ਤੁਰਨਾ ਪੈਂਦਾ ਨੰਗੀਆਂ ਧਾਰਾਂ ਤੇ, ਨੰਗੀਆਂ ਧਾਰਾਂ ਤੇ ਖਾਲਸੇ ਨੂੰ ਤੁਰਨਾ ਪੈਂਦਾ ਏ।

ਗੁਰੂ ਜਿਨ੍ਹਾਂ ਦਾ ਅਣਖ ਦਾ ਮਹਾ ਚਾਨਣ, ਚੇਲੇ ਕੰਜਣਾ ਕਰਨਾ ਦਾ ਝੁੰਡ ਹੋਵਣ, ਬਾਪੂ ਜਿਨ੍ਹਾਂ ਦਾ ਪੰਜ ਕੁਰਬਾਨੀਆਂ ਦਾ ਪੁੱਤ, ਕਿਉਂ ਨਾ ਕੁਰਬਾਨੀ ਦੇ ਪੰਜ ਹੋਵਣ। ਸਾਡੇ ਬਾਪੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਜਿਨ੍ਹਾਂ ਨੇ ਸਾਰਾ ਹੀ ਪਰਿਵਾਰ ਵਾਰਤਾ ਸਾਡੀ ਖਾਤਰ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਨੇ ਖੰਡੇ ਬਾਟੇ ਦੀ ਪਹੁਲ ਵੀ ਛਕਾਈ ਹੈ ਤੇ ਸਾਨੂੰ ਨਵੇਂ ਨਾਂ ਦਿੱਤੇ ਹੈ। ਮਹਾਰਾਜ ਸਾਡੇ ਤੇ ਕਿਰਪਾ ਕੀਤੀ ਹੈ। ਜਦੋਂ ਖੰਡੇ ਬਾਟੇ ਦੀ ਪਹੁਲ ਛਕਾਉਣ ਲੱਗੇ ਨਾ, ਦਿਆ ਰਾਮ ਧਰਮ ਚੰਦ ਹਿੰਮਤ ਰਾਏ, ਗੁਰੂ ਸਾਹਿਬ ਨੇ ਅਪਾਰ ਬਖਸ਼ਿਸ਼ ਕਿਰਪਾ ਕਰਤੇ, ਨਾਂ ਰੱਖਤੇ ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਆਪਦਾ ਰੂਪ ਬਣਾ ਲਿਆ। ਮਹਾਰਾਜ ਕਹਿੰਦੇ ਖੰਡੇ ਬਾਟੇ ਦੀ ਪੌਲ ਛੱਕ ਕੇ ਆਓ, ਮੈਂ ਤੁਹਾਡੀ ਜ਼ਿੰਦਗੀ ਵੀ ਬਦਲਾਂ ਔਰ ਤੁਹਾਡੇ ਮੈਂ ਨਾਂ ਵੀ ਬਦਲਾਂ। ਨਾਂ ਰੱਖੀ ਫਿਰਦਾ ਕੋਈ, ਕੁਛ ਰੱਖੀ ਫਿਰਦਾ ਕੋਈ, ਕੋਈ ਰੱਖੀ ਫਿਰਦਾ ਹੈ, ਉਹ ਨਾਂ ਰੱਖੋ, ਜੁਝਾਰ ਸਿੰਘ ਨਾਂ ਰੱਖੋ, ਅਜੀਤ ਸਿੰਘ ਨਾਂ ਰੱਖੋ, ਜੋਰਾਵਰ ਸਿੰਘ, ਫਤਿਹ ਸਿੰਘ ਤੇ ਮਾਨ ਸਿੰਘ, ਦਾਨ ਸਿੰਘ, ਬਚਿੱਤਰ ਸਿੰਘ, ਉਦੇ ਸਿੰਘ। ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਆ, ਨਾਂ ਵੀ ਬਦਲੇ ਹੈ ਆਪਣੇ ਸਿੰਘਾਂ ਦੇ। ਕਹਿੰਦੇ ਤੁਸੀਂ ਸ਼ੇਰਾਂ ਦੀਆਂ ਡਾਰਾਂ ਹੋ, ਸ਼ੇਰਾਂ ਦੀਆਂ ਡਾਰਾਂ, ਮੇਰਾ ਇਕੱਲਾ ਇਕੱਲਾ ਸਿੱਖ ਲੱਖਾਂ ਹਾਥੀਆਂ ਦਾ ਮੁਕਾਬਲਾ ਕਰ ਸਕਦਾ ਹੈ। ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾਤਾ ਹੈ ਬਾਜਾਂ ਵਾਲੇ ਸਤਿਗੁਰੂ ਨੇ। ਤਕਦੀਰਾਂ ਵੀ ਬਦਲਤੀਆਂ, ਕਿਸਮਤ ਵੀ ਬਦਲਤੀ ਹੈ, ਔਰ ਨਾਂ ਵੀ ਬਦਲ ਕੇ ਨਾ ਸਿੱਖ ਸੂਰਮੇ ਸ਼ੇਰਾਂ ਦੀ ਫੌਜ ਤਿਆਰ ਕੀਤੀ ਹੈ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਦਰਗਾਹੀ ਡਿਊਟੀਆਂ ਲਾਤੀਆਂ ਏ ਬਾਬਾ ਦੀਪ ਸਿੰਘ ਵਰਗਿਆਂ ਦੀਆਂ, ਤੇ ਮਹਾਰਾਜ ਚਲੇ ਗਏ ਦੱਖਣ ਨੂੰ, ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਸੰਤ ਮਾਧੋ ਦਾਸ ਨੂੰ ਬੰਦਾ ਬਣਾ ਕੇ, ਬੰਦਾ ਸਿੰਘ ਬਹਾਦਰ ਬਣਾ ਕੇ, ਔਰ ਅਪਾਰ ਬਖਸ਼ ਕਿਰਪਾ ਕਰਕੇ ਪੰਜਾਬ ਨੂੰ ਤੋਰਿਆ ਹੈ। ਪੰਜਾਬ ਦੇ ਵਿੱਚ ਜਿਹੜੀਆਂ ਵੀ ਲੜਾਈਆਂ ਲੜੀਆਂ ਬੰਦਾ ਸਿੰਘ ਬਹਾਦਰ ਨੇ, ਜਿੰਨੀਆਂ ਵੀ ਲੜਾਈਆਂ ਲੜੀਆਂ ਹੈ, ਸਿੱਖ ਰਾਜ ਸਥਾਪਿਤ ਕੀਤਾ ਸਾਰੀਆਂ ਲੜਾਈਆਂ ਦੇ ਵਿੱਚ, ਇਹ ਬਾਬਾ ਦੀਪ ਸਿੰਘ ਦਾ ਉਹਦਾ 18 ਸੇਰ ਦਾ ਖੰਡਾ ਚੱਲਿਆ ਹੈ। ਜੇ ਹੋਰ ਲੜਾਈ ਹੋਵੇ ਉੱਥੇ ਹੀ ਬਾਬਾ ਦੀਪ ਸਿੰਘ, ਦੂਜੇ ਪਾਸੇ ਵੀ ਸਾਰੇ ਪਾਸੇ। ਬੰਦਾ ਸਿੰਘ ਬਹਾਦਰ ਪੁੱਛਦਾ ਵੀ ਇਹ ਬਜ਼ੁਰਗ ਕੌਣ ਹੈ, ਇਹ ਕਹਿੰਦੇ ਜੀ ਇਹ ਬਾਜਾਂ ਵਾਲੇ ਸਤਿਗੁਰੂ ਦਾ ਦੀਪ ਹੈ, ਇਹ ਦੀਪ, ਇਹਦੇ ਨਾਲ ਦੀਪ ਸਿੰਘ ਹੈ, ਉਹ ਇਹ ਤਾਂ ਜਿੰਦਾ ਸ਼ਹੀਦ ਹੈ। ਮੋਢੇ ਨਾਲ ਮੋਢਾ ਲਾ ਕੇ ਬਾਬਾ ਦੀਪ ਸਿੰਘ ਨੇ ਸਾਰੀਆਂ ਜਿੱਤਾਂ ਦਰਜ ਕੀਤੀਆਂ, ਜਿੱਤਾਂ ਹਾਸਲ ਕੀਤੀਆਂ ਹਨ। ਸੋ ਪਿਆਰੇ ਖਾਲਸਾ ਜੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਫੁੱਟ ਪੈ ਗਈ ਸੀ। ਉਧਰੋਂ ਤਾਂ ਭਾਈ ਮਣੀ ਸਿੰਘ ਨੇ ਏਕਤਾ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਪੰਥ ਵਿੱਚ ਫੁੱਟ ਪੈ ਗਈ ਸੀਗੀ, ਪੰਥ ਨੂੰ ਇਕਜੁੱਟ ਰੱਖਿਆ, ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਉੱਥੇ ਬੈਠਾ ਹੈ ਆਪਣਾ ਗੁਰੂ ਸਾਹਿਬ ਦਾ ਦੀਪ, ਬਾਬਾ ਦੀਪ ਸਿੰਘ ਜੀ ਬੈਠੇ ਹੈ। ਉਹਨਾਂ ਦਾ ਕਾਰਜ ਸਿਰਫ ਕੇਵਲ ਤੇ ਕੇਵਲ ਬੀੜਾਂ ਲਿਖਣ ਦਾ ਕਾਰਜ ਹੈ, ਨੀਲਾ ਬਾਣਾ ਪਾਇਆ ਏ। ਸੋ ਪਿਆਰੇ ਖਾਲਸਾ, 17 ਤੋਂ ਉੱਪਰ ਉਮਰ ਚਲੀ ਗਈ ਹੈ, ਲਗਭਗ 75 ਸਾਲ ਦੇ ਬਾਬਾ ਦੀਪ ਸਿੰਘ। ਇਹ ਹੈੱਡਕੁਆਟਰ ਹੁੰਦਾ ਖਾਲਸੇ ਦਾ ਦਮਦਮਾ ਸਾਹਿਬ, ਜਿੱਥੇ ਮਹਾਰਾਜ ਨੇ ਦਮ ਮਾਰਿਆ ਹੈ। ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਨੀਲੇ ਬਾਣਿਆਂ ਦੇ ਵਿੱਚ ਸਿੰਘ ਸੂਰਮੇ ਉੱਥੇ ਅਭਿਆਸ ਕਰਦੇ ਹੈ, ਨਾਮ ਬਾਣੀ ਦਾ ਪਾਠ ਕਰਦੇ ਹੈ, ਤੇ ਆਏ ਬਾਬਾ ਦੀਪ ਸਿੰਘ ਨੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਰੱਖਿਆ ਹੋਇਆ ਹੈ। ਸੋ ਪਿਆਰੇ ਖਾਲਸਾ ਜੀ, ਜੰਗ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਦਾ 18 ਸੇਰ ਦਾ 2 ਧਾਰਾ ਖੰਡਾ ਜੋ ਬਾਜਾਂ ਵਾਲੇ ਗੁਰੂ ਨੇ ਬਖਸ਼ਿਸ਼ ਕੀਤਾ ਏ, ਤੇ ਜੰਗ ਦੇ ਮੈਦਾਨ ਵਿੱਚ ਭਾਈ ਬਚਿੱਤਰ ਸਿੰਘ ਦੀ ਨਾਗਣੀ, ਇਹ ਜਿਹੜੇ ਹਥਿਆਰ ਬਣੇ ਨੇ, ਹਥਿਆਰ ਬਣੇ ਹੈ, ਇੱਕੋ ਹੀ ਕਾਰਖਾਨੇ, ਇੱਕੋ ਹੀ ਘਰ ਦੇ ਵਿੱਚ ਬਣੇ ਆ, ਸੁਰ ਸਿੰਘ ਨਗਰ। ਸੁਰ ਸਿੰਘ ਦੇ ਨਗਰ ਦੇ ਵਿੱਚ ਬਾਬਾ ਹਰਦਾਸ, ਉਹਨਾਂ ਦੇ ਗ੍ਰਹਿ ਵਿਖੇ ਕਾਰਖਾਨਾ ਲੱਗਿਆ ਸੀਗਾ। ਇਹ ਜਿੰਨੇ ਵੀ ਹਥਿਆਰ ਸੀ ਇਹ ਸਪਲਾਈ ਕਰਦੇ ਸੀਗੇ ਬਾਜਾਂ ਵਾਲੇ ਸਤਿਗੁਰੂ ਨੂੰ। ਨਾਗਨੀ ਵੀ ਗੁਰੂ ਨੂੰ ਬਖਸ਼ਿਸ਼ ਕੀਤੀ, ਇਹਨਾਂ ਨੇ ਭੇਟਾ ਕੀਤੀ ਹੈ, ਔਰ 2 ਧਾਰਾ ਖੰਡਾ ਵੀ ਭੇਟਾ ਕੀਤਾ ਹੈ, ਤੇ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ ਹੋ ਕੇ ਉਹ 7.5 ਫੁੱਟ ਦੀ ਸਰਬਲੋਹ ਦੀ ਨਾਗਨੀ ਭਾਈ ਬਚਿੱਤਰ ਸਿੰਘ ਨੂੰ ਫੜਾਈ, ਕਹਿੰਦੇ ਹਾਥੀ ਦਾ ਮੁਕਾਬਲਾ ਕਰਨਾ, ਔਰ 2 ਧਾਰਾ ਖੰਡਾ 18 ਸੇਰ ਦਾ ਬਾਬਾ ਦੀਪ ਸਿੰਘ ਨੂੰ ਦਿੱਤਾ ਹੈ ਕਿ ਵੈਰੀਆਂ ਦੇ ਸਿਰ ਲਾਉਣੇ ਹੈ। ਉਹ ਸੁਰ ਸਿੰਘ ਦੇ ਵਿੱਚ ਬਣੀ ਨਾਗਣੀ ਤੇ ਖੰਡਾ ਬਾਬਾ ਹਰਦਾਸ ਸਿੰਘ, ਉਹਨਾਂ ਦਾ ਪੁੱਤਰ ਹੈ ਗਿਆਨੀ ਭਗਵਾਨ ਸਿੰਘ, ਤੇ ਗਿਆਨੀ ਭਗਵਾਨ ਸਿੰਘ ਦਾ ਸਪੁੱਤਰ ਹੈ 18ਵੀਂ ਸਦੀ ਦਾ ਮਹਾਨ ਜਨਰਲ ਜੱਸਾ ਸਿੰਘ ਰਾਮਗੜੀਆ। ਭਾਈ ਹਰਦਾਸ ਦਾ ਇਹ ਪੁੱਤਰ ਹੈ ਜੱਸਾ ਸਿੰਘ ਰਾਮਗੜੀਆ।
ਸੋ ਪਿਆਰੇ ਖਾਲਸਾ ਜੀ, ਇਹਨਾਂ ਦੇ ਬਾਬੇ ਨੇ ਦਾਦੇ ਨੇ ਇਹ ਹਥਿਆਰ ਬਣਾਏ ਹੈ, ਹੋਰ ਵੀ ਹਥਿਆਰ ਉੱਥੋਂ ਬਣਦੇ ਤੇ ਆਏ ਬਾਜਾਂ ਵਾਲੇ ਸਤਿਗੁਰੂ ਦੇ ਕੋਲ ਜਿਹੜੇ ਹਥਿਆਰ ਆਉਂਦੇ ਜੋ ਜੋ ਸੁਗਰੀਵ ਨੂੰ ਚਾਹੀਦਾ ਹੈ ਬਾਜਾਂ ਵਾਲੇ ਸਤਿਗੁਰੂ ਉਸੇ ਤਰ੍ਹਾਂ ਬਖਸ਼ਿਸ਼ ਕਰ ਰਹੇ ਹੈ। 18 ਸੇਰ ਦਾ ਖੰਡਾ ਹੈ ਬਾਬਾ ਦੀਪ ਸਿੰਘ ਦੇ ਕੋਲੇ। ਸੋ ਪਿਆਰੇ ਖਾਲਸਾ ਜੀ, ਦਮਦਮਾ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਹੈ ਗੁਰੂ ਸਾਹਿਬ ਦਾ ਦੀਪ ਬਾਬਾ ਦੀਪ ਸਿੰਘ। ਇੱਧਰ ਅਬਦਾਲੀ ਅਰਗੇ ਦੁਸ਼ਟ, ਅਬਦਾਲੀ ਅਰਗਿਆਂ ਨੇ ਹਰਿਮੰਦਰ ਸਾਹਿਬ ਨੂੰ ਪੂਰਤਾ ਏ, ਢਾਤਾ ਏ, ਸਰੋਵਰ ਪੂਰਤਾ ਏ, ਹਰਿਮੰਦਰ ਢਾਤਾ ਏ ਔਰ ਨਕਸ਼ਾਨ ਕਰਤਾ ਏ। ਉੱਥੇ ਨਾਚ ਹੋ ਰਿਹਾ ਏ, ਸ਼ਰਾਬ ਪੀ ਰਹੇ ਹੈ, ਮਾਸ ਮਦਰਾ ਛਕ ਰਹੇ ਹੈ ਔਰ ਆਪਦੇ ਝੰਡੇ ਗੜਤੇ ਹੈ। ਇੱਕ ਸਿੱਖ ਉਹ ਸਾਰਾ ਦ੍ਰਿਸ਼ ਦੇਖਦਾ ਹੈ, ਸਾਰਾ ਦ੍ਰਿਸ਼ ਦੇਖਦਾ ਏ। ਉਹ ਘੋੜੇ ਤੇ ਸਵਾਰ ਹੋ ਕੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚਦਾ। ਉਹ ਭਤੀਜਾ ਲੱਗਦਾ ਏ ਬਾਬਾ ਦੀਪ ਸਿੰਘ ਦਾ। ਬਾਬਾ ਦੀਪ ਸਿੰਘ ਤਾਂ ਇਕੱਲੇ ਹੀ, ਸਾਨੂੰ ਕੋਈ ਭਰਾ ਨਹੀਂ ਸੀ, ਭਤੀਜਾ ਕਿਵੇਂ ਉਹ ਵੀ ਮੈਂ ਦੱਸਦਾ ਅੱਗੇ ਚੱਲ ਕੇ। ਲਓ ਹੁਣ ਕਾਵਿ ਰਚਨਾ ਸਰਵਣ ਕਰਿਓ। ਬਾਬਾ ਦੀਪ ਸਿੰਘ ਜੀ ਗ੍ਰੰਥ ਲਿਖ ਰਹੇ ਹੈ, ਲਿਖਾਈ ਕਰ ਰਹੇ ਹੈ, ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਹੈ। ਇਹ ਇੱਕ ਸਿੱਖ ਜਾਂਦਾ ਹੈ ਅੰਮ੍ਰਿਤਸਰ ਦੇ ਇਲਾਕੇ ਤੋਂ ਘੋੜੇ ਤੇ ਸਵਾਰ ਹੋ ਕੇ ਸਾਹੋ ਸਾਹੀ, ਜਦੋਂ ਉੱਥੇ ਜਾ ਕੇ ਪਹੁੰਚਦਾ ਹੈ ਘੋੜੇ ਤੋਂ ਥੱਲੇ ਉਤਰਦਾ ਹੈ, ਬਾਬਾ ਦੀਪ ਸਿੰਘ ਨੂੰ ਫਤਿਹ ਬੁਲਾਉਂਦਾ ਹੈ। ਫਤਿਹ ਬੁਲਾਉਣ ਤੋਂ ਬਾਅਦ ਉਹ ਸਿੱਖ ਕਹਿੰਦਾ ਹੈ, ਬਾਬਾ ਜੀ ਬੜੀ ਮੰਦਭਾਗੀ ਖਬਰ ਲੈ ਕੇ ਆਇਆ, ਅੰਮ੍ਰਿਤਸਰ ਦੀ ਧਰਤੀ ਤੇ ਆਹ ਨੁਕਸਾਨ ਹੋ ਰਿਹਾ ਹੈ। ਬਾਬਾ ਦੀਪ ਸਿੰਘ ਨੂੰ ਸਾਰਾ ਹਾਲ ਦੱਸਦਾ ਹੈ ਵੀ ਅਵਦਾਲੀ ਦੁਸ਼ਟ ਨੇ ਐਂ ਕਰਤਾ ਏ। ਬਾਬਾ ਦੀਪ ਸਿੰਘ ਨੇ ਤੇਰੇ ਲਾਲੀ ਆ ਗਈ ਹੈ, ਹੁਣ ਇਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਧਿਆਇਆ ਯਾਦ ਕਰਦਾ, ਅਰਦਾਸਾਂ ਸੋਧਦਾ ਏ ਔਰ ਅਰਦਾਸਾਂ ਸੋਧ ਕੇ ਇੱਕ ਰਣਜੀਤ ਨਗਾਰੇ ਤੇ ਚੋਟਾ ਲਾ ਕੇ ਆਪਦੇ ਸਾਰੇ ਸੂਰਮਿਆਂ ਨੂੰ ਜਿਵੇਂ ਇਕੱਤਰ ਕਰਦਾ, ਕਹਿੰਦੇ ਆ ਜਾਓ ਸਿੰਘੋ, ਜਾਣਾ ਹੈ, ਸਿਰ ਦੇਣੇ ਪੈਣੇ ਹੈ। ਬਾਜਾਂ ਮਾਰਦਾ ਹੈ ਬਾਜਾਂ ਵਾਲਾ ਸਤਿਗੁਰੂ, ਸ਼ਹੀਦ ਹੋ ਕੇ ਉਹ ਕੁਰਬਾਨੀ ਕਰਕੇ ਬਾਜਾਂ ਵਾਲੇ ਗੁਰੂ ਨੂੰ ਦਰਗਾਹ ਵਿੱਚ ਮਿਲਾਂਗੇ ਕਿ ਬਾਬਾ ਦੀਪ ਸਿੰਘ ਰਣਜੀਤ ਨਗਾਰੇ ਤੇ ਚੋਟ ਲਾ ਕੇ ਜਿਵੇਂ ਸਾਰੇ ਖਾਲਸੇ ਨੂੰ ਇਕੱਠਾ ਕਰਦਾ। ਮੇਰੇ ਸਾਥੀ ਬਿਆਨ ਹੈ,

0: ਕੰਬਦੀ ਵੀਰ ਗੁੱਸੇ ਵਾਲੀ ਹੋ ਗਈ ਕਮਾਰਾ ਨਾਲ ਖੌਂਫਦੇ ਸੀ ਧਰਤੀ ਕੰਬਦੀ ਵੀਰ ਗੁੱਸੇ ਵਾਲੀ ਹੋ ਗਈ ਕਮਾਰਾ
1: ਮੈਂ ਆਨਾ ਵਿੱਚੋਂ ਧੂਲੀਆਂ ਆ ਰਹੀ।

0: ਕਾਕਾ ਚੋਦਿਆ ਮੈਂ ਅੰਨਾ ਵਿੱਚੋਂ ਤੋਲੀਆਂ ਖੜੇ ਵੇਖਦੇ ਸੀ ਮੌਤ ਦੇ ਦਲਾਲ ਤੇ ਕਜੋਦਿਆ ਮੈਂ ਅੰਨਾ ਵਿੱਚੋਂ ਤੋਲੀਆਂ ਖੜੇ ਵੇਖਦੇ ਸੀ ਮੌਤ ਦੇ ਦਲਾਲ
1: ਤੇ ਕਜੋਦਿਆ ਮੈਂ ਅੰਨਾ ਵਿੱਚੋਂ ਤੋਲੀਆਂ ਖੜੇ ਵੇਖਦੇ ਸੀ ਮੌਤ ਦੇ ਦਲਾਲ ਤੇ ਕਜੋਦਿਆ ਮੈਂ ਅੰਨਾ ਵਿੱਚੋਂ ਤੋਲੀਆਂ ਖੜੇ ਵੇਖਦੇ ਸੀ ਮੌਤ ਦੇ ਦਲਾਲ
0: ਨੀਵੀ ਸੂਰਜ ਸ਼ਰਮ ਨਾਲ ਪਾ ਗਿਆ ਬਈ ਨੀਵੀ ਸੂਰਜ ਸੂਰਜ ਸ਼ਰਮ ਨਾਲ ਪੈ ਗਿਆ ਇਸ ਚਿਹਰਿਆਂ ਤੇ ਆਇਆ ਜਾ ਲਾਲ ਨੀਵੀ ਸੂਰਜ ਸ਼ਰਮ ਨਾਲ ਪੈ ਗਿਆ ਇਸ ਚਿਹਰਿਆਂ ਤੇ

0: ਸਿਰਾਂ ਦੇ ਸਜਾਲੇ ਉਹਨਾਂ ਜੋਧਿਆਂ ਉਹਦਾ ਤੋਰਦੇ ਸੀ ਹਾਥੀਆਂ ਦੀ ਚਾਲ ਸਿਰ ਸਿਰਾਂ ਦੇ ਸਜਾਲੇ ਉਹਨਾਂ ਜੋਧਿਆਂ ਉਹਦਾ ਤੋਰਦੇ ਸੀ ਹਾਥੀਆਂ ਦੀ ਚਾਲ
1: ਸਿਰ ਸਿਰਾਂ ਤੇ ਸਜਾਏ ਉਹਨਾਂ ਜੋਧਿਆਂ ਬਈ ਸਿਰ ਸਿਰਾਂ ਤੇ ਸਿਰਾਂ ਤੇ ਸਜਾਏ ਉਹਨਾਂ ਯੋਧਿਆਂ ਉਹਦਾ ਤੋਰਦੇ ਸੀ ਹਾਥੀਆਂ ਦੀ ਚਾਲ ਸਿਰ ਸਿਰਾਂ ਤੇ ਸਜਾਏ ਉਹਨਾਂ ਜੋਧਿਆਂ।

0: ਦਾ ਜਾਦ ਪਿਤਾ ਦਸਾਂ ਮੈਂ ਇਸ ਨੂੰ ਨਾਲੇ ਸਿਮਰੀ ਅਪੁਰਖਾ ਕਾਲਾ ਕੀਤਾ ਜਾਦ ਪਿਤਾ ਹੁਣ ਦਸਾਂ ਇਸ ਨੂੰ ਨਾਲੇ ਸਿਮਰੀ ਅਪੁਰਖ ਅਕਾਲਾ
1: ਜਾਦ ਹੁਣ ਪਿਤਾ ਦਸ਼ਮੇਸ਼ ਨੂੰ ਨਾਲੇ ਸਿਮਰੇ ਅਪੁਰਖ ਅਕਾਲਾ ਕੀਤਾ ਜਾਦ ਹੁਣ

ਕੇ ਕੋਈ ਕਮਿਸ਼ਨ ਬਿਠਾਉਣ ਦਾ ਗੱਲ ਤਾਂ ਰਹਿ ਨਹੀਂ ਜਾਂਦੀ। ਦੇਖੋ ਪੰਥ ਤੇ ਕਿੰਨੀਆਂ ਭੀੜਤਾਂ ਪਈਆਂ ਹਨ। ਜੇ ਉਹ ਕਿਸੇ ਹੋਰ ਕੋਲੇ ਜਾਂਦਾ, ਉਹਨਾਂ ਕਹਿੰਦੇ ਸੀ ਬਹਿ ਜਾ, ਆਪਾਂ ਗੱਲ ਕਰਦੇ ਹਾਂ, ਆਪਾਂ ਵਿਉਂਤ ਬਣਾਉਂਦੇ ਹਾਂ, ਆਪਾਂ ਦੇਖਦੇ ਹਾਂ ਆਪਾਂ ਕੀ ਕਰਨਾ ਹੈ, ਕਿਵੇਂ ਜਾਣਾ, ਕਦੋਂ ਜਾਣਾ, ਠਹਿਰ ਜਾ, ਉਹਨੇ ਤਾਂ ਰੁਕ ਹੀ ਜਾਣਾ ਸੀ ਕੰਮ। ਹਜੇ ਤੱਕ 84 ਵਾਲਿਆਂ ਨੂੰ ਇਨਸਾਫ਼ ਨਹੀਂ ਮਿਲਿਆ, ਕਿੰਨੇ ਸ਼ਹੀਦ ਹੋਏ ਆ, ਸ਼ਹੀਦ ਦਾ ਦਰਜਾ ਨਹੀਂ ਦੇ ਰਹੇ। ਜ਼ਿਲ੍ਹਿਆਂ ਵਾਲੇ ਬਾਗ 'ਚ ਕਿੰਨੇ ਸ਼ਹੀਦ ਹੋਏ, ਇਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਰਹੇ ਗੇ। ਦੇਖੋ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਜੋ ਆਗੂ ਬਣੇ ਆ ਕੌਮ ਦੇ, ਮੋਢੀ ਬਣੇ ਆ, ਜਨਰਲ ਸਵੇਗ ਸਿੰਘ ਜਿਹਨੇ ਆਪਣੀ ਔਰ ਕਿੰਨੀ ਸਰਵਿਸ ਕੀਤੀ ਆ, ਦੇਸ਼ ਕੌਮ ਦੇ ਲੇਖੇ ਲਾਈ, ਵੱਡੇ ਵੱਡੇ ਵੀ ਉਹ ਤੋਂ ਨਾਡੂ ਖਾਂ ਵੀ ਡਰਦੇ ਸੀਗੇ ਵੀ ਇਹਦੀ ਅਗਵਾਈ ਕਿਤੇ ਜਨਰਲ ਸਵੇਗ ਸਿੰਘ ਤਾਂ ਨਹੀਂ ਕਰ ਰਿਹਾ। ਉਹ ਰਿਟਾਇਰ ਹੋ ਕੇ ਧੱਕੇ ਨਾਲ ਰਿਟਾਇਰ ਕੀਤਾ, ਬੀਬੀ ਨੇ ਧੱਕੇ ਨਾਲ ਰਿਟਾਇਰ ਕੀਤਾ ਏ, ਔਰ ਸੰਤਾਂ ਦੇ ਕੋਲ ਆਉਂਦਾ, ਸੰਤਾਂ ਦਾ ਭਾਸ਼ਣ ਸੁਣ ਕੇ, ਤਕਰੀਰ ਸੁਣ ਕੇ ਸੰਤਾਂ ਦਾ ਹੋ ਕੇ ਰਹਿ ਜਾਂਦਾ, ਉਹਦੀ ਵਿਉਂਤਬੰਦੀ ਬਣਾਈ ਹੋਈ ਹੈ। ਸੰਤ ਕਹਿੰਦੇ ਹੁੰਦੇ ਸੀ, ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਕਹਿੰਦੇ, ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ। ਤੁਹਾਡੇ ਸਾਹਮਣੇ ਕਿਸੇ ਦੀ ਧੀ ਭੈਣ ਨਾ ਕੋਈ ਗਲਤ ਕੰਮ ਕਰ ਰਿਹਾ ਹੈ, ਚਾਹੇ ਹਿੰਦੂ ਦੀ ਬੇਟੀ ਹੈ, ਚਾਹੇ ਮੁਸਲਮਾਨ ਦੀ ਹੈ, ਚਾਹੇ ਸਿੱਖ ਦੀ ਹੈ, ਕਹਿੰਦੇ ਸਿਰ ਲਾ ਕੇ ਆ ਜਾਓ, ਅਸੀਂ ਲੜਾਂਗੇ ਕੇਸ, ਅਸੀਂ ਲੜਾਂਗੇ, ਸਾਰਾ ਖਰਚਾ ਸਾਡਾ ਹੋਊਗਾ। ਔਰ ਕਿੰਨੀਆਂ ਹਿੰਦੂ ਲੜਕੀਆਂ ਦੇ ਘਰ ਵਸਾਏ ਹੈ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੇ। ਨਾਦਰ ਸ਼ਾਹ ਜਦੋਂ ਚੜ ਕੇ ਆਉਂਦਾ ਸੀ ਨਾ, ਚੜ ਕੇ ਉਹਨੂੰ ਆ ਜਿਹੜੇ ਸਿੱਖ ਸੀਗੇ ਟੱਕਰਦੇ ਸੀਗੇ, ਜੇ ਸ਼ੇਰ ਆ ਉਹ ਇਹ ਸਵਾ ਸਿਰ ਹੋ ਕੇ ਟੱਕਰਦੇ ਸੀਗੇ। ਉਹ ਕਹਿੰਦਾ ਜਦੋਂ ਮੈਂ ਪੰਜਾਬ ਵਿੱਚ ਆਉਣਾ, ਨਾਦਰ ਸ਼ਾਹ ਕਹਿੰਦਾ ਪਗੜੀਆਂ ਵਾਲੇ ਨੀਲੇ ਚੋਲੇ ਪਾਏ ਆ, ਨਿੱਕੀਆਂ ਮੋਟੀਆਂ ਕਿਰਪਾਨਾਂ ਹੁੰਦੀਆਂ, ਮੇਰਾ ਜਾਉਣਾ ਦੁੱਬਰ ਕਰ ਦਿੰਦੇ, ਕੌਣ ਇਹ? ਉਹ ਕਹਿੰਦੇ ਇਹ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ, ਉਹਦਾ ਖਾਲਸਾ, ਉਹਦੇ ਪੁੱਤ ਆ ਇਹ ਸਿੱਖ ਹਨ। ਉਹ ਕਹਿੰਦਾ ਮੇਰਾ ਇਹਨਾਂ ਨੇ ਜਾਉਣਾ ਹਰਾਮ ਕਰਤਾ, ਇਹ ਸਮਾਂ ਆਊਗਾ ਇਹ ਸਿੱਖ ਰਾਜ ਕਰਨਗੇ, ਪਰ ਜੇ ਇਹਨਾਂ ਵਿੱਚ ਆ ਦਗੇਬਾਜ ਗਦਾਰ ਨਾ ਹੋਏ, ਜੇ ਫੁੱਟ ਨਾ ਪਈ ਇਹਨਾਂ ਵਿੱਚ, ਜੇ ਫੁੱਟ ਪਏਗੀ ਫਿਰ ਨਹੀਂ ਰਾਜ ਕਰ ਸਕਦੇ, ਫਿਰ ਰਾਜ ਕਰਦੇ ਹੋਏ ਵੀ ਖੁਸ ਜੂਗਾ, ਲੱਤਾਂ ਖਿੱਚਣਗੇ, ਲੱਤਾਂ ਖਿੱਚਣ ਵਾਲੇ ਜ਼ਿਆਦੇ ਹੁੰਦੇ ਆ। ਸੋ ਪਿਆਰੇ ਖਾਲਸਾ ਜੀ, ਸਾਡੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜੇ ਗਏ, ਗਲੀਆਂ 'ਚ ਰੋਲਿਆ ਗਿਆ, ਹਜੇ ਤੱਕ ਉਹ ਇਨਸਾਫ਼ ਨਹੀਂ ਮਿਲਿਆ। ਕਮਿਸ਼ਨ 'ਤੇ ਕਮਿਸ਼ਨ, ਸਰਕਾਰ ਬਦਲਦੀ ਹੈ ਹੋਰ ਕਮਿਸ਼ਨ ਬਣ ਜਾਂਦਾ, ਸਰਕਾਰ ਬਦਲੀ ਹੈ ਹੋਰ ਕਮਿਸ਼ਨ ਬਣ ਜਾਂਦਾ, ਰਿਪੋਰਟਾਂ ਭੇਜਦੇ ਆ ਤਰੀਕ 'ਤੇ ਤਰੀਕ, ਰਿਪੋਰਟ 'ਤੇ ਰਿਪੋਰਟ, ਮੋਇਨਾ ਅੰਦਰ ਬਹਿ ਕੇ ਕਾਜੂ ਬਦਾਮ ਪੈਸੇ ਖਾ ਕੇ ਠੰਡੇ ਪੀ ਕੇ ਚਲੇ ਜਾਂਦੇ ਆ, ਉੱਥੇ ਦਾ ਉੱਥੇ ਕੋਈ ਇਨਸਾਫ਼ ਨਹੀਂ ਮਿਲਿਆ। ਇਨਸਾਫ਼ ਤਾਂ ਵਾਹਿਗੁਰੂ ਕਰਦਾ, ਅਤੇ ਜਦੋਂ ਉਹ ਕਰਨ 'ਤੇ ਆ ਗਿਆ ਫਿਰ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ ਹੈ। ਪਿਆਰੇ ਖਾਲਸਾ ਜੀ, ਬਾਬਾ ਦੀਪ ਸਿੰਘ ਕਹਿੰਦਾ ਕੋਈ ਮੀਟਿੰਗਾਂ ਕਰਨ ਦਾ ਸਮਾਂ ਨਹੀਂ ਹੈ, ਸਾਡੇ ਗੁਰੂ ਦਾ ਸਥਾਨ ਗੁਰੂ ਰਾਮਦਾਸ ਮਾਂ ਦੀ ਨਗਰੀ, ਉਹਨਾਂ ਦੁਸ਼ਟਾਂ ਨੇ ਕੀ ਕਰਤਾ ਹੈ, ਕਹਿੰਦਾ ਆਓ। ਬਾਬਾ ਦੀਪ ਸਿੰਘ ਨੇ ਲਕੀਰ ਖਿੱਚਦੀ ਹੈ, ਲਕੀਰ ਖਿੱਚਦੀ, ਕਹਿੰਦੇ ਜਾ ਦਿਓ, ਮੈਂ ਲਕੀਰ ਪਾਰ ਕਰਤੀ ਹੈ। ਇਹ ਨਹੀਂ ਹੈ ਵੀ ਦੂਜਿਆਂ ਨੂੰ ਕਹੋ ਤੁਸੀਂ ਚਲੋ ਮੈਂ ਆਉਣਾ ਹੈ, ਮੈਂ ਹੋਰੋਂ ਨਾਲ ਲੈ ਕੇ ਆਉਣਾ ਹੈ। ਇਹ ਗੱਲ ਆਗੂ ਤਾਂ ਹੁੰਦਾ ਹੋਵੇ ਤਾਂ ਬਾਬਾ ਦੀਪ ਸਿੰਘ ਵਰਗਾ ਆਗੂ, 75 ਸਾਲ ਦਾ ਬਾਬਾ, ਚਿੱਟਾ ਦਾੜਾ, 18 ਸੇਲ ਦਾ ਕੋਲੇ ਖੰਡਾ ਹੈ, ਬਾਜਾਂ ਵਾਲੇ ਸਤਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ। ਇੱਕ ਉਹ ਆਮ ਗੱਲ ਆਪਾਂ ਕਹਿੰਦੇ ਹਾਂ ਵੀ ਫਲਾਨੇ ਬੰਦੇ ਨੇ ਪਾਨਾਂ ਦਾ ਬੀੜਾ ਚੱਕਿਆ, ਇਹ ਆਪਣੇ ਸਿੱਖ ਧਰਮ ਵਿੱਚ ਨਹੀਂ ਹੈ, ਇਹ ਮੁਸਲਮਾਨਾਂ ਵਿੱਚ ਰੀਤੀ ਹੈ। ਜਦੋਂ ਕੋਈ ਔਰੰਗਜ਼ੇਬ ਕਿਸੇ ਨੂੰ ਭੇਜਦਾ, ਜਿਵੇਂ ਸੈਦ ਖਾਂ ਜਾਂ ਹੋਰ ਆਇਆ, ਉਹਨਾਂ ਨੇ ਦੋ ਧਾਰਾ ਖੰਡਾ ਰੱਖਣਾ, ਉਹਨੂੰ ਪਾਨਾਂ ਦਾ ਜਰਦਾ ਲਾ ਦੇਣਾ, ਉਹਨਾਂ ਨੇ ਫੱਕਾ ਮਾਰਨਾ ਅਤੇ ਖੰਡਾ ਚੱਕ ਲੈਣਾ। ਇਹ ਜਿਹੜੀ ਪ੍ਰਥਾ ਹੈ ਵੀ ਪਾਨਾਂ ਦਾ ਬੀੜਾ ਚੱਕਿਆ, ਇਹ ਮੁਸਲਮਾਨ ਮੁਗਲਾਂ ਦੇ ਵਿੱਚ ਪ੍ਰਥਾ ਹੈ, ਸਿੱਖਾਂ ਦੇ ਵਿੱਚ ਕੀ ਹੈ? ਤੂੰ ਠਾਕੜ, ਤੂੰ ਪਏ ਅਰਦਾਸ, ਅਰਦਾਸ ਹੈ ਸਿੱਖਾਂ ਕੋਲ, ਤਾਂ ਹੋਰ ਕੁਝ ਨਹੀਂ ਹੈ, ਅਰਦਾਸ ਵਿੱਚ ਸਾਰਾ ਕੁਝ ਆ ਜਾਂਦਾ ਹੈ। ਬਹਾਦਰ ਬਾਬਾ ਦੀਪ ਸਿੰਘ, ਉਹ ਕਹਿੰਦਾ ਸੂਰਿਓ ਆ ਜਾਓ, ਆ ਲੈਣ ਪਾਰ ਕਰੋ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨੇ ਅਰਦਾਸ ਕਰੀਏ। ਓਏ ਹੁਣ ਸਮਾਂ ਆ ਗਿਆ ਏ ਸਿਰ ਦੇਣ ਦਾ, ਹੁਣ ਤਰੀਕ ਜਿਹੜੀ ਹੈਗੀ ਆ ਉਦੋਂ 1757, ਉਹ ਕਹਿੰਦਾ ਪਿੱਛੇ ਚਲੇ ਜਾਂਦਾ ਮੈਂ 57 ਸਾਲ, ਸੰਨ 1700 ਦੇ ਵਿੱਚ ਗਿਆ ਸੀਗਾ ਭਾਈ ਦੀਪਾ ਆਪਣੇ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਵਾਸਤੇ, ਸੱਚੇ ਪਾਤਸ਼ਾਹ ਮੈਂ ਲੇਟ ਹੋ ਗਿਆ, ਮੈਂ 1699 ਦੀ ਵਿਸਾਖੀ 'ਤੇ ਆਉਣਾ ਸੀਗਾ, ਮੈਥੋਂ ਆਇਆ ਨਹੀਂ ਗਿਆ ਮਹਾਰਾਜ। ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ? ਜੇ ਤੂੰ ਲੇਟ ਹੋ ਗਿਆ ਤਾਂ ਤੇਰੀ ਸੇਵਾ ਫਿਰ ਲੈ ਲਾਂਗੇ, ਸੀਸ ਤਾਂ ਦੇਣੇ ਹੀ ਪੈਣੇ ਹੈ, ਜੇ ਤੇਰੇ ਮਨ ਦੀ ਚਾਹਣਾ ਹੈ ਸੀਸ ਤਾਂ ਦੇਣਾ ਹੀ ਪੈਣਾ। ਹੁਣ ਉਹ ਸਮਾਂ ਆ ਗਿਆ ਏ, 11 ਨਵੰਬਰ 1757 ਏ, ਬਹਾਦਰ ਬਾਬਾ ਦੀਪ ਸਿੰਘ ਯੋਧਿਆਂ ਨੂੰ ਮੰਗਾਰਦਾ, ਕਹਿੰਦਾ ਆ ਜਾਓ
ਚੱਲੀਏ ਸਾਡੇ ਗੁਰੂ ਗੁਰੂ ਰਾਮਦਾਸ ਮਹਿੰਦਰ ਗਰੀ ਉਹ ਸਾਡਾ ਹਰਿਮੰਦਰ ਢਾਤਾ ਹੋਏ ਉਹਨਾਂ ਨੇ ਬਹਿ ਜੇ ਬੇੜੀ ਉਹਨਾਂ ਦੀ ਕੱਖ ਨਾ ਰਹੇ ਜਿਹੜੇ ਕਹਿੰਦੇ ਉਹ ਪਗਾ ਦਿੰਦੇ ਫੜਾ ਫੋਕੀਆਂ ਸੂਰਮੇ ਮਾਰਦੇ ਨਾ ਕੌਮੀ ਮੰਦਰ ਦੀ ਕੰਨ ਬੁਨਿਆਦ ਪੱਕੀ ਨਿਰੇ ਰੇਤ ਦੇ ਮਹਿਲਾ ਉਸਾਰਦੇ ਨਾ ਮਿਲੇ ਚੈਨ ਨਾ ਤੜਫਦੀ ਆਤਮਾ ਨੂੰ ਕਰਜਾ ਜਦੋਂ ਤੱਕ ਸਿਰੋਂ ਉਤਾਰਦੇ ਨਾ ਚਰ ਸਿਰਾਂ ਦੀ ਬਾਜੀ ਲਾ ਦਿੰਦੇ ਬਾਜੀ ਅਣਖ ਦੀ ਸੂਰਮੇ ਹਾਰਦੇ ਨਾ ਜਿਹੜੇ ਹੁੰਦੇ ਆ ਨਾ ਆਏ ਗੁਰੂ ਸਾਹਿਬ ਦੇ ਸੂਰਮੇ ਉਹ ਅਣਖ ਦੀ ਬਾਜੀ ਲਾ ਦਿੰਦੇ ਸਿਰਾਂ ਦੀਆਂ ਬਾਜੀਆਂ ਲਾ ਦਿੰਦੇ ਆ ਹਾਰ ਦਿੰਦੇ ਨੇ ਕਹਿੰਦੇ ਚਲੋ ਵੀ ਚੱਲੀਏ ਕਰਾਂ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਰਣਜੀਤ ਨਗਾਰੇ ਚੋਟਾਂ ਲੱਗੀਆਂ ਹਨ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਰਦਾਸਾਂ ਸੋਧ ਕੇ ਸਾਰਾ ਪੰਥ ਚੱਲਿਆ ਇਕਜੁੱਟ ਹੋ ਕੇ ਕੋਈ 70 ਸਾਲ ਦੇ ਬਾਬੇ ਆ ਕੋਈ 75 ਸਾਲ ਦਾ ਏ ਕੋਈ ਕੋਈ ਐ ਚਾਰ ਚਿੱਟੇ ਦਾੜੇ ਹਨ ਜਜਵੇ ਆ ਲੜਨ ਦੇ ਜਦ ਇਹ ਚੱਲੇ ਆ ਉੱਥੋਂ ਮਾਝੇ ਦੇ ਇਲਾਕੇ ਵਿੱਚ ਪਹੁੰਚਦੇ 10,000 ਦੀ ਗਿਣਤੀ ਹੋ ਗਈ 10,000 ਖਾਲਸਾ 10,000 ਦੀ ਫੌਜ ਹੈ ਉਹਦਾ ਆਗੂ ਜਰਨੈਲ ਹੈ ਬਾਬਾ ਦੀਪ ਸਿੰਘ ਅਗਵਾਈ ਕਰ ਰਿਹਾ ਹੈ ਸੋ ਪਿਆਰੇ ਖਾਲਸਾ ਜੀ ਗੋਲਵੜ ਦੇ ਮੈਦਾਨ ਦੇ ਵਿੱਚ ਮੋਰਚੇ ਲੱਗੇ ਹੋਏ ਹੈ ਜਹਾਂ ਅਣਖਾਂ ਵਰਗਿਆਂ ਨੂੰ ਕਿਹਾ ਏ ਕਹਿੰਦਾ ਇੱਕ 75 ਸਾਲ ਦਾ ਮੁੰਡਾ ਆ ਰਿਹਾ ਉਹ ਕਹਿੰਦਾ 75 ਸਾਲ ਦਾ ਮੁੰਡਾ ਹੁੰਦਾ ਤਾਂ ਬਾਬਾ ਹੁੰਦਾ ਬਜ਼ੁਰਗ ਹੁੰਦਾ ਬੁੜਾ ਹੁੰਦਾ ਇਹਨਾਂ ਨੂੰ ਕੋਈ ਹੋਰ ਮਿਲੇ ਨਹੀਂ ਗੇ ਜੇ ਉਹ ਜਾ ਕੇ ਦੱਸਿਆ ਨਾ ਜਹਾਨ ਖਾਨ ਨੂੰ ਦੱਸਦੇ ਆ ਜਾ ਕੇ ਵੀ ਕਹਿੰਦੇ ਆ ਰਹੇ ਆ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ ਦੇ ਚਕਾਰੇ ਲੱਗ ਰਹੇ ਆ 75 ਸਾਲ ਦਾ ਇੱਕ ਮੁੰਡਾ ਏ ਮਸ਼ਕਰੀ ਕੀਤੀ ਉਹਨੇ ਕਹਿੰਦਾ ਆਉਣ ਦੇ ਇਹ ਬਾਬੇ ਉਹ ਇਹਨਾਂ ਨੂੰ ਸਿਖਾਵਾਂਗੇ ਸਬਕ ਕਹਿੰਦਾ ਭੱਜੀ 75 ਸਾਲ ਦਾ ਬੁੜਾ ਹੁੰਦਾ ਬਜ਼ੁਰਗ ਉਹ ਮੌਜ ਨਾਲ ਘਰੇ ਬੈਠਣ ਉਹ ਪ੍ਰਸ਼ਾਦੇ ਛਕਣ ਨਿੱਘ ਮਾਨਣ ਆਨੰਦ ਮਾਨਣ ਇਹਨਾਂ ਲੜਕੇ ਕੀ ਕਰਨਾ ਏ ਪਰ ਜਜ਼ਬਾ ਹੀ ਉਹਨਾਂ ਦੇ ਵਿੱਚ ਇੰਨਾ ਹੈ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗ ਰਹੇ ਹੈ ਸੋ ਪਿਆਰੇ ਖਾਲਸਾ ਜੀ ਹੁਣ ਜੰਗ ਦੇ ਮੈਦਾਨ ਵਿੱਚ ਮੋਰਚੇ ਲੱਗੇ ਹੋਏ ਹਨ ਸਾਰੇ ਜਾਣੇ ਆ ਗਏ ਆ ਸੋ ਇਹ ਮੁਕਾਬਲੇ ਹੋ ਰਹੇ ਹੈ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ ਗੋਲਵਾਲ ਦੇ ਮੈਦਾਨ ਦੇ ਵਿੱਚ ਸਰਦਾਰ ਬਲਵੰਤ ਸਿੰਘ ਉਹ ਆਉਂਦਾ ਸਰਦਾਰ ਬਲਵੰਤ ਸਿੰਘ ਹੁੰਦਾ ਹੈ ਇੱਕ ਪਾਸੇ ਹੁੰਦਾ ਜ਼ਬਰਦਸਤ ਖਾਂ ਜ਼ਬਰਦਸਤ ਖਾਂ ਤੇ ਬਲਵੰਤ ਸਿੰਘ ਦੋਵਾਂ ਦਾ ਟੱਕਰਾ ਹੁੰਦਾ ਹੈ ਜ਼ਬਰਦਸਤ ਖਾਂ ਸਰਦਾਰ ਬਲਵੰਤ ਸਿੰਘ ਨੂੰ ਕਹਿੰਦਾ ਮੈਨੂੰ ਤਰਸ ਆਉਂਦਾ ਏ ਆ ਤੇਰੀ ਉਮਰ ਤੇ ਚਿੱਟੇ ਤੇਰੇ ਦਾੜੇ ਹੈ ਉਹ ਮੁੜ ਜਾ ਘਰੇ ਜਾ ਕੇ ਆਰਾਮ ਕਰ ਉਹ ਬਲਵੰਤ ਸਿੰਘ ਕਹਿੰਦਾ ਬੜਾ ਆਰਾਮ ਕਰ ਲਿਆ ਸਰਦਾਰ ਬਲਵੰਤ ਸਿੰਘ ਕਹਿੰਦਾ ਏ ਉਹਨੂੰ ਕਹਿੰਦਾ ਤੂੰ ਆ ਜ਼ਬਰਦਸਤ ਖਾਂ ਨੂੰ ਕਹਿੰਦਾ ਤੈਨੂੰ ਮਾਣ ਹੈ ਉਹ ਕਹਿੰਦਾ ਮੈਂ ਪਠਾਨ ਹੈ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਸ਼ੇਰ ਹਾਂ ਬਾਜਾਂ ਵਾਲੇ ਸਤਿਗੁਰੂ ਦਾ ਮੈਂ ਖੰਡੇ ਵਾਟੇ ਦੀ ਪਹੁੰਚ ਸਕੀ ਹੈ ਦੋਵਾਂ ਦਾ ਮੁਕਾਬਲਾ ਹੁੰਦਾ ਏ ਜ਼ਬਰਦਸਤ ਖਾਂ ਤੇ ਸਰਦਾਰ ਬਲਵੰਤ ਸਿੰਘ ਦਾ ਦੋਵਾਂ ਦਾ ਮੁਕਾਬਲਾ ਹੁੰਦਾ ਏ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਸਰਦਾਰ ਬਲਵੰਤ ਸਿੰਘ ਜ਼ਬਰਦਸਤ ਖਾਂ ਨੂੰ ਜੰਗ ਦੇ ਮੈਦਾਨ ਵਿੱਚ ਖਤਮ ਕਰ ਦਿੰਦਾ ਏ ਖਤਮ ਕਰ ਦਿੰਦਾ ਪਿਆਰੇ ਖਾਲਸਾ ਜੀ ਐ ਮੁਕਾਬਲੇ ਹੋ ਰਹੇ ਹੈ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਇੱਕ ਪਾਸੇ ਤਨਖਾਹੀ ਹੈ ਇੱਕ ਪਾਸੇ ਗੁਰੂ ਦੀ ਖਾਤਰ ਮਰ ਮਿਟਣ ਵਾਲਾ ਖਾਲਸਾ ਜੋੜ ਹੋ ਹੀ ਨਹੀਂ ਸਕਦਾ ਗਿਆ ਕੋਈ ਜੋੜ ਨਹੀਂ ਹੋ ਸਕਦਾ ਇੱਕ ਪਾਸੇ ਤਾਂ ਗਿੱਦੜਾਂ ਦੀ ਫੌਜ ਹੈ ਇੱਕ ਪਾਸੇ ਸ਼ੇਰਾਂ ਦੀਆਂ ਡਾਰਾਂ ਹਨ ਜਿਹੜੇ ਖੱਫਣ ਬੰਨ ਕੇ ਆਏ ਆ ਆਪਣੇ ਸਿਰਾਂ ਦੇ ਉੱਤੇ ਵੀ ਅੱਜ ਕੁਰਬਾਨ ਹੋਣਾ ਹੀ ਹੋਣਾ ਏ ਅੱਜ ਕੁਰਬਾਨ ਹੋਣਾ ਏ ਇਦੋਂ ਬਾਅਦ ਅਮੀਰ ਜਹਾਨ ਖਾਨ ਆਉਂਦਾ ਏ ਹਾਥੀ ਤੇ ਚੜ੍ਹ ਕੇ ਆਉਂਦਾ ਏ ਉਹਦਾ ਮੁਕਾਬਲਾ ਹੁੰਦਾ ਏ ਨਿਹੰਗ ਸਿੰਘ ਦਿਆਲ ਸਿੰਘ ਦੇ ਨਾਲ ਦਿਆਲ ਸਿੰਘ ਹੁੰਦਾ ਘੋੜੇ ਤੇ ਸਵਾਰ ਇਹ ਅਮੀਰ ਖਾਂ ਚੜਿਆ ਹੁੰਦਾ ਹਾਥੀ ਤੇ ਹੱਸਦਾ ਏ ਦਿਆਲ ਖਾਂ ਤੇ ਦਿਆਲ ਸਿੰਘ ਤੇ ਹੱਸਦਾ ਏ ਅਮੀਰ ਖਾਨ ਉਹ ਕਹਿੰਦਾ ਕਿੱਥੇ ਹਾਥੀ ਤੇ ਕਿੱਥੇ ਘੋੜੇ ਕਿੱਥੇ ਛੀਣੀਆਂ ਮਾਵਾਂ ਦੇ ਸ਼ੇਰ ਬੱਚੇ ਤੇ ਕਿੱਥੇ ਆ ਕੜਾ ਪ੍ਰਸ਼ਾਸਕਨ ਵਾਲੇ ਉਹ ਨਿਹੰਗ ਦਿਆਲ ਸਿੰਘ ਕਹਿੰਦਾ ਓਏ ਆ ਜਾ ਕੇ ਨਾ ਓਏ ਸਾਡੇ ਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਬਾਜਾਂ ਵਾਲੇ ਸਤਿਗੁਰੂ ਦੀ ਉਹ ਸਾਡੇ ਵੱਡੇ ਵਡੇਰੇ ਭਾਈ ਬਚਿੱਤਰ ਸਿੰਘ ਤੋਂ ਹਾਥੀ ਦਾ ਮੁਕਾਬਲਾ ਕਰਾਤਾ ਸੀਗਾ ਆ ਤੂੰ ਹਾਥੀ ਤੇ ਬੈਠ ਕੇ ਆਪਦੇ ਆਪ ਨੂੰ ਸ਼ੇਰ ਸਮਝਦਾ ਏ ਉਹ ਨਿਹੰਗ ਸਿੰਘ ਭਾਈ ਦਿਆਲ ਸਿੰਘ ਨੇ ਵਾਰ ਕੀਤਾ ਏ ਤੀਰ ਕਮਾਨ ਦੇ ਨਾਲ ਉਹਦੇ ਭਰਵੱਟਿਆ ਮੱਥੇ 'ਚ ਤੀਰ ਮਾਰਿਆ ਏ ਤੇ ਧਰਤੀ ਤੇ ਸਹਿਗਦਾ ਡਿੱਗਿਆ ਹਾਥੀ ਤੇ ਬੈਠਾ ਥੱਲੇ ਡਿੱਗਿਆ ਏ ਉਹਨੂੰ ਖਤਮ ਕਰਤਾ ਹੰਕਾਰ ਚੱਕਣਾ ਚੂਰ ਹੋ ਰਹੇ ਆ ਹੰਕਾਰ ਚੱਕਣਾ ਚੂਰ ਹੁਣ ਜਿਹੜਾ ਤਰਨ ਤਾਰਨ ਸਾਹਿਬ ਤੋਂ ਆਪਾਂ ਅੰਮ੍ਰਿਤਸਰ ਜਾਂਦੇ ਹਾਂ ਉੱਥੇ ਬਾਬਾ ਨੌਦ ਸਿੰਘ ਦੀ ਜਗ੍ਹਾ ਆਉਂਦੀ ਹੈ ਨੌਦ ਸਿੰਘ ਬਾਬਾ ਬਾਬਾ ਦੀਪ ਸਿੰਘ ਦੀ 75 ਸਾਲ ਦੀ ਉਮਰ ਹੈ ਤੇ ਬਾਬਾ ਨੌਦ ਸਿੰਘ ਦੀ ਹੈਗੀ ਆ 95 ਸਾਲ ਦੀ
बाबा नौद सिंह बाबा दीप सिंह दी मासी दा लड़का है, मासी दा लड़का बाबा नौद सिंह। ते जेड़ा मैं कहा सी वे भतीजा अमृतसर तो खबर देने गया है, उहदा नाम है सद्दा सिंह, वो है भाई नौद सिंह दा सुपुत्र। ते भाई नौद सिंह बाबा दीप सिंह दी मासी दा लड़का है, मसेरा पुत्त है। ते भतीजा लग्या उहदा नाम सद्दा सिंह है। सो प्यारे खालसा जी, हुण जा रहे है अगे गा टाला साहब आउंदा है जिथे हुण जंग होना है। बाबा दीप सिंह दे सामने आउंदा कि 25 साल दा नौजवान। बाबा दीप सिंह नूं कहिंदा है, कहिंदा बाबा ओ मैनूं तेरे तरस आउंदा, तेरे बुढ़ापे दे तरस आउंदा है। बाबा दीप सिंह कहिंदा तरस तां मैनूं तेरी जवानी ते आउंदा है, तैनूं आपदी जवानी दा माण है, तूं जवानी दा माण करदा है। ओए असीं बाजा वाले सतगुरु गुरु गोबिंद सिंह महाराज दे सिंह हां, सूरमे हां। हुण दोवां दा मुकाबला हुंदा है, कहिंदा करवार दोवां दा उत्थे मुकाबला हुंदा है। बाबा दीप सिंह दा उत्थे सिर कट्टिया जांदा, सिर सिर धर दे नालों अलग हो जांदा है। इन्हें परण तां कीता सीगा जाके शहादत देनी है अमृतसर दरबार साहब, उत्थे सीस लगे। हुण इत्थे होनी आके बोली मारदी है, कहिंदे दीप सिंह अरदास तां तू करके ए तुरिया सीगा कि तेरा सीस दरबार साहब गुरु के चरणा च लगे, वह तेरा तो इतने सीस धरने नाल वख हो गया है। हुण होनी ते बाबा दीप सिंह दी आस च गलबात हो रही है, कहिंदा जे तू होनी है ते मैं भी बाजा वाले सतगुरु गुरु गोबिंद सिंह दा सिख हां दोवां।

ਕਹਿੰਦਾ ਫੇਰ ਕੀ ਜੇ ਤੂੰ ਹੋਣੀ ਹੈ, ਹੋਣੀ ਭਾਵੀ ਹਰੇਕ ਤੇ ਵਰਤਦੀ ਹੈ। ਦੇਖੋ ਚਲੋ ਆਪਾਂ ਵੈਸੇ ਹੀ ਗੱਲ ਕਰਦੇ ਹਾਂ, ਪੰਜੇ ਪਾਂਡਵਾਂ ਦੇ ਕੋਲ ਕ੍ਰਿਸ਼ਨ ਰਹਿੰਦਾ ਸੀਗਾ, ਉਹਨਾਂ ਤੇ ਹੋਣੀ ਵਰਤ ਗਈ ਹੈ, ਭਗਵਾਨ ਰਾਮ ਨੂੰ ਬਨਵਾਸ ਹੋ ਗਿਆ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਖੁਦ ਭਾਵੀ ਰਚਨ ਵਾਲੇ ਤੱਤੀਆਂ ਤਵੀਆਂ ਤੇ ਬਹਿਣਾ ਪੈ ਗਿਆ, ਬਾਜਾਂ ਵਾਲੇ ਸਤਿਗੁਰ ਨੇ ਜੋੜਾ ਜੋੜਾ ਕਰਕੇ ਲਾਲ ਵਾਰਤੇ ਹੈ। ਸਾਡੇ ਇਸ ਕਾਫੀ ਲਿਖਦੇ ਹੈ, ਕਹਿੰਦੇ ਪੰਜੇ ਪਾਂਡਵ ਬਣਾ ਵਿੱਚ ਰੋਲੇ, ਰਹਿੰਦਾ ਕ੍ਰਿਸ਼ਨ ਮਰਾਰੀ ਕੋਲੇ, ਦੇਵਤਿਆਂ ਕੁਮਰਾਂ ਦੇ ਫਿਰ ਵੀ ਸਹਿੰਦੇ ਰਹੇ ਦਸੌਂਟੇ ਉਮਰਾਂ ਦੇ, ਆਇਆ ਅਯੁੱਧਿਆਪੁਰੀ ਵਿੱਚ ਵਿਸ਼ਨੂੰ, ਤੂੰ ਬਨਵਾਸ ਦਵਾਤਾ ਸੀ ਜਿਸ ਨੂੰ, ਤੂੰ ਛੱਡੇਂਗੀ ਭਾਵੀਏ ਕਿਸ ਨੂੰ, ਰੋਲ ਤੇ ਬਣਾ ਦੇ ਵਿੱਚ ਹੀਰੇ ਨੇ ਕੀ ਕੀਤਾ ਨੀ ਤਕਦੀਰੇ, ਤੂੰ ਪੰਜਵੇਂ ਗੁਰਾਂ ਤੇ ਬੀਤੀ, ਪੰਜਵੇਂ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਭਾਵੀ ਦੇ ਰਚਨ ਹਾਰੇ ਸੀ ਉਹਨਾਂ ਤੇ ਬੀਤ ਗਈ ਹੈ। ਇਹ ਬਾਬਾ ਦੀਪ ਸਿੰਘ ਕਹਿੰਦਾ ਫੇਰ ਕੀ ਹੋ ਗਿਆ ਜੇ ਤੂੰ ਭਾਵੀਆਂ ਤੇ ਹੋਣੀ ਆ, ਮੈਂ ਵੀ ਲਾਲ ਦਸ਼ਮੇਸ਼ ਬਾਜਾਂ ਵਾਲੇ ਸਤਿਗੁਰਾਂ ਦਾ ਹਾਂ, ਸੀਸ ਤਲੀ ਤੇ ਧਰ ਕੇ, ਉਹ ਬਹਾਦਰ ਸੂਰਾ ਬਾਬਾ ਦੀਪ ਸਿੰਘ ਬਾਜਾਂ ਵਾਲੇ ਸਤਿਗੁਰੂ ਦਾ ਦੀਪਾ ਦੀਪ ਰਸ਼ਨਾਇਆ ਹੈ, ਜਿਹਨੂੰ ਜਿੰਦਾ ਸ਼ਹੀਦ ਦਾ ਦਰਜਾ ਮਿਲਿਆ ਏ, ਸੀਸ ਤਲੀ ਤੇ ਰੱਖ ਕੇ ਲੜਿਆ ਏ, ਤੇ ਜਿਹੜਾ ਪੰਨ ਕੀਤਾ ਸੀ ਅਰਦਾਸਾ ਸੋਧ ਕੇ ਚੱਲੇ ਸੀ ਦਮਦਮਾ ਸਾਹਿਬ ਦੀ ਧਰਤੀ ਤੋਂ ਕਿ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਸਥਾਨ ਵਿੱਚ ਜਾ ਕੇ ਸ਼ਹਾਦਤ ਦੇਣੀ ਹੈ, 11 ਨਵੰਬਰ 1757 ਨੂੰ ਉਸੇ ਪਾਵਨ ਸਥਾਨ ਤੇ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਤੇ ਜਾ ਕੇ ਸ਼ਹਾਦਤ ਹੋਈ ਹੈ। ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾਚਕਾਂ ਇਤਿਹਾਸ ਗਹਿਰਾ ਡੂੰਘਾ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੁਲਾਓ ਫਤਿਹ, ਆਖੋ ਜੀ ਵਾਹ।

ਵਿਚਾਬ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ

ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸਿਮਰ ਸਭ ਕਿਲ ਵਿਖ ਨਾਸੈ ਪਿਤਰੇ ਹੋਏ ਅਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੋਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੁਖ ਹੋਟਲ ਗੁਰਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਹੋਵੇ ਸਿਵ ਸਮ ਦੀ ਨੂਰੇ ਅਰਸੋਂ ਕੁਰਸੋਂ ਚੱਠੀਆ ਤੁਰ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਧੰਨ ਵਾਹਿਗੁਰੂ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਨ ਕੈ ਚਰਨ ਵਸੈ ਮਿਰਹੀ ਰਹਿ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨ ਕੈ ਚਰਨ ਵਸੈ ਮਿਰਹੀ ਰਹਿ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਸੱਤ ਮਿੰਟ ਕੋਸ਼ਿਸ਼ ਕਰਿਓ ਜੇ ਤੁਹਾਡੇ ਕੋਲ ਸਮਾਂ ਹੈ ਤਾਂ ਬੈਠਿਓ। ਵੈਸੇ ਮੈਂ ਤਾਂ ਕਈ ਵਾਰ ਕਹਿੰਦਾ ਵੀ ਹਾਂ ਅਤੇ ਹੈਰਾਨ ਵੀ ਹੁੰਦਾ ਭਾਈ ਭਾਗਾਂ ਵਾਲੇ ਆ ਜਿਹੜੇ ਬੈਠੇ ਨੇ ਬਾਦਸ਼ਾਹ ਪਤਾ ਕੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਝੋਟਾਂ ਖਾਵੇ। ਜੇ ਭਾਗਾਂ 'ਚ ਨਾ ਹੋਵੇ ਤਾਂ ਗੁਰੂ ਦੀ ਗੋਦ ਵਿੱਚ ਆ ਕੇ ਵੀ ਅਸੀਂ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਇੱਥੇ ਕੁਛ ਲੈਣ ਆਉਂਦੇ ਅਸੀਂ। ਆਪਾਂ ਜਦੋਂ ਮੇਰੇ ਸਾਹਮਣੇ ਕੋਈ ਉੱਠ ਕੇ ਜਾਂਦਾ ਜਾਂ ਮੱਥਾ ਟੇਕ ਕੇ ਜਾਂਦਾ ਨਾ ਤਾਂ ਸੱਚ ਜਾਣਿਓ ਅਸੀਂ ਮਜਬੂਰ ਹਾਂ ਕਿ ਕੁਛ ਕਹਿ ਨਹੀਂ ਸਕਦੇ। ਪਰ ਮੈਨੂੰ ਬਹੁਤ ਦੁੱਖ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਡੇ ਕੋਲ ਇੰਨਾ ਕੀ ਆ ਕਿ ਗੁਰੂ ਪਾਤਸ਼ਾਹ ਬੋਲ ਰਹੇ ਹੋਣ, ਸਾਨੂੰ ਉਪਦੇਸ਼ ਦੇ ਰਹੇ ਹੋਣ, ਆਪ ਇਸ ਵਕਤ ਬਿਰਾਜਮਾਨ ਸਮਝਦੇ ਨਾ, ਅਸੀਂ ਸਾਰੇ ਮੰਨਦੇ ਹਾਂ ਨਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਹੋ, ਮੰਨਦੇ ਹਾਂ ਨਾ। ਫਿਰ ਜਦੋਂ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਰਸਨਾ ਰਾਹੀਂ ਤੁਹਾਡੇ ਨਾਲ ਬੋਲ ਕੇ ਤੁਹਾਨੂੰ ਅਸੀਸਾਂ ਦਿੰਦੇ ਆ ਤਾਂ ਫਿਰ ਲੈਣ ਦੇ ਅਸੀਂ ਪਾਤਰ ਕਿਉਂ ਨਹੀਂ ਬਣਦੇ। ਮੇਰਾ ਦਿਲ ਕਰਦਾ ਹੁੰਦਾ ਮੈਂ ਉੱਥੋਂ ਉਠਾ ਕੇ ਲਿਆਵਾਂ ਇੱਥੇ ਭਾਈ, ਆ ਲੰਗਰ ਹੀ ਥੋੜ੍ਹਾ ਤੁਹਾਨੂੰ ਤਾਂ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਵੇ। ਮਾਲਕ ਨੇ ਸਾਡੇ ਪੇਟ ਦਾ ਪਹਿਲੋਂ ਖਿਆਲ ਰੱਖਿਆ ਵੀ ਜੇ ਤੂੰ ਮੇਰੇ ਘਰ ਵਿੱਚ ਆਉਣਾ ਨਾ ਤਾਂ ਤੈਨੂੰ ਪਿੱਛੇ ਦਾ ਫਿਕਰ ਹੀ ਨਾ ਹੋਵੇ ਵੀ ਤੂੰ ਰੋਟੀ ਖਾਣੀ ਆ, ਤੈਨੂੰ ਕੁਛ ਚਾਹੀਦਾ। ਮੈਂ ਨਾ ਤੁਹਾਡੇ ਭਾਗ ਚੰਗੇ ਜਿਹੜੇ ਸਿੱਖਾਂ ਦੇ ਘਰ ਅਸੀਂ ਪੈਦਾ ਹੋਏ ਗੁਰਮੁਖ ਪਿਆਰਿਓ, ਪਰ ਇਹ ਸਿੱਖੀ ਨੂੰ ਅਸੀਂ ਰੋਲ ਦਿੱਤਾ, ਆਪਾਂ ਆਪਣੇ ਹੱਥੀਂ ਰੋਲਿਆ, ਸਾਰੀ ਦੁਨੀਆ ਸਾਡੇ ਮਗਰ ਪਈ ਆ। ਪਰ ਤੁਸੀਂ ਹੁਣ ਵੀ ਵੇਖ ਲਓ ਅੱਗਾਂ ਵਾਲੇ ਥਾਂ 'ਤੇ ਵੀ ਪਹੁੰਚ ਗਏ ਜਿੱਥੇ ਲੱਗੀ ਸਿੱਖ ਦੇਣ ਡਿਆ ਨਾ ਸਾਰਾ ਕੁਛ। ਅੱਜ ਮੈਂ ਕਿਤੋਂ ਸੁਣ ਰਿਹਾ ਸੀ, ਥੋੜ੍ਹੀ ਜਿਹੀ ਅਮੈਰੀਕਾ ਦੀ ਗੱਲ ਚੱਲ ਰਹੀ ਸੀ ਅਤੇ ਕਿਸੇ ਬਾਹਰਲੇ ਨੇ ਕਿਹਾ ਵੀ ਉੱਥੇ ਨਾ ਸਿੱਖ ਬੜੇ ਵੱਸਦੇ ਬੀ ਸੀ 'ਚ, ਅਤੇ ਜੇ ਕਿਤੇ ਟਾਕਰਾਂ ਵਰਨਾ ਪੈ ਗਿਆ ਤਾਂ ਸਾਂਭ ਲੈਣਗੇ। ਇੰਨੀ ਤੁਹਾਡੀ ਵੈਲਿਊ ਆ
ਪਰ ਇਹਨੂੰ ਵੈਲਿਊ ਨੂੰ ਸਮਝਣ ਦਾ ਯਤਨ ਕਰੀਏ। ਮੇਰੀ ਬੇਨਤੀ ਹੁੰਦੀ ਹੈ ਮੈਂ ਤੁਹਾਡੇ ਨਾਲ 10-15 ਮਿੰਟ ਕਿਉਂ ਲਾਉਣਾ, ਮੈਂ ਤਾਂ ਲਾਉਂਦਾ ਕਿ ਤੁਸੀਂ ਮੇਰੇ ਬੱਚੇ ਜੇ, ਸ਼ਾਇਦ ਤੁਸੀਂ ਮਹਿਸੂਸ ਵੀ ਕਰਦੇ ਹੋ, ਤੁਸੀਂ ਦੇਖੋ ਹੀ ਤਾਂ ਤੁਸੀਂ ਆਉਂਦੇ ਹਰ ਵਾਰ ਆਉਂਦੇ ਜੇ, ਜਦੋਂ ਮੇਰਾ ਸਮਾਂ ਹੁੰਦਾ ਮੈਂ ਤੁਹਾਡੇ ਨਾਲ ਸਮਾਂ ਲੈਂਦਾ ਨਾ, ਮੈਂ ਵੀ ਕਹਿ ਸਕਦਾ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਕਿਉਂਕਿ ਵਿਦਿਆ ਵਿਚਾਰੀ ਅਤੇ ਪਰਉਪਕਾਰੀ, ਇਹ ਵਿਦਿਆ ਵਿਚਾਰੀ ਅਤੇ ਪਰਉਪਕਾਰ ਕਰਨ ਵਾਸਤੇ ਆ। ਜੇ ਤੁਹਾਡੇ ਕੋਲ ਹੈ ਕੁਛ ਨਾ, ਇਹਨੂੰ ਵੰਡੋ, ਅਸਲੀ ਵੰਡ ਛਕਣੀ ਇਹੀ ਚੀਜ਼ ਹੁੰਦੀ ਹੈ। ਬਾਕੀ ਦੁਨਿਆਵੀ ਤਾਂ ਅਵਸਥਾ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਿੰਨਾ ਕੁ ਦੇਵਾਂਗੇ ਜਿੱਦਾਂ ਕਿ ਸਾਡੇ ਕੋਲ ਹੋਊਗਾ ਨਾ। ਜੇ ਤੁਹਾਡੇ ਕੋਲ ਕੋਈ ਗੁਣ ਵਾ ਨਾ, ਅਤੇ ਜੇ ਕਿਸੇ ਨੂੰ ਤੁਸੀਂ ਗੁਣ ਦੇ ਦਿੱਤਾ ਨਾ, ਤਾਂ ਜ਼ਿੰਦਗੀ ਤੁਹਾਡੇ ਗੁਣ ਗਾਏਗਾ। ਔਰ ਖਿਮਾ ਕਰਨਾ, ਜੇ ਆਪਣੇ ਕੋਲ ਗੁਣ ਆ ਨਾ ਕਿਸੇ ਦਾ, ਤਾਂ ਉਹ ਗੁਣ ਸਾਨੂੰ ਵੰਡਣੇ ਚਾਹੀਦੇ ਆ, ਇਹਦੇ 'ਚ ਝਿਜਕ ਨਹੀਂ ਹੋਣੀ ਚਾਹੀਦੀ। ਤੋ ਮੈਂ ਬੱਚਿਆਂ ਨੂੰ ਤਾਂ ਕਹਿੰਦਾ, ਬੱਚਿਓ ਮੈਂ ਹਰ ਵਾਰਾਂ ਕਹਿੰਦਾ, ਸਾਡੀ ਜ਼ਿੰਦਗੀ ਵੀ ਤੁਹਾਡੇ ਵਰਗੇ ਲੰਘੀ ਆ, ਤੁਹਾਡੇ 'ਚੋਂ ਦੀ ਲੰਘੀ, ਮੈਂ ਵੀ ਤੁਹਾਡੇ 'ਚੋਂ ਹੀ ਲੰਘਿਆ। ਪਰ ਖਿਮਾ ਕਰਨਾ, ਜੇ ਮੈਂ ਤੁਹਾਡੇ ਜਿਹੜਾ ਸੀ ਨਾ, ਵੱਡਾ ਪੂਰਾ ਪਾਠੀ ਹੁੰਦਾ ਸੀ। ਆਪਾਂ ਕਦੀ ਕੋਸ਼ਿਸ਼ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ? ਮੈਂ ਰੋਜ਼ ਬੇਨਤੀ ਕਰਦਾ ਕਿ ਹਰ ਇੱਕ ਅੱਜ ਫਿਊਨਲ ਹੋਮ 'ਚ ਵੀ ਬੇਨਤੀ ਕਰਕੇ ਆਇਆ, ਭਾਈ ਬੱਚਿਓ ਯੂਅਰ ਵੈਲ ਐਜੂਕੇਟਡ, ਤੁਸੀਂ ਪੜ੍ਹੇ ਲਿਖੇ ਜੇ, ਤੁਸੀਂ ਦੂਜਿਆਂ ਨਾਲ ਗੱਲ ਕਰ ਸਕਦੇ, ਯੂ ਕੈਨ ਟਾਕ ਵਿਦ ਅਦਰ ਪੀਪਲ ਅਬਾਊਟ ਦਾ ਸਿੱਖਿਜ਼ਮ, ਕਿਉਂਕਿ ਤੁਹਾਡੇ ਕੋਲ ਸਵਾਲ ਪੁੱਛਣਗੇ, ਤੁਸੀਂ ਦੱਸ ਸਕਦੇ ਜੇ ਤੁਹਾਨੂੰ ਪਤਾ ਹੋਊਗਾ। ਜੇ ਤੁਹਾਨੂੰ ਹੀ ਪਤਾ ਨਹੀਂ ਤਾਂ ਤੁਸੀਂ ਦੱਸੋਗੇ ਕੀ? ਮੈਂ ਤਾਂ ਹੀ ਤੁਹਾਡੇ ਨਾਲ ਗੱਲ ਕਰਦਾ ਕਿ ਤੇ ਸਾਡੇ ਜਿਹਨ 'ਚ ਕੁਛ ਪੈ ਜਾਵੇ। ਇੱਕ ਤੁਬ ਪਾਤਸ਼ਾਹ ਕਿੱਦਾਂ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ, ਉਹਦੀ ਮਹਿਮਾ ਨਹੀਂ ਗਣੀ ਜਾਂਦੀ। ਤੋ ਗੁਰੂ ਕਿਰਪਾ ਕਰੇ, ਕੋਸ਼ਿਸ਼ ਕਰਿਆ ਕਰੋ। ਜੇ ਤੁਸੀਂ ਨੌਕਰੀ ਕੰਮ 'ਤੇ ਜਾਣਾ ਤਾਂ ਮੈਂ ਤੁਹਾਨੂੰ ਰੋਕਦਾ ਨਹੀਂ, ਜੇ ਤੁਸੀਂ ਵਿਹਲੇ ਜੇ ਨਾ ਅਤੇ ਸਿਰਫ ਮੱਥਾ ਟੇਕ ਕੇ ਲੰਗਰ ਹੀ ਛਕਣਾ ਨਾ, ਉਹਦੇ ਨਾਲ ਬਿਹਤਰ ਥੋੜ੍ਹੇ 'ਚ ਬਹਿ ਜਾਓ, ਲੰਗਰ ਤਿਆਰ ਆ। ਤੋ ਮਾਲਕ ਕਿਰਪਾ ਕਰੇ, ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਸਗਨ ਬਖਸ਼ੇ ਕਾਕਾ ਸ਼ੁਭਦੀਪ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ। ਅੱਜ ਪਾਤਸ਼ਾਹ ਨੇ ਕਿਹਾ ਕੀ ਆ, ਦੇਖੋ ਇਸ ਸੰਸਾਰ ਦੇ ਵਿੱਚ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀਆਂ ਲਹਿਰਾਂ ਚੱਲ ਰਹੀਆਂ, ਕਿਉਂਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਆਪਾਂ ਕਹਿੰਦੇ ਜਠਣੀ ਦੀ ਆਗਾ ਮਾਤਾ ਦੇ ਪੇਟ ਦੇ ਵਿੱਚ ਜਦੋਂ ਤੋਂ ਪੁੱਠਾ ਲੜਕਿਆ ਹੁੰਦਾ ਸੀ, ਉਹੋ ਜਿਹੀ ਅੱਗ ਇੱਥੇ ਬਾਹਰ ਹੈ। ਦੇਖੋ ਉਹ ਅੱਗ ਜਿਹੜੀ ਹੈ ਤੈਨੂੰ ਕਿੰਨਾ ਬਚਾ ਕੇ ਰੱਖਦੀ ਹੈ, ਕਿਉਂ ਕਿਉਂ ਬਚਾ ਕੇ ਰੱਖਦੀ ਆ, ਕਿ ਜਦੋਂ ਮਾਤ ਗਰਮੇ ਆਪਣ ਸਿਮਰਦੇ ਤੈ ਤੁਮ ਰੱਖਣ ਹਾਰੇ, ਉੱਥੇ ਤੋਂ ਜੁੜਿਆ ਸੀ। ਜੇ ਤੇਰੀ ਲਿਵ ਉੱਥੋਂ ਵੀ ਟੁੱਟ ਜਾਏ ਨਾ, ਤੇ ਖਿਮਾ ਕਰਨਾ ਤੇਰਾ ਜਨਮ ਨਹੀਂ ਹੋਣਾ, ਤੂੰ ਉਸ ਅਗਨੀ ਦੇ ਵਿੱਚ ਸੜ ਜਾਣਾ, ਤੂੰ ਸਟਿਲ ਬਰਥ ਹੋਏਗੀ ਤੇਰੀ। ਇਸੇ ਤਰ੍ਹਾਂ ਆਹ ਅਗਨੀ ਮਾੜੀ ਨਹੀਂ ਗੀ, ਇਹ ਅਗਨੀ ਚੰਗੀ ਆ, ਇਹਦੇ 'ਚ ਵੀ ਸਾਨੂੰ ਜੀਵਨ ਮਿਲਦਾ। ਜੇ ਸਾਡੇ ਕੋਲ ਮਾਇਆ ਨਾ ਹੋਵੇ, ਧਨ ਨਾ ਹੋਵੇ, ਦੌਲਤ ਨਾ ਹੋਵੇ, ਕਾਮ ਨਾ ਹੋਵੇ, ਕ੍ਰੋਧ ਨਾ ਹੋਵੇ, ਲੋਭ ਨਾ ਹੋਵੇ, ਮੋਹ ਨਾ ਹੋਵੇ, ਸੰਸਾਰ ਚੱਲੇਗਾ? ਨਹੀਂ ਚੱਲੇਗਾ, ਇਸ ਅਗਨੀ ਦੇ ਵਿੱਚ ਹੀ ਰਹਿਣਾ। ਪਰ ਮਾਲਕ ਨੇ ਕਿਰਪਾ ਕਰਕੇ ਸਾਨੂੰ ਕੀ ਸਮਝਾਉਣ ਦਾ ਯਤਨ ਕੀਤਾ, ਪਾਤਸ਼ਾਹ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਸੋ ਕਹੀ ਤਹਿ ਸੂਰਾ, ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ, ਜਿਹਨੇ ਆਪਣੇ ਮਨ ਨੂੰ ਸਿਮਰਨ ਨਾਲ ਬੰਦਗੀ ਅਤੇ ਭਗਤੀ ਦਾ ਜੋੜ ਲਿਆ, ਕਿਉਂਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਹੰਕਾਰਾ, ਇਹ ਚੋਰ ਅੰਦਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣ, ਇਹ ਅੰਮ੍ਰਿਤ ਲੁੱਟਦੇ ਨੇ, ਇਹ ਤੁਹਾਨੂੰ ਲਾਗੇ ਲੱਗਣ ਹੀ ਨਹੀਂ ਦਿੰਦੇ। ਪਰ ਕਹਿੰਦੇ ਕਿ ਜਿਹੜਾ ਇਹਨਾਂ ਸਮੇਂ ਦੇ ਵਿੱਚ ਆਪਣੇ ਮਨ ਨੂੰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਵਿੱਚ, ਭਗਤੀ ਵਿੱਚ, ਸਿਮਰਨ ਵਿੱਚ, ਚੰਗੇ ਗੁਣਾਂ ਵਿੱਚ ਜੋੜ ਲੈਂਦਾ, ਅਸਲੀ ਸੂਰਮਾ ਉਹ ਬਚ ਗਿਆ ਨਾ, ਕਿਉਂਕਿ ਇਹ ਵੈਰੀ ਨੇ, ਇਹਨਾਂ ਢਾਲਣਾ। ਔਰ ਵੱਡੇ ਵੱਡੇ ਢਾਏ ਨੇ ਤੁਹਾਡੇ ਸਾਹਮਣੇ, ਬੜੇ ਬੜੇ ਵੱਡੇ ਵੱਡੇ ਢਾਏ ਅੱਜ ਦੇ ਸਮੇਂ 'ਚ ਵੀ ਢਾਏ ਨੇ। ਆਪਾਂ ਕਈ ਵਾਰ ਕਹਿੰਦੇ ਸ਼ਾਇਦ ਹੋ ਸਕਦਾ ਕੋਈ ਉਹਨਾਂ ਦਾ ਚੇਲਾ ਵੀ ਬੈਠਾ ਹੋਵੇ, ਬਾਬਾ ਮੰਗਦੇ, ਗੁਰੂ ਮੰਗਦੇ, ਪਿਤਾ ਮੰਗਦੇ, ਫਿਰ ਬਾਈ ਜੇਲ੍ਹਾਂ 'ਚ ਜਾਣ ਦਾ ਕੀ ਮਤਲਬ ਆ? ਉਹਦਾ ਕੋਈ ਕਾਰਨ ਹੈ ਤੁਹਾਡੇ ਸਾਹਮਣੇ, ਤੁਸੀਂ ਜਾਣਦੇ ਜੇ? ਪਾਤਸ਼ਾਹ ਨੇ ਐਵੇਂ ਥੋੜ੍ਹਾ ਸ਼ਬਦ ਗੁਰੂ ਦੇ ਨਾਲ ਲਾਇਆ ਸੀ, ਉਹ ਗੁਰਮੁਖ ਪਿਆਰਿਓ, ਪਰ ਦੁਖਾਂਤ ਸਾਡਾ ਸਿੱਖ ਦਾ ਅੱਜ ਕਿ ਸ਼ਬਦ ਗੁਰੂ ਨੂੰ ਵੀ ਅਸੀਂ ਦੇਹ ਰੂਪ ਵਾਂਗ ਹੀ ਮੰਨਣਾ ਸ਼ੁਰੂ ਕਰ ਦਿੱਤਾ, ਕਿ ਇਹ ਵੀ ਦੇਹ ਆ, ਇਹਨੂੰ ਵੀ ਧੁੱਪ ਲੱਗਦੀ, ਇਹਨੂੰ ਵੀ ਭੁੱਖ ਲੱਗਦੀ, ਇਹਨੂੰ ਵੀ ਠੰਡ ਲੱਗਦੀ ਆ, ਇਹਦੇ ਲਈ ਵੀ ਕੰਬਲ ਚਾਹੀਦੇ। ਨਹੀਂ, ਇਹ ਗਿਆਨ ਹੈ, ਇਹਨੂੰ ਨਹੀਂ ਚਾਹੀਦਾ ਕੁਛ ਵੀ।
ਤੇ ਜੇ ਗੁਰਮੁਖ ਪਿਆਰਿਓ ਇਹ ਚੀਜ਼ਾਂ ਚਾਹੀਦੀਆਂ ਜਿਹੜੇ ਲਕਾ ਲਕਾ ਕੇ ਪ੍ਰਸ਼ਾਦਿਆਂ ਨੂੰ ਭੋਗ ਲਾਉਂਦੇ ਹਾਂ, ਉਹਨੂੰ ਪੁੱਛੋ ਬਾਬਾ ਛਕਦਾ? ਪਰਦੇ ਲੈ ਕੇ ਭੋਗ ਲਾਉਂਦੇ ਕੌਣ ਛਕਦਾ? ਉਹ ਅਸੀਂ ਛਕਦੇ ਹਾਂ. ਆ ਦੇਗ ਰੱਖੀ ਜਾਂਦੀ ਕਿਹਦੇ ਲਈ ਰੱਖੀ ਜਾਂਦੀ ਹੈ? ਇਹ ਗ੍ਰੰਥੀ ਲਈ ਰੱਖੀ ਜਾਂਦੀ ਹੈ, ਇਹ ਗੁਰੂ ਵਾਸਤੇ ਨਹੀਂ. ਗੁਰੂ ਤਾਂ ਛਕਦਾ ਹੀ ਕੋਈ ਨਹੀਂ, ਇਹਨੇ ਛਕਣਾ ਹੀ ਨਹੀਂ, ਅਸੀਂ ਛਕਿਆ ਉਹਨੂੰ ਲੱਗ ਜਾਂਦਾ. ਇਸ ਕਰਕੇ ਗੁਰਮੁਖ ਭੁਲੇਖੇ ਕੱਢੋ ਆਪਣੇ ਮਨਾਂ ਚੋਂ. ਇਹ ਤੁਹਾਡੇ ਭੁਲੇਖੇ ਤਾਂ ਨਿਕਲਦੇ ਜੇ ਤੁਸੀਂ ਬਾਣੀ ਨਾਲ ਜੁੜੋਗੇ. ਜੇ ਤੁਸੀਂ ਬਾਣੀ ਪੜੋ, ਨਹੀਂ ਤੇ ਕਰਮ ਕਾਂਡਾਂ ਚ ਬਜ਼ਾਰੀ ਨੇ ਤੁਹਾਨੂੰ ਅੱਜ ਤੱਕ ਲੁੱਟਿਆ, ਅੱਜ ਤੱਕ ਲੁੱਟਿਆ, ਲੁੱਟੇ ਹੀ ਜਾ ਰਹੇ ਜੇ ਤੁਸੀਂ. ਤੁਹਾਨੂੰ ਸ਼ਨਿਚਰਵਾਰ ਨੂੰ ਕਹਿੰਦਾ ਤੇਲ ਚੜਾਇਆ, ਮੰਗਲਵਾਰ ਨੂੰ ਕਹਿੰਦਾ ਖੱਟਾ ਲੈ ਜੀ, ਵੀਰਵਾਰ ਨੂੰ ਕਹਿੰਦਾ ਲਾਲ ਲੈ ਜੀ, ਐਤਵਾਰ ਨੂੰ ਕਹਿੰਦਾ ਕਾਲਾ ਕੱਪੜਾ ਚੜਾਈ, ਕਹਿੰਦੇ ਆ ਨਾ. ਇਹਨੇ ਤਾਂ ਮੰਗਿਆ ਹੀ ਕੁਝ ਨਹੀਂ, ਇਹ ਤਾਂ ਤੁਹਾਡੇ ਕੋਲ ਮੰਗਦਾ ਹੀ ਕੁਝ ਨਹੀਂ. ਇਹ ਤਾਂ ਕਹਿੰਦਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਬੋਲੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ. ਉਹ ਤਾਂ ਕਹਿੰਦਾ ਆ ਫਰਲਾ ਲੱਗਾ, ਵੇਖਿਆ ਦਸ਼ਾਨ ਸਾਹਿਬ ਦਾ ਕੀ ਕਹਿੰਦਾ? ਕਿਤੇ ਸੇਲ ਲੱਗੀ ਹੋਵੇ ਨਾ, ਉੱਥੇ ਬਾਬਾ ਜੀ ਲਾ ਦਿੰਦੇ ਆ. ਉਹ ਬੋਲਦਾ ਥੋੜ੍ਹਾ, ਉਹ ਕੀ ਕਹਿੰਦਾ? ਆ ਜਾਓ ਭਾਈ, ਸੇਲ ਲੱਗੀ ਜੇ. ਇਹ ਵੀ ਦੂਰ ਉਹ ਪਤਾ ਕੀ ਕਹਿੰਦਾ? ਆ ਜਾਓ ਭਾਈ, ਆ ਜਾਓ, ਇੱਥੇ ਲੰਗਰ ਵੀ ਜੇ ਹੈਗਾ ਜੇ, ਇੱਥੇ ਤੁਹਾਡੇ ਆਤਮਾ ਦੀ ਪਿਆਸ ਬੁਝਾਉਣ ਲਈ ਨਾਮ ਦਾ ਸ਼ਖਸ ਦਾ ਲੰਗਰ ਵੀ ਹੈਗਾ ਜੇ. ਮੈਂ ਅਫਰੀਕਾ 'ਚ ਸੀ ਅਤੇ ਮੈਂ ਆਸਕ ਦਾ ਪੀਪਲ ਜਿਹੜੇ ਆਉਂਦੇ ਸੀ ਵਿਜ਼ਟਰ, ਮੈਂ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇੱਥੇ ਗੁਰਦੁਆਰੇ ਵਿੱਚ ਤੁਹਾਨੂੰ ਸਾਰਾ ਕੁਝ ਮਿਲਦਾ? ਉਹਨਾਂ ਮੈਨੂੰ ਗੱਲ ਕਹੀ, ਜਿਹੜੀ ਵਰਲਡ ਦੀ ਗਾਈਡ ਆ ਨਾ, ਵਰਲਡ ਗਾਈਡ, ਉਹਦੇ 'ਚ ਲਿਖਿਆ ਕਿ ਜਿੱਥੇ ਨਿਸ਼ਾਨ ਸਾਹਿਬ ਹੋਵੇ, ਐਂ ਝੰਡਾ ਫਲੈਗ, ਕਹਿੰਦਾ ਉੱਥੇ ਅੰਦਰ ਵੜ ਜਿਓ, ਉੱਥੇ ਤੁਹਾਨੂੰ ਫਰੀ ਲੋਜਿੰਗ ਅਤੇ ਫਰੀ ਬੋਰਡਿੰਗ. ਇੱਥੇ ਤਾਂ ਨਹੀਂ ਗਈ, ਇੱਥੇ ਤਾਂ ਗੌਰਮੈਂਟ ਦੇ ਕਾਨੂੰਨ ਹਨ ਵੀ ਅਸੀਂ ਕਿਸੇ ਨੂੰ ਰੱਖ ਨਹੀਂ ਸਕਦੇ. ਮੈਂ ਅਫਰੀਕਾ 'ਚ ਰਿਹਾ, ਪੰਜ ਪੰਜ ਸੱਤ ਸੱਤ ਕਮਰੇ ਹਰ ਇੱਕ ਗੁਰਦੁਆਰੇ 'ਚ, ਬਾਹਰਲੇ ਹਰ ਇੱਕ ਵਿਜ਼ਟਰ ਲਈ ਆ, ਭਾਵੇਂ ਗੋਰਾ ਆਵੇ, ਕਾਲਾ ਆਵੇ, ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਸਾਰਿਆਂ ਲਈ ਰਹਿ ਲਿਖੇ ਦੇ. ਉਹ ਕਹਿੰਦੇ ਅਸੀਂ ਤਾਂ ਆਉਂਦੇ ਹਾਂ, ਪਰ ਉਹ ਵੀ ਸੋਚਦੇ ਨੇ ਹੈਰਾਨ ਦੇ ਵੀ ਗਰੀਬ ਤਾਂ ਬੜਾ ਇੰਡੀਆ, ਸਾਰੇ ਕਹਿੰਦੇ ਹੇਰਾ ਫੇਰੇ ਸਭ, ਰੱਬ ਉੱਥੇ ਹੀ ਵੱਸਦਾ. ਜੇ ਮੈਂ ਤੁਹਾਨੂੰ ਦੱਸਾਂ, ਗੋਰਾ ਚਲ ਗਿਆ ਉੱਥੇ, ਕਹਿੰਦਾ ਕੰਮ ਤਾਂ ਕੋਈ ਕਰਦਾ ਨਹੀਂ, ਫਿਰ ਵੀ ਤਰੱਕੀਆਂ ਕਰੀ ਜਾਂਦਾ ਅੱਗੋ ਸਤਨਾਮ, ਅਤੇ ਰੱਬ ਹੀ ਵੱਸਦਾ ਉੱਥੇ. ਇਸ ਕਰਕੇ ਗੁਰਮ ਪਿਆਰਿਓ, ਗੁਰੂ ਦੀ ਬਖਸ਼ਿਸ਼ ਹੈ. ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਸ ਸਮੇਂ 'ਤੇ ਇਹਨਾਂ ਤੋਂ ਬਚ ਗਿਆ, ਅਤੇ ਬਚ ਕੇ ਜਿੰਨੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਚੰਗਾ ਬਣਾ ਲਿਆ, ਕਹਿਣ ਤੋਂ ਪਾਵਾ ਕਿ ਇਸ ਦੁਨੀਆਂ ਵਿੱਚ ਵਿਚਰਦੇ ਹੋਏ ਜਿਹੜੇ ਬੱਚੇ ਆਏ, ਜੇ ਤੁਸੀਂ ਇੱਥੋਂ ਦੀਆਂ ਅਲਾਮਤਾਂ ਤੋਂ ਬਚ ਗਏ, ਬਚ ਕੇ ਤੁਸੀਂ ਚੰਗੀਆਂ ਡਿਗਰੀਆਂ ਲੈ ਲਈਆਂ, ਚੰਗੇ ਤੁਸੀਂ ਪੜ੍ਹ ਗਏ, ਚੰਗੇ ਤੁਸੀਂ ਗੁਣ ਪ੍ਰਾਪਤ ਕਰ ਲਏ, ਤਾਂ ਅਸਲੀ ਜੇ ਸੂਰਮੇ ਤੁਸੀਂ ਜੇ, ਤਾਂ ਜੇ ਇੱਥੋਂ ਦੀ ਸੱਭਿਅਤਾ ਵਿੱਚ ਖੱਚਤ ਹੋ ਗਏ, ਬੋਧੀਆਂ ਕਰ ਲਈਆਂ, ਮੁੰਦਰੀਆਂ ਪਾ ਲਈਆਂ, ਕੋਈ ਕੁਝ ਕਰ ਲਿਆ, ਇਹਨਾਂ ਵਾਂਗੂ ਗੋਰਿਆਂ ਨੂੰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਤਾਂ ਫਿਰ ਤੁਸੀਂ ਇੱਥੋਂ ਦੇ ਵੈਰੀ ਦੇ ਹੱਥ ਆ ਗਏ.

ਭਈ ਉਹ ਸੂਰਮਾ ਕਿਉਂ ਆਤਮ ਜਣੇ ਸਗਲ ਵਸਤਾ ਕੇ, ਉਹਨੇ ਪੂਰੇ ਗੁਰੂ ਨੇ ਉਹਦੇ 'ਤੇ ਕਿਰਪਾ ਕੀਤੀ, ਉਹਨੂੰ ਆਪਣੇ ਨਾਲ ਜੋੜ ਲਿਆ, ਨਾਮ ਦਿੱਤਾ, ਸਿਮਰਨ ਦਿੱਤਾ, ਬੰਦਗੀ ਦਿੱਤੀ, ਚੰਗੇ ਗੁਣ ਦਿੱਤੇ, ਅਤੇ ਉਹਨੇ ਆਪਣੇ ਮਨ ਨੂੰ ਜਿੱਤਿਆ। ਮਨ ਨੂੰ ਜਿੱਤਣਾ ਹੀ ਆ ਨਾ, ਕਾਮ ਵਾਲੇ ਪਾਸੇ ਜਾਣਾ ਤਾਂ ਮਨ ਹਟ ਜਾਏ ਤਾਂ ਹਟ ਜਾਂਦਾ, ਗੱਲ ਤਾਂ ਮਨ ਦੀ ਆ। ਆਹ ਮਨ ਨਹੀਂ ਕਰਾ ਰਿਹਾ ਨਾ ਵੀ ਆਹ ਮੁੱਛ ਇੱਧਰ ਥੋੜ੍ਹੀ ਜਿਹੀ ਚੰਗੀ ਲੱਗਦੀ, ਇੱਧਰੋਂ ਐਨੂੰ ਕਰ ਲਿਓ, ਇਹੋ ਹੀ ਕਹਿੰਦਾ ਨਾ। ਤੁਹਾਨੂੰ ਕਿਸੇ ਨੇ ਕਿਹਾ ਵੀ ਤੁਹਾਡੇ ਕੇਸ ਨਹੀਂ, ਤੁਸੀਂ ਕੱਟਣੇ? ਕੱਲ੍ਹ ਦੱਸ, ਅੱਜ ਤੱਕ ਦੱਸਿਆ ਤੁਹਾਨੂੰ ਕਿਹਾ ਵੀ ਤੁਸੀਂ ਕੇਸ ਕੱਟੋ? ਕਿਸੇ ਨੇ ਨਹੀਂ ਸਾਨੂੰ ਕਿਹਾ। ਅਸੀਂ ਕਿਉਂ ਕੱਟਦੇ ਹਾਂ, ਕਾਹਦੇ ਲਈ ਕੱਟਦੇ ਹਾਂ? ਸਾਨੂੰ ਚੰਗੇ ਨਹੀਂ ਲੱਗਦੇ, ਇਹਦਾ ਮਤਲਬ ਉਹਦੀ ਬਣਾਈ ਹੋਈ ਸ਼ਕਲ ਸਾਨੂੰ ਚੰਗੀ ਨਹੀਂ ਲੱਗਦੀ। ਗੁੱਸਾ ਨਾ ਕਰਿਓ, ਮੇਰੀ ਡਿਊਟੀ ਆ, ਮੈਂ ਤਾਂ ਕਰਕੇ ਤੁਹਾਡੇ ਗੱਲ ਕਰਦੀ। ਇੱਥੇ ਗੱਲ ਨਾ, ਅਸੀਂ ਥੋੜ੍ਹਾ ਮੈਂ ਹਿਸਾਬ ਥੋੜ੍ਹਾ ਮੈਥੇਮੈਟਿਕ ਥੋੜ੍ਹਾ ਤੁਹਾਨੂੰ ਪੜ੍ਹਾਉਣਾ, ਅਤੇ ਤੁਹਾਨੂੰ ਮੈਂ ਸਵਾਲ ਕਰਾਵਾਂ ਵੀ ਆ, ਇੱਥੇ ਗੁਰੂ ਦੀ ਗੱਲ ਕਰਨੀ ਆ। ਉਹਨੇ ਤਾਂ ਚਾਰ ਪੁੱਤ ਵੀ ਆਪਣੇ ਕੋਲ ਤੋਰ 'ਤੇ ਵੀ ਲੈ ਭਾਈ ਲੈ ਜਾਓ, ਮੈਨੂੰ ਨਹੀਂ ਚਾਹੀਦੇ, ਜੇ ਪੰਥ ਲਈ ਜਾਂਦੇ ਕੁਰਬਾਨ ਕਰ ਦਿਓ। ਉਹਨੇ ਇੰਜ ਕਿਹਾ, ਇਹਨੂੰ ਪੁੱਤਰ ਕੇ ਸੀਸ ਵਾਰ ਚਾਰ ਵਾਰ ਦੀ ਇਹ ਸੁੱਤ ਤੁਹਾਡੇ ਲਈ ਵਾਰੇ ਸੀ। ਆਹ 550 ਸਾਲ 'ਚ ਖਤਮ ਹੋ ਗਿਆ ਕੰਮ, ਅਜੇ ਕਿੱਥੋਂ ਤੱਕ ਜਾਵਾਂ? ਕਿਹੜੀਆਂ ਸਭਿਅਤਾ ਹਜ਼ਾਰਾਂ ਸਾਲਾਂ ਦੀਆਂ ਚੱਲ ਰਹੀਆਂ ਅਤੇ ਅਜੇ ਤੱਕ ਉਹ ਗੁਰਮੁਖ ਪਿਆਰ ਜਨੇਊ ਦੀ ਲਾਉਣ ਡੇ ਪਾਉਂਦੇ ਆ ਨਾ, ਅਤੇ ਸਾਨੂੰ ਤਾਂ ਸਾਡੇ ਥੋੜ੍ਹੇ ਚਿਰ ਤੋਂ 1699 ਵਿੱਚ ਮਿਲਿਆ ਨਾ, ਅਤੇ 1699 ਤੋਂ ਲੈ ਕੇ ਹੁਣ ਤੱਕ ਕਦੋਂ ਹੋ ਗਿਆ? ਤੁਸੀਂ ਆਪੇ ਹਿਸਾਬ ਲਓ ਕਿੰਨੇ ਕੁ ਸਾਲ ਹੋ ਗਿਆ। ਅਤੇ ਅਸੀਂ ਲਾ ਕੇ ਕਿਰਪਾਨਾਂ ਉਹ ਮਾਰੀਆਂ, ਸੀਸ ਲਾ ਕੇ ਉਹ ਮਾਰੇ, ਅਤੇ ਖਿਮਾ ਕਰਨਾ ਅੰਮ੍ਰਿਤ ਖੰਡੇ ਬਾਟੇ ਦਾ ਛਕਿਆ, ਨਾਲ ਸ੍ਰੀ ਸਾਹਿਬ ਲਿਆ। ਇੱਥੇ ਅੱਧੇ ਪ੍ਰਾਣੀ ਬੈਠੇ ਹੋਏ ਜਿਹਨਾਂ ਡੋਰੀਆਂ ਵਾਲੀਆਂ ਕਰਦਾਂ ਪਾਈਆਂ ਨੇ, ਪਾਈਆਂ ਕਿ ਨਹੀਂ ਡੋਰੀਆਂ ਵਾਲੀਆਂ ਤਰਫ? ਇਹ ਤੁਹਾਨੂੰ ਉਸ ਵਕਤ ਦਿੱਤੇ ਅਸੀਂ ਅੰਮ੍ਰਿਤ ਛਕਣ ਵੇਲੇ, ਕਿ ਡੋਰੀਆਂ ਵਾਲੀਆਂ ਕਿਰਪਾਨਾਂ ਪਾਓ। ਇਹ ਕਿੱਥੋਂ ਆ ਗਈਆਂ ਤੁਹਾਡੇ ਕੋਲ? ਇਹ ਤੁਹਾਨੂੰ ਪਵਾਈਆਂ ਗਈਆਂ ਵਾ, ਇਹ ਪਵਾਈਆਂ ਗਈਆਂ। ਇਹ ਸਾਜਿਸ਼ ਬੜੀ ਤਕੜੀ ਆ, ਅੰਦਰ ਖਾਤੇ ਤੁਹਾਨੂੰ ਕਿਤਰਾਂ ਜਿਸ ਤਰ੍ਹਾਂ ਬੱਚੇ ਪੜ੍ਹੇ ਜਾ ਤੁਰੇ ਜਾਂਦੇ ਸੀ। ਅੱਗੋਂ ਇੱਕ ਬੇਰ ਸੀ ਗੁੜ ਬੜੇ ਬੇਰੀ ਤਕੜੀ, ਉਹਦੇ 'ਚ ਪੰਡਿਤ ਜੀ ਦੀ ਧੋਤੀ ਅੜ ਗਈ, ਧੋਤੀ ਅੜ ਗਈ, ਧੋਤੀ ਪਾੜ ਗਈ। ਬੱਚੇ ਜਿਹੜੇ ਬੜੇ ਖੁਸ਼ ਹੋਏ, ਤਾਂ ਦੱਸ ਕੇ ਭਾਜੀ ਭਾਜੀ ਕਹਿੰਦੇ ਨਹੀਂ ਨਹੀਂ ਇਹਨੂੰ ਕਹਿੰਦੇ ਪੁੱਟਦੀ ਹੈ, ਕਹਿੰਦੇ ਨਾ ਨਾ ਇਹਨੂੰ ਪੁੱਟਣਾ ਨਹੀਂ, ਚਾਨਕੀ ਨੀਤੀ ਵੇਖੋ। ਉਹ ਕਹਿੰਦਾ ਵੀ ਜਿੰਨੇ ਬੱਚੇ ਹੈਗੇ ਜੇ ਨਾ, ਰੋਜ਼ ਇਸ ਦਰਖਤ ਨੂੰ ਆਣ ਕੇ ਨਾ ਇੱਕ ਬਾਲਟੀ ਪਾਣੀ ਦੀ ਪਾ ਦਿਆ ਕਰੋ। ਅਤੇ ਜਦੋਂ ਬਾਲਟੀ ਪਾਉਣੀ ਦੀ ਪਾਉਣ ਲੱਗੇ ਤਾਂ ਹੋ ਗਈ ਧਰਤੀ ਪੋਲੀ, ਇੱਕ ਦਿਨ ਆਣ ਕੇ ਆਮ ਨਾ ਸੁੱਲ ਕੇ ਅਤੇ ਬਾਹਰ ਸੁੱਟਦਾ। ਇਸੇ ਤਰ੍ਹਾਂ ਤੁਹਾਡੀਆਂ ਜੜ੍ਹਾਂ 'ਚ ਪਾਣੀ ਪਾਇਆ ਜਾ ਰਿਹਾ, ਤੁਹਾਨੂੰ ਆ ਫੈਸ਼ਨ ਦੇ ਕੇ। ਤੋ ਠਾਕਰ ਗਾਈਏ ਆਤਮ ਰੰਗ, ਆਤਮਾ ਦੇ ਨਾਮ ਵਿੱਚ ਭਿੱਜ ਕੇ ਰਾਮ ਰਾਮ ਦਾ ਸਰਣੀ ਪਾਵਣ ਨਾਮ ਤਿਆਂ ਜੇ ਸ਼ਰਨ ਪੈ ਜਾਂਦੇ ਨੇ, ਨਾਮ ਜਪਦੇ ਨੇ, ਸਹਿਜ ਸਮਾਵਣ ਉਹ ਟਿਕ ਜਾਂਦੇ ਨੇ, ਫਿਰ ਉਹ ਸਿੱਖੀ 'ਚ ਟਿਕ ਜਾਂਦੇ ਨੇ। ਉਹ ਕਿਤੇ ਨਹੀਂ ਜਾਂਦੇ, ਉਹ ਤਾਂ ਕਹਿੰਦੇ ਭਾਈ ਬੰਦ ਬੰਦ ਘੱਟ ਦੇ ਮੇਰਾ, ਤੈਨੂੰ ਕਿਹਾ ਕੀ ਸੀ? ਉਹ ਤਾਂ ਤੱਤੀਆਂ ਲੋਵਾਂ 'ਤੇ ਵੀ ਬੈਠੇ ਕਹਿੰਦੇ ਤੇਰਾ ਕੀ ਆ? ਉਹ ਤਾਂ ਮਾਵਾਂ ਖਾਲ 'ਚ ਹਾਰ ਪਵਾ ਕੇ ਕਹਿੰਦੀਆਂ ਤੇਰੇ ਭਾਣੇ ਵਿੱਚ ਦਿਨ ਸੁੱਖ ਦਾ ਬਤੀਤ ਹੋਇਆ, ਰਾਤ ਆਪਣੇ ਭਾਣੇ ਸੁੱਖ। ਇਹ ਗੱਲਾਂ ਕਹਿੰਦੀਆਂ ਸੀ। ਅੱਜ ਹੈ, ਮੈਂ ਮਾਵਾਂ ਨੂੰ ਵੀ ਕਹਿੰਦਾ ਬੀਬੀ ਉਹ 14 ਸਾਲ ਤੱਕ ਤਾਂ ਬੱਚੇ ਆਪਣੇ ਪਾਲ ਲਓ ਸਿੱਖੀ 'ਚ, ਤੁਹਾਡੇ ਸਿੱਖ ਬੱਚੇ ਨੇ, ਜੇ ਤੁਸੀਂ ਨੀਂਹ ਨਾ ਰੱਖੀ ਤੁਹਾਡੇ ਗੂੜ ਦੇਣਗੇ ਵੀ ਤੁਸੀਂ ਸਾਨੂੰ ਸਿੱਖ ਵੀ ਨਹੀਂ ਬਣਾ ਸਕਦੇ। ਮੈਂ ਕਈ ਵਾਰ ਅੱਜ ਕੱਲ੍ਹ ਵੀ ਕਿਹਾ ਸੀ, ਜੇ ਜਿਹੜੇ ਬੱਚੇ ਸੀ ਨਾ ਹੈਰੀ ਟੈਰੀ ਗੈਰੀ ਪਤਾ ਨਹੀਂ ਕਿਹੜੇ ਨਾਂ ਰੱਖੀ ਜਾਂਦੇ ਹਾਂ, ਅਤੇ ਜੇ ਅੰਮ੍ਰਿਤ ਛਕ ਲਿਆ ਬੱਚੇ ਨੇ ਵੱਡੇ ਹੋ ਗਏ ਅਤੇ ਉਹਦਾ ਨਾਂ ਹੋਇਆ ਗੁਰਮੁਖ ਟੌਂਬ ਅਤੇ ਫਲਾਣਾ ਟੀਕਾ, ਕਹੂਗਾ ਬਾਪੂ ਤੈਨੂੰ ਪਤਾ ਨਹੀਂ ਮੈਂ ਸਿੱਖ ਦਾ ਮੁੰਡਾ ਅਤੇ ਤੇਰਾ ਨਾਂ ਕਿਹੜਾ ਰੱਖਣਾ ਸੀ ਤੂੰ। ਇਸ ਕਰਕੇ ਨਾ ਇੱਕ ਸਾਡੀ ਆਈਡੀ ਆ, ਉਹ ਇਹ ਵੀ ਨਾ ਬਦਲੋ ਗੁਰਮੁਖ ਪਿਆਰੋ, ਫਿਰ ਤੁਸੀਂ ਕਾਲੇ ਅੰਗਰੇਜ਼ ਰਹਿਣਾ, ਗੋਰੇ ਨਹੀਂ ਬਣਨਾ ਤੁਸੀਂ ਜਿੰਨੇ ਮਰਜ਼ੀ, ਪਰ ਆਪਣਾ ਆਈਡੀ ਨਾ ਖਤਮ ਕਰੋ। ਤੁਹਾਡੀਆਂ ਆਈਡੀਆਂ ਤਾਂ ਸਾਰੀਆਂ ਖਤਮ ਹੋ ਜਾ ਰਹੀਆਂ, ਨਾਮ ਤੁਹਾਡੇ ਕੋਲ ਨਹੀਂ ਰਹਿ ਗਏ, ਸਰੂਪ ਤੁਹਾਡੇ ਕੋਲ ਨਹੀਂ ਰਹਿ ਗਏ। ਮਾਂ ਬੋਲੀ ਵੀ ਸਾਡੇ ਬੜੇ ਖੁਸ਼ ਹੁੰਦੇ ਆ, ਜੰਮ ਦੇ ਵਿੱਚ ਹੈ ਲੋ ਗੁੱਡ ਮਾਰਨਿੰਗ, 4 ਸਾਲ ਤੱਕ ਬੱਚੇ ਨਾ ਬਿਲਕੁਲ ਬੋਲੋ ਨਾ ਇੰਗਲਿਸ਼, ਇਹਦੀ ਮਾਂ ਬੋਲੀ ਸਾਡੇ ਵਾਲੀ ਹੋ ਜੂਗੀ। ਜਦੋਂ ਇਹਨੂੰ ਅਸੀਂ ਪੰਜਾਬੀ ਸਿਖਾਉਣੀ ਆ ਉਦੋਂ ਅੰਗਰੇਜ਼ੀ ਬੋਲਦੇ ਹਾਂ, ਅਤੇ ਜਦੋਂ ਇਹ ਪੰਜਾਬੀ ਸਕੂਲ 'ਚ ਅੰਗਰੇਜ਼ੀ ਸਿੱਖ ਜਾਂਦੇ ਆ ਉਦੋਂ ਕਹਿੰਦੇ ਪੰਜਾਬੀ ਪੜ੍ਹਾਓ, ਆਖੋ ਸਤਨਾਮ, ਇਹਨਾਂ ਨਹੀਂ ਪੜ੍ਹਨਾ ਮੁੜ ਕੇ। ਅਖੀਰਲੀ ਪੰਕਤੀ ਸਾਹਿਬ, ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਗੁਰਮੁਖ ਪਿਆਰੋ ਨਾਮ ਸਿਮਰ ਬੰਦਗੀ ਭਗਤੀ ਜਨਾਂ ਦੇ, ਕਹਿੰਦੇ ਮੇਰੀ ਦੇ ਮੇਰਾ ਜੀਵਨ ਵੀ ਉਹਦੇ ਸਤਸੰਗ ਨਾਲ ਪਵਿੱਤਰ ਹੋ ਜਾਂਦਾ, ਅਤੇ ਜਾਨਕੀ ਧੂੜ ਦਿਓ ਕਿਰਪਾ ਨਿਧ ਨਾ।

ਪਾਲਿਸ਼ ਕਰਿਆ ਕਰੋ, ਸੇਵਾ ਕਰਿਆ ਕਰੋ ਆਣ ਕੇ। ਮੈਂ ਨਹੀਂ ਕਹਿੰਦਾ ਨਾ ਕਰੋ, ਪਰ ਕੋਸ਼ਿਸ਼ ਇਹ ਕਰਿਆ ਕਰੋ ਉੱਥੇ ਸੇਵਾ ਹੀ ਕਰੋ। ਆਹ ਜਿਹੜੀ ਧੂੜ ਲਾਉਂਦੇ ਨਾ ਇੰਜ ਇੰਜ ਕਰਕੇ, ਇਹ ਅੱਧੇ ਤੇ ਉਹਨਾਂ ਦੇ ਪੈ ਜਿਹੜੇ ਵਿਚਾਰੇ ਸਾਡੇ ਨਵੇਂ ਚੁੱਕੇ ਲੈ ਗਏ ਆ। ਕੋਸ਼ਿਸ਼ ਕਰਿਆ ਕਰੋ, ਚੰਗਾ ਜੀਵਨ ਬਣਾਓ, ਵਧੀਆ ਜਿਹੜੇ ਅਸੂਲ ਨੇ ਉਹ ਪਕੜੋ। ਮੈਂ ਕੋਈ ਯਾਰ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਿਹਾ ਤਾਂ ਬੜਾ ਸਾਰੇ ਪੜ੍ਹੋ, ਸਾਰੇ ਬੱਚਿਆਂ ਨੂੰ ਮੇਰੀ ਬੇਨਤੀ ਹੈ। ਕਿਉਂਕਿ ਤੁਹਾਨੂੰ ਮੈਂ ਤਾਂ ਕਹਿੰਦਾ, ਤੁਸੀਂ ਅਦਾਰੇ ਸਾਹਮਣੇ ਆ, ਤੁਸੀਂ ਇਹ ਗਾਂ ਅੱਗੇ ਦੇਣਾ ਜੇ, ਇਹ ਤੁਸੀਂ ਗਾਂ ਪ੍ਰਚਾਰ ਕਰਨਾ, ਅਸੀਂ ਤਾਂ ਤੁਰ ਜਾਣਾ, ਹੌਲੀ ਹੌਲੀ ਤੁਰੇ ਜਾ ਰਹੇ ਹਾਂ, ਡਿੱਗਦੇ ਜਾਂਦੇ ਨੇ ਬੋਰਡ ਸਾਡੇ। ਕਹਿ ਮੈਂ ਕਈ ਯਾਰ ਬਜ਼ੁਰਗਾਂ ਨੂੰ ਨਾ ਮੜੀਆਂ 'ਚ ਕਹਿੰਦਾ ਹੁੰਦਾ ਜਦੋਂ ਜਾਂਦਾ ਨਾ, ਮੈਂ ਇਹ ਨਾ ਸਮਝੋ ਕਿ ਬਜ਼ੁਰਗ ਤੁਹਾਡਾ ਚਲੇ ਗਿਆ, 85 ਸਾਲ ਦੀ ਵਿਰਾਸਤ ਲੈ ਕੇ ਚੱਲ ਗਿਆ, 90 ਸਾਲ ਦੀ ਵਿਰਾਸਤ ਲੈ ਕੇ ਚਲੇ ਗਿਆ। ਜਦੋਂ ਇਹ ਡਿੱਗਦੇ, ਮੈਂ ਪੰਜਾਬ ਦੀ ਉਦਾਹਰਨ ਦਿੰਦਾ ਨਾ, 50 ਸਾਲ ਪਹਿਲਾਂ ਉੱਥੇ ਬੋਰਡ ਹੁੰਦੇ ਸੀ, ਥੇ ਹੁੰਦੇ, ਪਿੱਪਲ ਉਦੇ ਹੁੰਦੇ ਨਾ, ਅੱਜ ਚੱਲ ਜਾਓ ਕੁਛ ਵੀ ਨਹੀਂ। ਜਦੋਂ ਬਜ਼ੁਰਗ ਜਾਂਦੇ ਨਾ, ਮੈਂ ਕਹਿੰਦਾ ਸਾਡੇ ਬੋਰਡ 'ਤੇ ਪਿੱਪਲ ਡਿੱਗਦੇ ਜਾਂਦੇ ਆ। ਸਾਂਭ ਲਓ ਇਸ ਵਿਰਾਸਤ ਨੂੰ, ਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ। ਚੜ੍ਹਦੀਆਂ ਗੱਲਾਂ ਬਹੁਤ ਤੁਸੀਂ ਟੇਕ ਕੇ ਸੁਣਿਆ, ਹੋ ਸਕਦਾ ਮੈਂ ਜ਼ਿਆਦਾ ਸਮਾਂ ਲੈ ਗਿਆ ਹੁਣ, ਅਤੇ ਜੇ ਤੁਹਾਨੂੰ ਕੋਈ ਵੀ ਐਸੀ ਗੱਲ ਹੈ ਵੀ ਮੈਂ ਜ਼ਿਆਦਾ, ਤਾਂ ਮੈਨੂੰ ਦੱਸ ਦਿਓ, ਮੈਂ ਥੋੜ੍ਹਾ ਲੈ ਲਿਆ ਕਰੂੰ। ਪਰ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਤੁਹਾਡੇ ਨਾਲ ਗੱਲ, ਮੇਰੇ ਕੋਲ ਇਹੋ ਹੀ ਸਮਾਂ, ਇਹੋ ਹੀ ਸਮਾਂ ਤੁਹਾਡੇ ਨਾਲ ਕਰਨ ਦਾ ਗੱਲ, ਤਾਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ। ਮੈਂ ਗੁਰੂ ਦਾ ਵਜ਼ੀਰ ਹਾਂ, ਗੁਰੂ ਦੇ ਵਜ਼ੀਰ ਨੂੰ ਮਨ ਹੁੰਦਾ ਵੀ ਮੈਂ ਤੁਹਾਨੂੰ ਗੁਰੂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਕਿਉਂਕਿ ਬਾਕੀ ਕੰਮ ਤਾਂ ਚੱਲਦੇ ਰਹਿਣੇ, ਉਹ ਤਾਂ ਚੱਲਣੇ ਹੀ ਆ। ਪਰ ਕੋਸ਼ਿਸ਼ ਕਰੋ, ਆਪਾਂ ਗੁਰ ਕੀ ਮਾਤ ਤੋਂ ਲੈ ਆਉਣੇ ਭਗਤ ਬਿਨਾਂ ਬਹੁ ਡੂਬੇ ਸਨ, ਗੁਰੂ ਦੀ ਮਾਤ ਲਈਏ। ਮਾਰੇ ਕਿਰਪਾ ਕਰੇ, ਚੜ੍ਹਦੀ ਗੱਲਾਂ ਬਹੁਤ ਬਹੁਤ ਧਾਰਨਾ, ਲੰਗਰ ਤਿਆਰ ਆ, ਛੱਕ ਕੇ ਜਾਇਓ, ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ, ਕਿਹੜੀ ਅਰਦਾਸ ਕਰਨੀ ਆ? ਨਾਨਕ ਨਾਮ ਤੇਰੇ ਭਾਣੇ, ਫੇਰ ਕਰੋ ਨਾਨਕ ਨਾਮ ਭਲਾ ਤਾਂ ਵਾ, ਜੇ ਤੁਹਾਡਾ ਕੋਈ ਫਰੈਂਡ ਡਰੱਗੀ ਹੋ ਗਿਆ, ਸ਼ਰਾਬ ਪੀ ਲੈ ਪਿਆ, ਮਾੜੇ ਕੰਮਾਂ, ਉਹਨੂੰ ਆਪਣੇ ਵੱਲ ਲੈਓ। ਇਹਨੂੰ ਕਹਿੰਦੇ ਨੇ ਸਰਬੱਤ ਦਾ ਭਲਾ, ਇਹ ਰੋਜ਼ ਕਹਿਣ ਨਾ ਥੋੜ੍ਹਾ ਸਰਬੱਤ ਦਾ ਭਲਾ ਹੋਣਾ, ਭਲਾ ਤਾਂ ਹੋਣਾ ਜੇ ਅਸੀਂ ਨਾਲ ਭਲਾ ਕਰਾਂਗੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਘ ਛੱਕ ਕੇ ਜਾਇਓ ਸਾਰੇ, ਇਹ ਸੁੱਖ ਨਾ ਸਿੰਘਾਂ ਨੇ ਪਾਠ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਆਸਾ ਮਹੱਲਾ ਪਹਿਲਾ।

ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ।

कूड़ ना पाय। सच्चे स्यों चित लाए बहुड़ ना आइए।

ਹੁਕਮੀ ਵਜਾ ਲਿਖਾਏ ਆਇਆ ਜਾਣੀਐ। ਲਾਹਾ ਪੱਲੇ ਪਾਏ ਹੁਕਮ ਸਿਆਣੀਐ। ਹੁਕਮੀ ਪੈਂਦਾ ਜਾਏ ਦਰਗਾ ਪਾਣੀਐ। ਹੁਕਮੇ ਹੀ ਸਿਰ ਮਾਰ ਬਾਂਦਰ ਬਾਣੀਐ। ਲਾਹਾ ਸੱਚ ਨਿਆਉ ਮਨ ਵਸਾਈਐ। ਲਿਖਿਆ ਪੱਲੇ ਪਾਏ ਗਰਬ ਵਜਾਈਐ। ਮਨ ਮੁਖੀਆਂ ਸਿਰ ਮਾਰ ਵਾਦ ਖਪਾਈਐ। ਠੱਗ ਮੁੱਠੀ ਕੂੜਿਆਰ ਬੰਨ ਚਲਾਈਐ। ਸਾਹਿਬ ਹਿਰਦੈ ਵਸਾਏ ਨਾ ਪਛੋਤਾਵਹੀ।

ਜਾ ਕਾਰਨ ਤੂੰ ਬਾਂਗ ਦੇ ਦਿਲਹੀ ਭੀਤਰ ਜੋਏ ਸ਼ੇਖ ਸਬੂਰੀ ਬਾਹਰਾ ਕਿਆਜ ਕਾਬੇ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਏ ਕਬੀਰ ਅੱਲਾ ਕੀ ਕਰ ਬੰਦਗੀ ਜਿਸ ਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੁਝੇ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਿਤਾ ਨਾਉ ਹਲਾਲ ਦਫ਼ਤਰ ਲੇਖਾ ਮੰਗੀਏ ਤਬ ਹੋਏ ਗੋ ਕੌਣ ਹਵਾਲ ਕਬੀਰ ਖੂਬ ਖਾਨਾ ਖਿਚੜੀ ਜਾਮੈ ਅੰਮ੍ਰਿਤ ਲੋਨ ਹੇਰਾ ਰੋਟੀ ਕਾਰਣੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬ ਹਰਿਆ ਪੈ ਆਪ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਬੈ ਕਹਿ ਸੋਈ ਕੌਤਕਹਾਰ ਕਬੀਰ ਰਾਮੈ ਰਾਮ ਕੋ ਕਹਿ ਬੇ ਮਾਂ ਵਿਵੇਕ ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੈ ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਿਨ ਮਾਹੈ ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋ ਤੇ ਪਿੰਗੁਲ ਪਿਆ ਮਾਰਿਆ ਅਸਤ ਗੁਰਬਾਨ ਕਬੀਰ ਸਤ ਗੁਰ ਸੂਰ ਮੈਂ ਬਾਹਿਆ ਬਾਨ ਜੋ ਏਕ ਲਾਗਤ ਹੀ ਪੁਏ ਗਿਰ ਭਰਿਆ ਪਰਾ ਕਰੇ ਜੇ ਸ਼ੇਕ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬਿਕਾਰ ਬਿਨ ਸੰਗਤਿਓ ਮਨ ਹੋਏ ਗਈ ਪਾਠਸ਼ਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆ ਗਏ ਮਿਲਿਆ ਖੁਦਾਏ ਸਾਈ ਮੁਝ ਸਿਉਂ ਲਰ ਭਰਿਆ ਤੁਝ ਕਿਨ ਫੁਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ ਸਾਈ ਮੁਝ ਮੈਂ ਕਿਆ ਕਥਾ ਮੁਖੋ ਨ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਿਤੇ ਹੈ ਜੋ ਹਲਾਲ ਦਫ਼ਤਰ ਦੇਈ ਜਬ ਕਾਢ ਹੈ ਤਬ ਹੋਏਗਾ ਕੌਣ ਹਵਾਲ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੈ ਮਾਰ ਮੂਹੇ ਮੋਖਾਏ ਕਬੀਰ ਲੇਖਾ ਦੇਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਪਕੜੇ ਕੋਏ
कबीर धरती अरे आकाश में दो तू बरी अबाध। खाट दर्शन संसे परे हर चौरासी सिद्ध। कबीर मेरा मुझ में किश नहीं जो किश है सो तेरा। तेरा तुझको सौंपते क्या लागे मेरा। कबीर तू तू करता तू हुआ मुझ में रहा ना हूं। जब आपा पर का मिट गया जात देखो तत तू। कबीर विकार चितवते झूठे करते आस। मनोरथ कोय ना पूरे हो चाले उठ निरास। कबीर हर का स्मरण जो करे सो सुखिया संसार। एत्युत कतै ना डोलई जिस राखै सृजनहार। कबीर कहानी पीड़ते सतगुर लिए छड़ाए। परापुरबली पावने प्रगट होई आए। कबीर टाले टोले दिन गया ब्याज बढ़न तो जाए। ना हर भजियो ना खत फटियो काल पहुंचो आए। महला पंजवां। कबीर कुकर पौकना करांग पिछे उठताए। करमिस्त गुर पाया जिन्हों लिया छडाए। महला पंजवां। कबीर तरती साधकी तश्कर बैसे गाए। तरती पार ना ब्यापई उनको लाहू लाए। महला पंजवां। कबीर चावल कारने तुख को मोहली लाए। सांग कुसंगी बैसते तब पूछे तरम राय। नामा माया मोहया कहे तिलोचन मीत। काये शी पोषाए ले राम न लावो चीत। नामा कहे तिलोचना मुख ते राम संभाल। हाथ पाओ कर काम सब चीत निरंजन नाल। महला पंजवां। कबीरा हमरा को नहीं हम किस हूं के नाहे। जिन ए रचन रचाया तसी माए समाए। कबीर की चढ़या टागर परया किशु ना आयो हाथ। पीसत पीसत चाबिया

0: سب صدقہ تیرا سب صدقہ
1: اک اونکار

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸਾਨ, ਸੱਚੇ ਤੂੰ ਦਾਖਲਾ ਕਰੋੜ, ਸੱਚੇ ਸਭ ਦਾਨ, ਸੱਚੇ ਸਭ ਜੋ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੀ

0: ਸੋ ਕੱਚ ਨੀ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾ ਆਓ, ਵੱਡੀ ਵਡਿਆਈ ਜਾ ਸੱਚ ਨੇ ਆਓ, ਵੱਡੀ ਵਡਿਆਈ ਜਾ ਨੇ ਚਲ ਥਾਓ, ਵੱਡੀ ਵਡਿਆਈ ਜਾੜਿਆ ਲਾਓ।

ਪੌੜੀ ਨਾਰੀ ਜੀ ਉਪਾਇ ਕਲਿਕ ਨਾ ਵੈ ਤਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੈ ਚੁਣਵਾ ਕੱਢੇ ਜਜਮਾਲਿਆ ਥਾਵਨ ਪੈਨ ਕੂੜਿਆਰ ਮੋਕਾਲੈ ਦੂਸਕ ਚਾਲਿਆ ਤੇਰੇ ਨਰ ਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨਿ ਖੇਡੇ ਵਡਾਣੀ ਵਿਸਮਾਦ

0: ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦੂ ਵਿਸਮਾਦ ਦੇ ਕੇ ਹਾਜ਼ਰਾ ਹਜੂਰ ਵੇਖ ਵਿਡਾਰਿਆ ਵਿਸਮਾਦ ਨਾਨਕ ਬੁਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜੈਸੀ ਰੰਗੇ

0: ਲੱਗਾ ਸੋ ਪ੍ਰਵਾਨ ਮਹਲਾ ਦੂਜਾ।
1: ਜੋ ਜੀ ਹੋਏ ਸੁਗਵੈ ਮੌਕਾ ਕਿਆ ਵਾਓ ਬੀਜੇ ਭਿੱਖ ਮੰਗੇ।

ਆਪੇ ਪਾਣੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁਸਮਾਈਏ ਇੱਕ ਚੁੱਲ੍ਹੇ ਰਣ ਚੜੇ।

0: ਰਿਜ਼ਕ ਕਣਾ ਕਹੇ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਰ ਕਮਾਵਣ ਤੇ ਛੋਟੀ ਤਿੰਨੇ ਪਾਏ ਨਾਨਕ ਕੀ ਬਾਰੀ ਹਰ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾਏ ਸੁਧ
1: ਰਾਮ ਕਲੀ ਮਹਲਾ ਤੀਜਾ ਅਨੰਦ ਨਿਕੰਕਾਰ

0: ਵਾਹਿਗੁਰੂ
1: ਜੀ
0: ਜੀ
1: ਕਾ
0: ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
2: ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ। ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ। ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ, ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ, ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸੁਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪਹਿਲਾ। ਚੱਲੇ ਚੱਲਣ ਹਾਰ ਵਾਟ ਵਟਾਇਆ,

गुनहा बक्षण हार शब्द कमावहे नानक मंगे साच गुरमुख का लिया।

যুগো যুগটল চবর সতর তখত দে মালক, হাজরা হজুর জারা জহুর, শব্দ গুরু বাণী কে বোহে থমরত কে দাতে, দশাঁ পাতশাহিয়াঁ দি জোত সাহেব সচে পাতশাহ, সতগুরু শ্রী গুরু গ্রন্থ সাহিব মহারাজ তিনা দি পাবন পবিত্র হজুরি বিচ জুড় বেঠে অতি সৎকারযোগ সম্মানযোগ সৎসঙ্গী জনো, সতগুরাং নে বড়ি অপার বখশিশ রহমত কীতি হ্যায় আপ সব। গুরদেব দি পাবন হজুরি বিচ জুড় বেঠ কে মেরে তো পহিলাঁ গুরু করকে রাগী জথে পাসোঁ, আশা কি বার দে মুবারক কীর্তন শ্রবণ কর রে সি। তো আও সাত সঙ্গত, সময় হ্যায় পাবন মুখ ওয়াক দি বিচার দা। সৎকারযোগ ভাই সাহিব জি নে গুরু চরণা বিচ সরবত দে ভলে দি অরদাস করকে যো মুখ ওয়াক আপ জি নু শ্রবণ করায়া হ্যায় তিস দি বিচার নু আরম্ভণ তো পহিলাঁ দর ঘর দি মর্যাদা নু মুখ রাখদিয়াঁ গুরু বখশি ফতেহ দি সাঁঝ পাইয়ে জি। ওয়াহেগুরু জি কা খালসা, ওয়াহেগুরু জি কি ফতেহ। মুবারক বচন রাগ আসা বিচ সিখ ধর্ম দে বানী ধন গুরু নানক সাহ মহারাজ দি রসনা তো উচারণ কীতা হোয়া। গুরু গ্রন্থ সাহিব জি দে পাবন পবিত্র অঙ্ক 419 দে উত্তে সুবায়মান হ্যায়। ধন গুরু নানক সাহ মহারাজ নে ইস পাবন শব্দ বিচ যো রহাও আলিয়াঁ পংক্তিয়াঁ দে অন্দর বিচার অঙ্কিত কীতে নে, মহারাজ কহিন্দে নে কিয়া ভবিয়ে কিয়া ঢুঁডিয়ে গুর শব্দ দিখায়া। তো সতগুরু গুরু নানক সাহ মহারাজ ফরমাউঁদে নে জিহনাঁ নু গুরু দে শব্দ দ্বারা ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੋ ਗਈ ਹੈ, ਉਹਨਾਂ ਦੇ ਜੀਵਨ ਵਿੱਚੋਂ ਭਟਕਣਾ ਦੀ ਸਮਾਪਤੀ ਹੋ ਜਾਂਦੀ ਹੈ, ਉਹ ਫਿਰ ਭਟਕਦੇ ਨਹੀਂ। ਤੇ ਜਿੰਨਾ ਚਿਰ ਸਾਨੂੰ ਗੁਰੂ ਦੇ ਸ਼ਬਦ ਦੀ ਸਮਝ ਨਹੀਂ ਹੈ, ਸੋਝੀ ਨਹੀਂ ਹੈ, ਉਹਨਾਂ ਚਿਰ ਬੰਦਾ ਰੱਬੀ ਪ੍ਰਾਪਤੀ ਲਈ ਸੁੱਖ ਲਈ ਆਨੰਦ ਲਈ ਭਟਕਦਾ ਫਿਰਦਾ ਹੈ। তো গুরদেব নে বড়ি স্পষ্ট এ গল সাডে সন্মুখ রাখি, এ বচন সাডে আগে রাখিয়া, কিয়া ভবিয়ে কিয়া ঢুঁডিয়ে। ভবিয়ে দা অর্থ হ্যায় ভটকনা, তে ঢুঁডিয়ে দা অর্থ হ্যায় লভণা। গুর শব্দ দিখায়া, জিহনাঁ নু গুরু নে শব্দ দ্বারা সচ দি সোঝি করা দিত্তি, সমঝ দে দিত্তি, ਉਹ ਫਿਰ ਭਵਦੇ ਤੇ ਭਟਕਦੇ ਨਹੀਂ ਹਨ। ਨਾ ਉਹ ਧਰਮ ਦੀ ਪ੍ਰਾਪਤੀ ਦੇ ਲਈ ਭਟਕਦੇ ਨੇ, ਨਾ ਕਿਸੇ ਰੱਬ ਨੂੰ ਲੱਭਣ ਲਈ ਭਟਕਦੇ ਨੇ, ਨਾ ਉਹ ਦੁੱਖ ਤੇ ਸੁੱਖ ਦੇ ਗੇੜ ਵਿੱਚ ਆਏ ਭਟਕਦੇ ਨੇ। ਇੱਦਾਂ ਕਹਿ ਲਓ ਵੀ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਭਟਕਣਾ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਵਿੱਚੋਂ। ਤਾਂ ਹੀ ਮਹਾਰਾਜ ਸਾਨੂੰ ਵਾਰ ਵਾਰ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਭਾਈ ਤੂੰ ਭਟਕਣਾ ਛੱਡ, ਤੇਰਾ ਕੰਮ ਇਹ ਹੈ ਵੀ ਤੂੰ ਗੁਰੂ ਦੇ ਸ਼ਬਦ ਦੀ ਸੰਭਾਲ ਕਰ। ਤੋ ਸਤਿਗੁਰੂ ਫਰਮਾਉਂਦੇ ਨੇ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਹੇ ਮੂੜੇ ਹੇ ਮੂਰਖ ਗੁਰੂ ਦੇ ਸ਼ਬਦ ਦੀ ਸੰਭਾਲ ਕਰ, ਐਵੇਂ ਭਟਕਿਆ ਨਾ ਕਰ। ਹਰ ਚੀਜ਼ ਤੈਨੂੰ ਇਸ ਸ਼ਬਦ ਦੀ ਸੋਝੀ ਸ਼ਬਦ ਦੇ ਅਨੁਭਵ ਦੇ ਵਿੱਚੋਂ ਹੀ ਮਿਲੇਗੀ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗੱਤ ਮਤ ਸ਼ਬਦੇ ਪਾਏ,
ਗਤ ਦਾ ਅਰਥ ਹੁੰਦਾ ਹੈ ਗਤੀ, ਤੇਰਾ ਪਾਰ ਉਤਾਰਾ ਵੀ ਸ਼ਬਦ ਵਿੱਚੋਂ ਹੋਵੇਗਾ ਤੇ ਤੈਨੂੰ ਮਤ ਸੋਝੀ ਵੀ ਜਿਹੜੀ ਹੈ ਉਹ ਸ਼ਬਦ ਦੇ ਵਿੱਚੋਂ ਹੀ ਲੱਭੇਗੀ। ਗੁਰ ਕਾ ਸ਼ਬਦ ਸੰਭਾਲ, ਤੂੰ ਮੂੜੇ ਗਤ ਮਤ ਸ਼ਬਦੇ ਪਾਏ। ਤੋ ਜਿਨ੍ਹਾਂ ਨੇ ਆਪਣਾ ਸੰਬੰਧ ਜਿਹੜਾ ਹੈ ਸ਼ਬਦ ਦੇ ਨਾਲੋਂ ਤੋੜ ਲਿਆ, ਉਹ ਬੰਦਾ ਫਿਰ ਸਦੀਵ ਕਾਲ ਲਈ ਭਟਕਦਾ ਰਹਿੰਦਾ ਹੈ। ਤੇ ਜਿੱਦਾਂ ਜਿੱਦਾਂ ਸਾਡਾ ਗੁਰੂ ਦੀ ਬਾਣੀ ਨਾਲ, ਗੁਰੂ ਦੇ ਉਪਦੇਸ਼ ਸ਼ਬਦ ਦੇ ਨਾਲ ਸਾਡੀ ਸਾਂਝ ਬਣਦੀ ਹੈ, ਫਿਰ ਬੰਦੇ ਦੇ ਜੀਵਨ ਵਿੱਚੋਂ ਭਟਕਣਾ ਸਮਾਪਤ ਹੋ ਜਾਂਦੀ ਹੈ। ਤੋ ਮਹਾਰਾਜ ਨੇ ਆਖਿਆ, ਕਿਆ ਭਵੀਐ ਕਿਆ ਢੂੰਡੀਐ, ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ। ਹੁਣ ਜੀਵਨ ਵਿੱਚੋਂ ਜਿਹੜੀ ਮਮਤਾ ਹੈ, ਜਿਹੜਾ ਮੋਹ ਹੈ, ਮਮਤਾ ਅਤੇ ਮੋਹ ਕਾਹਦਾ ਹੈ? ਮਾਇਆ ਦਾ, ਪਦਾਰਥ ਦਾ। ਕਿਉਂਕਿ ਇਹੋ ਹੀ ਬੰਦੇ ਨੂੰ ਭੜਕਾ ਵੀ ਰਹੀ ਹੈ। ਅਸੀਂ ਬਾਣੀ ਵਿੱਚੋਂ ਇਹ ਵਾਕ ਪੜ੍ਹਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਮਨਮੁਖ ਖਾਧੇ ਗੁਰਮੁਖ ਉੱਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਆਪਣੇ ਕੇਵਲ ਤੇ ਕੇਵਲ ਮਨ ਦਾ ਹੀ ਕਿਹਾ ਮੰਨਿਆ, ਉਹ ਖਾਧੇ ਗਏ, ਉਹ ਤਬਾਹ ਹੋ ਗਏ। ਤੇ ਜਿਨ੍ਹਾਂ ਨੇ ਆਪਣਾ ਮੂੰਹ ਗੁਰੂ ਦੇ ਸ਼ਬਦ ਵੱਲ ਕਰ ਲਿਆ, ਉਹ ਬਚ ਗਏ। ਕਬੀਰ ਸਾਹਿਬ ਨੇ ਇਹਨੂੰ ਇੱਦਾਂ ਆਪਣੀ ਬਾਣੀ ਵਿੱਚ ਬਿਆਨਿਆ ਸੀ ਵੀ ਕਬੀਰ ਆਈ ਮੁਝੇ ਪਹਿ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਆਖਿਆ ਗੁਰੂ ਨੇ ਮੈਨੂੰ ਬਚਾ ਲਿਆ, ਗੁਰੂ ਨੇ ਇਹ ਜਿਹੜੀ ਮਾਇਆ ਦੀ ਮਮਤਾ ਸੀ, ਜਿਹੜਾ ਮੈਂ ਭਟਕਦਾ ਫਿਰਦਾ ਸੀ, ਮੋਹ ਦੇ ਵਸ ਪਿਆ ਹੋਇਆ, ਉਸ ਭਟਕਣਾ ਦੇ ਵਿੱਚੋਂ ਮੈਨੂੰ ਕੱਢ ਲਿਆ। ਤੋ ਸਾਡੀ ਜਿੰਨੀ ਭੱਜ ਦੌੜ ਹੈ, ਚਾਹੇ ਉਹ ਮਾਨਸਿਕ ਹੈ, ਚਾਹੇ ਸਰੀਰਕ ਹੈ, ਚਾਹੇ ਉਹ ਰੱਬ ਦੀ ਪ੍ਰਾਪਤੀ ਲਈ ਹੈ, ਚਾਹੇ ਮਾਇਆ ਮਮਤਾ ਦੇ ਵਸ ਪਿਆ ਹੋਇਆ ਸੁੱਖ ਦੀ ਭਾਲ ਵਿੱਚ ਹੈ, ਇਹ ਸਾਰੇ ਦੀ ਸਾਰੀ ਉਦਨ ਨਿਬੜੇਗੀ ਜਦੋਂ ਅਸੀਂ ਗੁਰੂ ਦੇ ਉਪਦੇਸ਼ ਦੇ ਨਾਲ ਸਾਂਝ ਬਣਾਵਾਂਗੇ। ਜਿੰਨਾ ਚਿਰ ਤੱਕ ਬੰਦੇ ਦੀ ਸਾਂਝ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਮਤ ਨਾਲ ਨਹੀਂ ਨਾ ਪੈਂਦੀ। ਤੁਸੀਂ ਵੇਖੋ, ਬੰਦਾ ਬਾਹਰੀ ਤੌਰ ਉੱਤੇ ਕੁਝ ਰਿਚੁਅਲ ਧਾਰਮਿਕ ਕਰਮ ਕਰਦਿਆਂ ਹੋਇਆਂ ਵੀ ਭਟਕਿਆ ਫਿਰਦਾ, ਉਹਦੀ ਵੀ ਕੋਈ ਮਨੋਦਸ਼ਾ ਜਿਹੜੀ ਹੈ ਉਹ ਵੱਖਰੀ ਨਹੀਂ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਸੰਭਾਲ ਕਰਦੇ ਹਾਂ, ਫਿਰ ਸਾਨੂੰ ਕਿਸੇ ਬਾਹਰੀ ਰਿਚੁਅਲ ਦੀ, ਬਾਹਰੀ ਕਰਮਕਾਂਡ ਦੀ ਵੀ ਲੋੜ ਨਹੀਂ ਪੈਂਦੀ। ਕਿਉਂਕਿ ਜੇ ਅੰਦਰੋਂ ਸਟੇਬਲ ਗੁਰੂ ਦਾ ਸ਼ਬਦ ਕਰ ਦੇਵੇ, ਫਿਰ ਭਟਕਣਾ ਕਾਹਦੀ ਹੈ? ਭਟਕਣਾ ਤੇ ਸਮਾਪਤ ਹੋ ਗਈ। ਤੋ ਅਸੀਂ ਬਾਹਰ ਦਾ ਅਡੰਬਰ ਵੀ ਇਸੇ ਆਸ ਨਾਲ ਲੱਗ ਕੇ ਕਰਦੇ ਹਾਂ ਵੀ ਸ਼ਾਇਦ ਇਹਦੇ ਨਾਲ ਮੇਰੇ ਅੰਦਰ ਦਾ ਕਲਿਆਣ ਹੋ ਜਾਵੇ, ਅੰਦਰ ਟਿਕਾਅ ਮਿਲ ਜਾਵੇ, ਸ਼ਾਂਤੀ ਮਿਲ ਜਾਵੇ। ਤੋ ਮਹਾਰਾਜ ਨੇ ਆਖਿਆ, ਸ਼ਾਂਤੀ ਕੇਵਲ ਮਿਲੇਗੀ ਗੁਰੂ ਦੇ ਉਪਦੇਸ਼ ਵਿੱਚੋਂ, ਸ਼ਬਦ ਵਿੱਚੋਂ। ਤੁਸੀਂ ਵੇਖੋ, ਧਰਮ ਦੀ ਪ੍ਰਾਪਤੀ ਲਈ ਲੋਕ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜੇ ਫਿਰਦੇ ਨੇ। ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਸ਼ੇਖ ਫਰੀਦ ਸਾਹਿਬ ਦਾ, ਉਹਨਾਂ ਦੇ ਜਿਹੜੇ ਸਲੋਕ ਨੇ ਉਹਨਾਂ ਵਿੱਚੋਂ ਦੋ ਬਚਨ ਵਿਚਾਰੇ ਸਨ, ਤੇ ਇਹ ਬੜੇ ਜਿਹੜੇ ਦੋਵੇਂ ਬਚਨ ਨੇ ਇਹ ਸਮਝਣ ਯੋਗ ਨੇ, ਭਟਕਣਾ ਦੇ ਨਾਲ ਸੰਬੰਧਿਤ ਹੀ ਨੇ। ਤੋ ਪਹਿਲੇ ਬਚਨ ਵਿੱਚ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਫਰੀਦਾ ਜੰਗਲ ਜੰਗਲ ਕਿਆ ਭਵੈ ਕਿਆ ਭਵੀਐ। ਆਹ ਜਿਹੜਾ ਅੱਜ ਦਾ ਬਚਨ ਹੈ, ਭਵੀਏ ਦਾ ਅਰਥ ਹੈ ਭੌਂਦੇ ਫਿਰਨਾ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਤੇ ਬਹੁਤ ਸਾਰੀਆਂ ਸਾਖੀਆਂ ਲੰਮੇ ਸਮੇਂ ਤੋਂ ਇਸ ਭੌਣ ਦੇ ਸੰਬੰਧ ਵਿੱਚ ਹੀ ਸਾਡੀ ਸੁਰਤ ਵਿੱਚ ਵੀ ਪਾਈਆਂ ਗਈਆਂ, ਉਹ ਚਾਹੇ ਉਹ ਲੋਕ ਗੀਤਾਂ ਦੇ ਰਾਹੀਂ ਹੋਣ, ਚਾਹੇ ਉਹ ਕਿਸੇ ਕਹਾਣੀਆਂ ਦੇ ਰੂਪ ਦੇ ਵਿੱਚ ਹੋਣ, ਚਾਹੇ ਉਹ ਸਾਖੀਆਂ ਜਿਹੜੀਆਂ ਨੇ ਉਹ ਢਾਡੀ ਤੇ ਕਵੀਸ਼ਰਾਂ ਰਾਹੀਂ ਹੋਣ, ਇਹ ਪਾਈਆਂ ਗਈਆਂ। ਮੈਨੂੰ ਯਾਦ ਹੈ ਇੱਕ ਸਾਖੀ ਬੜੀ ਪ੍ਰਚਲਿਤ ਸੀ ਸਰਵਣ ਪੁੱਤਰ ਦੀ। ਤੋ ਅੱਜ ਵੀ ਉਹਦੀ ਉਦਾਹਰਨ ਦਿੱਤੀ ਜਾਂਦੀ ਹੈ ਵੀ ਜੇ ਬੱਚਾ ਹੋਵੇ ਤੇ ਸਰਵਣ ਵਰਗਾ ਹੋਵੇ, ਪੁੱਤਰ ਹੋਵੇ ਤੇ ਸਰਵਣ ਵਰਗਾ ਹੋਵੇ, ਤੋ ਉਹਦੇ ਪਿੱਛੇ ਥਿਊਰੀ ਕੀ ਕੰਮ ਕਰਦੀ, ਉਹਦੇ ਪਿੱਛੇ ਵਿਚਾਰ ਕੀ ਕੰਮ ਕਰਦੇ ਨੇ? ਵਿਚਾਰ ਇਹ ਕੰਮ ਕਰਦੇ ਨੇ ਵੀ ਸਰਵਣ ਦਾ ਜਿਹੜਾ ਮਾਤਾ ਪਿਤਾ ਸੀ ਉਹ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਅੰਨਾ ਹੋ ਗਿਆ, ਉਹਨਾਂ ਨੂੰ ਦਿਸਣੋਂ ਹਟ ਗਿਆ। ਤੇ ਉਹਨੇ ਕੀ ਕੀਤਾ ਵੀ ਇੱਕ ਯਾਤਰਾ ਕੀਤੀ, ਇੱਕ ਭ੍ਰਮਣ ਕੀਤਾ, ਜਿਹਦੇ ਵਿੱਚ ਉਹਨਾਂ ਨੇ ਦੋ ਛਾਬੇ, ਇੱਕ ਵੱਡੇ, ਇੱਕ ਪਾਸੇ ਆਪਣੇ ਉਹਨੇ ਬੁੱਢੀ ਮਾਂ ਨੂੰ ਬਾਇਆ ਤੇ ਦੂਜੇ ਪਾਸੇ ਉਹਨੇ ਆਪਣੇ ਬੁੱਢੇ ਪਿਓ, ਉਸ ਅੰਨੇ ਪਿਓ ਬਜ਼ੁਰਗ ਨੂੰ ਬਾਇਆ।
ਤੇ ਆਪਣੇ ਮੋਢੇ ਉੱਤੇ ਚੁੱਕ ਕੇ ਉਹਨੇ ਤੀਰਥਾਂ ਦਾ ਭ੍ਰਮਣ ਕੀਤਾ। ਤੋ ਉੱਥੋਂ ਉਹ ਸਰਵਣ ਜਿਹੜਾ ਹੈ ਉਹਦਾ ਕਿੱਸਾ ਮਸ਼ਹੂਰ ਹੋ ਗਿਆ ਵੀ ਇਹਨੇ ਆਪਣੇ ਮਾਂ ਪਿਓ ਦੀ ਸੇਵਾ ਬਹੁਤ ਜ਼ਿਆਦਾ ਕੀਤੀ ਆ। ਤੋ ਹੁਣ ਠੀਕ ਹੈ, ਇੱਕ ਪੱਖ ਅਸੀਂ, ਮੈਂ ਉਹਨੂੰ ਕੋਈ ਝੁਠਲਾ ਨਹੀਂ ਰਿਹਾ, ਠੀਕ ਹੈ ਉਹਦੇ ਪ੍ਰੇਮ ਭਾਵਨਾ ਵਿੱਚ ਕੋਈ ਕਮੀ ਨਹੀਂ ਸੀ, ਪਰ ਜੇ ਤੁਸੀਂ ਆਖੋ ਵੀ ਇਸ ਤਰੀਕੇ ਦੇ ਨਾਲ ਜਗ੍ਹਾ ਜਗ੍ਹਾ 'ਤੇ ਤੀਰਥਾਂ 'ਤੇ ਭਵਿਆਂ ਭਟਕਿਆਂ, ਜਾਂ ਸਾਡਾ ਕੋਈ ਬੱਚਾ ਜਿਹੜਾ ਸਾਨੂੰ ਥਾਂ ਥਾਂ ਉੱਤੇ ਲੈ ਕੇ ਤੁਰਿਆ ਫਿਰੇ ਰੱਬ ਦੀ ਪ੍ਰਾਪਤੀ ਲਈ, ਤੇ ਇਹਦੇ ਬਾਰੇ ਮਹਾਰਾਜ ਨੇ ਬੜਾ ਸਪਸ਼ਟ ਆਖਿਆ ਨਹੀਂ ਇੱਦਾਂ ਭਟਕਣ ਦੀ ਲੋੜ ਕੋਈ ਨਹੀਂ, ਇੱਦਾਂ ਤੀਰਥਾਂ ਉੱਤੇ ਥਾਂ ਪੁਰ ਥਾਂ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ, ਕੋਈ ਜ਼ਰੂਰਤ ਨਹੀਂ ਹੈਗੀ। ਤੋ ਭਾਉਣ ਦੀ ਬਜਾਏ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਸੰਭਾਲ ਕੇ ਟਿਕਾਅ ਹਾਸਲ ਕਰਨਾ ਚਾਹੀਦਾ ਹੈ। ਇਹ ਥੋੜ੍ਹਾ ਵੀ ਅੱਜ ਇੱਕ ਥਾਂ 'ਤੇ, ਕੱਲ੍ਹ ਨੂੰ ਦੂਜੀ ਥਾਂ 'ਤੇ, ਪਰਸੋਂ ਤੀਜੀ ਥਾਂ 'ਤੇ, ਚੌਥ ਚੌਥੀ ਥਾਂ 'ਤੇ, ਨਹੀਂ ਇੱਦਾਂ ਨਹੀਂ, ਕਿਉਂਕਿ ਜਿਹਨੂੰ ਲੱਭਣ ਦੇ ਲਈ ਭਾਉਣਾ ਹੈ, ਜਿਹਨੂੰ ਲੱਭਣ ਦੇ ਲਈ ਭਟਕਣਾ ਹੈ, ਉਹ ਪਰਮੇਸ਼ਰ, ਉਹ ਵਾਹਿਗੁਰੂ ਤੇ ਤੇਰੇ ਆਪਣੇ ਅੰਦਰ ਹੈ। ਇਸ ਕਰਕੇ ਉਹਦੀ ਪ੍ਰਾਪਤੀ ਦੇ ਲਈ ਜਿਹੜਾ ਹੈ ਤੈਨੂੰ ਭਟਕਣ ਦੀ ਲੋੜ ਨਹੀਂ। ਤੋ ਭਟਕਣਾ, ਭਵਣਾ, ਇੱਧਰ ਉੱਧਰ ਉੱਚੀਆਂ ਨੀਵੀਆਂ ਥਾਵਾਂ ਉੱਤੇ ਜਾਣਾ, ਸ਼ੇਖ ਫਰੀਦ ਸਾਹਿਬ ਨੇ ਆਪਣੇ ਇਹਨਾਂ ਸਲੋਕਾਂ ਵਿੱਚ ਇੱਕ ਖਿਆਲ ਪ੍ਰਗਟ ਕੀਤਾ। ਉਹਨਾਂ ਆਖਿਆ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣਕੰਡਾ ਮੋੜੇ। ਹੁਣ ਅਗਲੀ ਪੰਕਤੀ ਵਿੱਚ ਉਹਨਾਂ ਸਪਸ਼ਟ ਕੀਤਾ ਵੀ ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਹੁਣ ਜਿਹੜਾ ਇਹ ਤੋਂ ਅਗਲਾ ਬਚਨ ਹੈ ਨਾ, ਉਹ ਵੀ ਇਹਦੇ ਨਾਲ ਜੋੜ ਕੇ ਸਮਝਣ ਦੀ ਲੋੜ ਹੈ। ਹੁਣ ਇੱਕ ਤਾਂ ਹੈ ਵੀ ਜਦੋਂ ਤੁਹਾਡੀਆਂ ਲੱਤਾਂ ਸਾਥ ਦਿੰਦੀਆਂ ਨੇ, ਜਦੋਂ ਤੁਹਾਡਾ ਸਰੀਰ ਸਾਥ ਦਿੰਦਾ ਹੈ, ਜੇ ਤੁਹਾਨੂੰ ਕਿਸੇ ਨੇ ਕਿਹਾ ਵੀ ਫਲਾਂ ਜਗ੍ਹਾ ਉੱਤੇ ਰੱਬ ਰਹਿੰਦਾ ਹੈ, ਤੁਸੀਂ ਭੱਜ ਜਾਓਗੇ ਉੱਧਰ ਨੂੰ। ਕਿਸੇ ਨੇ ਕਿਹਾ ਉੱਚੀ ਥਾਂ ਉੱਤੇ ਰੱਬ ਰਹਿੰਦਾ ਹੈ, ਤੁਸੀਂ ਤਾਂ ਉਹਨੂੰ ਚੜ੍ਹ ਜਾਓਗੇ। ਕਿਸੇ ਨੇ ਕਿਹਾ ਨਹੀਂ, ਪਤਾਲ ਵਿੱਚ ਥੱਲੇ ਨੀਵੀਂ ਥਾਂ ਵੱਲ ਨੂੰ ਰਹਿੰਦਾ ਹੈ, ਤੁਸੀਂ ਉੱਧਰ ਨੂੰ ਭੱਜ ਜਾਓਗੇ। ਵੀ ਚਲੋ, ਜਾਂ ਉੱਚੀ ਥਾਂ ਉੱਤੋਂ ਰੱਬ ਲੱਭ ਲਓ, ਜਾਂ ਨੀਵੀਂ ਥਾਂ ਉੱਤੋਂ ਰੱਬ ਲੱਭ ਲਓ। ਤੇ ਤੁਸੀਂ ਵੇਖੋ, ਇਹਨਾਂ ਦੋਵਾਂ ਥਾਵਾਂ 'ਤੇ ਰੱਬ ਨੂੰ ਵਿਚਾਰਿਆ ਜਾਂਦਾ। ਜਾਂ ਤਾਂ ਕਿਸੇ ਨੇ ਆਖਿਆ ਰੱਬ ਉੱਤੇ ਹੈ, ਉਹ ਪਹਾੜਾਂ ਦੇ ਉੱਤੇ ਚੜ੍ਹਿਆ ਫਿਰਦਾ। ਹਾਂ, ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚੜ੍ਹਨਾ, ਇਹ ਗੱਲ ਵੱਖਰੀ ਹੈ। ਉਹ ਕਈ ਲੋਕ ਚੜ੍ਹਦੇ ਨੇ ਨਾ ਪਹਾੜਾਂ ਦੇ ਉੱਤੇ, ਹੁਣ ਗਾਂ ਇੱਥੇ ਵਿਸਲਰ ਵਰਗੇ ਥਾਵਾਂ ਉੱਤੇ ਲੋਕ ਜਾਂਦੇ ਨੇ, ਉੱਚੀਆਂ ਨੀਵੀਆਂ ਥਾਵਾਂ ਉੱਤੇ। ਕੋਈ ਬੜਾ ਥੱਲੇ ਡੂੰਘਾ ਉੱਤਰ ਗਿਆ ਤੇ ਉਹਨੂੰ ਕਿਸੇ ਨੇ ਆਖਿਆ ਰੱਬ ਥੱਲੇ ਰਹਿੰਦਾ। ਇਸੇ ਕਰਕੇ ਤੁਸੀਂ ਵੇਖੋ, ਕੋਈ ਭੋਰੇ ਪੁੱਟੀ ਫਿਰਦਾ ਥਾਂ ਨੂੰ, ਵੀ ਜਿਵੇਂ ਸੱਪ ਖੁੱਡ ਵਿੱਚ ਵੜਦਾ ਹੈ, ਉੱਦਾਂ ਉਹ ਵੀ ਥੱਲੇ ਵਾਲੀਆਂ ਥਾਵਾਂ ਨੂੰ ਭੱਜਦੇ ਨੇ। ਤੇ ਦੂਜੇ ਪਾਸੇ ਕੋਈ ਤਾਂ ਨੂੰ ਚੜਿਆ ਫਿਰਦਾ ਵੀ ਰੱਬ ਉਹ ਅਸਮਾਨ ਦੇ ਵਿੱਚ ਹੈ, ਤੇ ਜਿੰਨਾ ਉੱਚਾ ਹੋਇਆ ਜਾਵੇ ਉਨਾ ਹੀ ਉੱਚਾ। ਜਿਵੇਂ ਮੂਸਾ ਦੀ ਕਹਾਣੀ ਆਉਂਦੀ ਹੈ ਵੀ ਕੋਹਤੂਰ ਜਿਹੜਾ ਪਰਬਤ ਸੀ, ਉਹਦੇ ਉੱਤੇ ਚੜ੍ਹ ਕੇ ਉਹ ਰੱਬ ਦੇ ਨਾਲ ਗੱਲ ਕਰਦਾ ਸੀ, ਵੀ ਉਹ ਪਹਾੜ ਜਿਹੜਾ ਸੀ ਉਹ ਬੜਾ ਉੱਚਾ ਸੀ। ਤੇ ਕੋਹਤੂਰ, ਕੋਹ ਕਾਫ, ਕੋਹਤੂਰ, ਇਹ ਸਾਰੇ ਇਹ ਪਰਬਤਾਂ ਦੇ ਨਾਂ ਨੇ। ਵੈਸੇ ਕੋਹ ਇੱਕ ਜਗ੍ਹਾ ਵੀ ਹੈ, ਕੋਹ ਕਾਫ ਦੀਆਂ ਪਹਾੜੀਆਂ ਵੀ ਕਹਿੰਦੇ ਨੇ। ਤੋ ਕੋਹਤੂਰ ਪਰਬਤ ਉੱਤੇ ਚੜ੍ਹ ਕੇ ਮੂਸਾ ਰੱਬ ਦੇ ਨਾਲ ਗੱਲ ਕਰਦਾ ਸੀ, ਜਾਣੀ ਬਹੁਤ ਉੱਚੀ ਥਾਂ ਉੱਤੇ ਚੜ੍ਹਿਆ। ਪਰ ਮੈਨੂੰ ਇਹ ਦੱਸੋ ਵੀ ਜਿਹਦੀਆਂ ਲੱਤਾਂ ਦੀ ਸਮਰੱਥਾ ਮੁੱਕ ਜਾਵੇ, ਜਿਹੜਾ ਉੱਚੀਆਂ ਨੀਵੀਆਂ ਥਾਵਾਂ ਉੱਤੇ ਨਾ ਭੱਜ ਸਕਦਾ ਹੋਵੇ, ਜਿਹਦੇ ਲਈ ਹੁਣ ਏਡੀ ਵੱਡੀ ਸਮੱਸਿਆ ਆ ਪਵੇ ਵੀ ਉਹਨੂੰ ਜਿਹੜਾ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਹੈ ਉਹ ਵੀ ਦੂਰ ਨਜ਼ਰ ਆਉਣ ਲੱਗ ਪਵੇ, ਦੱਸੋ ਉਹ ਰੱਬ ਨੂੰ ਕਿਵੇਂ ਲੱਭੇਗਾ? ਸਵਾਲ ਤਾਂ ਇਹ ਹੈ ਨਾ। ਤੋ ਫਰੀਦ ਸਾਹਿਬ ਨੇ ਇਹਨਾਂ ਸਲੋਕਾਂ ਵਿੱਚ ਪਤਾ ਕੀ ਆਖਿਆ? ਪਹਿਲਾਂ ਉਹਨਾਂ ਆਖਿਆ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀਆ, ਜੰਗਲ ਕਿਆ ਢੂੰਡੇ। ਤੇ ਦੂਜੇ ਸਲੋਕ ਵਿੱਚ ਉਹਨਾਂ ਨੇ ਸਰੀਰਕ ਸ਼ਮਤਾ ਦੀ ਗੱਲ ਕੀਤੀ ਵੀ ਕੋਈ ਸਮਾਂ ਸੀ ਸ਼ੇਖ ਫਰੀਦ ਉੱਤੇ ਜਦੋਂ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਉੱਚੀਆਂ ਨੀਵੀਆਂ ਥਾਵਾਂ ਉੱਤੇ ਭੱਜਾ ਹੀ ਫਿਰਦਾ ਸੀ। ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਾਵੇਂ ਓਮਕ, ਵੀ ਉੱਚੀ ਥਾਂ ਉੱਤੇ ਰੱਬ ਲੱਭ ਲਓ, ਨੀਵੀਂ ਥਾਂ ਉੱਤੇ ਲੱਭ ਲਓ। ਕਈਆਂ ਨੇ ਬੜੀ, ਮਤਲਬ ਸਾਡੀਆਂ ਖਾਸ ਕਰਕੇ ਜਿਹੜੇ ਪੁਰਾਣੇ ਬਜ਼ੁਰਗ ਮਾਈਆਂ ਸਨ, ਉਹਨਾਂ ਨੇ ਬੜੀਆਂ ਮੱਸਿਆ ਵੇਖੀਆਂ ਹੁੰਦੀਆਂ ਨੇ। ਉਹ ਕਹਿੰਦੇ ਨੇ ਬੜੀਆਂ ਮੱਸਿਆ ਵੇਖੀਆਂ, ਸਾਡੇ ਲਾਗੇ ਤਰਨ ਤਰਨ ਸਾਹਿਬ ਮੱਸਿਆ ਲੱਗਦੀ ਹੈ। ਕਹਿੰਦੇ ਤੁਰ ਕੇ ਜਾਂਦੇ ਹੁੰਦੇ ਸੀ ਆਪਾਂ, ਤੁਰ ਕੇ, ਸਾਧਨ ਨਹੀਂ ਸਨ ਨਾ ਉਦੋਂ। ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਤੁਰ ਕੇ ਜਾਣ ਦੇ ਨਾਲ, ਫਿਰ ਜਦੋਂ ਸਾਧਨਾਂ ਦੀ ਅਵੇਲੇਬਿਲਟੀ ਹੋ ਗਈ ਵੀ ਹੁਣ ਸਾਧਨ ਬੱਸਾਂ ਚੱਲ ਪਈਆਂ, ਹੋਰ ਜਿਹੜੇ ਨੇ ਸਾਧਨ ਚੱਲ ਪਏ,
ਤੇ ਮੈਨੂੰ ਯਾਦ ਹੈ ਅੱਜ ਵੀ ਸਾਡੇ ਇਲਾਕੇ ਦੇ ਵਿੱਚ ਕੁਝ ਥਾਂ ਐਸੇ ਨੇ ਜਿੱਥੋਂ ਤੁਰ ਕੇ ਹੀ ਲੋਕ ਤਰਨ ਤਾਰਨ ਨੂੰ ਜਾਂਦੇ ਨੇ, ਤੁਰ ਕੇ ਸਵੇਰੇ ਤੜਕੇ 4 ਵਜੇ ਉਹ ਤੁਰੇ। ਉਹਨਾਂ ਨੇ ਰਿਕਸ਼ੇ ਦੇ ਉੱਤੇ ਕੋਈ ਸਪੀਕਰ ਵਗੈਰਾ ਰੱਖ ਲਿਆ ਜਿਵੇਂ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ, ਤੇ ਫਿਰ 25 ਕਿਲੋਮੀਟਰ ਦੂਰ ਤੁਰ ਕੇ ਹੀ ਉੱਥੇ ਉਹ ਤਰਨ ਤਾਰਨ ਸਾਹਿਬ ਜਿਹੜੇ ਨੇ ਉਹ ਪਹੁੰਚੇ, ਨਮਸਕਾਰ ਕਰ ਲਏ, ਮੱਥਾ ਟੇਕ ਲਏ। ਹੁਣ ਜਿੰਨਾ ਚਿਰ ਬੰਦੇ ਦੀਆਂ ਲੱਤਾਂ ਸਾਥ ਦਿੰਦੀਆਂ ਨੇ ਉਹਨਾਂ ਚਿਰ ਹੀ ਹੈ ਨਾ ਸਾਰੀ ਖੇਡ। ਪਰ ਜੇ ਮੰਨ ਲਓ ਵੀ ਸਰੀਰ ਦਾ ਬੁਢੇਪਾ ਜਾਂ ਸਰੀਰ ਉੱਤੇ ਕੋਈ ਰੋਗ ਆਣ ਕੇ ਐਸਾ ਹਾਵੀ ਹੋ ਜਾਵੇ ਵੀ ਜਿਹੜਾ ਬੰਦਾ ਦੂਰ ਨੇੜੇ ਭੱਜਾ ਫਿਰਦਾ ਸੀ ਉਹਨੂੰ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਹੁਣ ਦੂਰ ਨਜ਼ਰ ਆਵੇ ਜਿਵੇਂ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਉਹ ਰੱਬ ਦੀ ਪ੍ਰਾਪਤੀ ਕਿਵੇਂ ਕਰੇਗਾ? ਫਿਰ ਉਹ ਰੱਬ ਨੂੰ ਕਿਵੇਂ ਮਿਲੇਗਾ? ਤੋ ਸਤਿਗੁਰ ਨੇ ਬਾਣੀ ਦੇ ਵਿੱਚ ਫਿਰ ਇਹਦਾ ਜ਼ਿਕਰ ਕੀਤਾ ਵੀ ਭਾਈ ਇਹਨਾਂ ਚਰਨਾਂ ਇਹਨਾਂ ਪੈਰਾਂ ਨਾਲ ਭਟਕਣ ਦੀ ਲੋੜ ਨਹੀਂ ਹੈ। ਦਰਅਸਲ ਵਿੱਚ ਗੱਲ ਇਹ ਹੈ ਵੀ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਵੀ ਭਾਈ ਉਹ ਚਰਨ ਹੋਰ ਨੇ, ਇਹਨਾਂ ਚਰਨਾਂ ਨਾਲ ਇਹਨਾਂ ਪੈਰਾਂ ਨਾਲ ਤੈਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈ, ਇਹਨਾਂ ਅੱਖਾਂ ਨਾਲ ਕਿਤੇ ਦੂਰ ਨਿਗਾਹ ਮਾਰ ਕੇ ਇਹ ਵੇਖਣ ਦੀ ਲੋੜ ਨਹੀਂ ਵੀ ਉਹ ਰੱਬ ਬੈਠਾ ਹੀ, ਇਹਨਾਂ ਕੰਨਾਂ ਨਾਲ ਕੋਈ ਰੱਬ ਦੀਆਂ ਆਵਾਜ਼ਾਂ ਸੁਣਨ ਦੀ ਲੋੜ ਨਹੀਂ ਵੀ ਹੁਣ ਮੈਨੂੰ ਆਵਾਜ਼ਾਂ ਸੁਣਨ ਲੱਗ ਪਈਆਂ, ਕਿਸੇ ਭਟਕਣਾ ਵਿੱਚ ਪੈਣ ਦੀ ਲੋੜ ਨਹੀਂ। ਭੈ ਕੇ ਚਰਨ ਆਪਣੀ ਜ਼ਿੰਦਗੀ ਵਿੱਚ ਰੱਬ ਦਾ ਭੈ ਲੈ ਕੇ ਆ, ਇਹੋ ਹੀ ਚਰਨ ਨੇ, ਇਹੋ ਹੀ ਚਰਨ ਨੇ, ਇਹੋ ਹੀ ਪੈਰ ਨੇ। ਭੈ ਕੇ ਚਰਨ ਕਰ ਭਾਵ ਕੇ, ਕਰ ਦਾ ਅਰਥ ਕੀ ਹੁੰਦਾ ਜੀ? ਹੱਥ। ਵੀ ਜੇ ਤੂੰ ਆਖੇ ਵੀ ਇੱਦਾਂ ਮੈਂ ਰੱਬ ਨਾਲ ਹੱਥ ਮਿਲਾ ਲਵਾਂਗਾ, ਉਹ ਐਸ ਹੱਥ ਦੀ ਗੱਲ ਨਹੀਂ ਹੈ, ਫਿਜ਼ੀਕਲ ਨਹੀਂ। ਗੱਲ ਇਹ ਹੈ ਵੀ ਭਾਵਨਾ ਜਿਹੜੀ ਹੈ ਨਾ ਤੇਰੀ ਉਹ ਸ਼ੁੱਧ ਹੋਣੀ ਚਾਹੀਦੀ ਹੈ, ਸਪਸ਼ਟ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੋਈ ਵਲ ਫਰੇਬ ਨਹੀਂ ਹੋਣਾ ਚਾਹੀਦਾ। ਉਹਨੂੰ ਕਹਿੰਦੇ ਨੇ ਕਰ ਭਾਵ ਕੇ, ਲੋਇਣ ਸੁਰਤ ਕਰੇ। ਇਹਨਾਂ ਅੱਖਾਂ ਦੀ ਵੇਖਣ ਦੀ ਸਮਰੱਥਾ ਘੱਟ ਜਾਵੇਗੀ, ਹੌਲੀ ਹੌਲੀ ਮੁੱਕ ਜਾਵੇਗੀ। ਤੋ ਸਤਿਗੁਰ ਨੇ ਆਖਿਆ ਤੂੰ ਆਪਣੀਆਂ ਸੁਰਤ ਦੀਆਂ ਅੱਖਾਂ ਨਾਲ ਖੇਡਾਂ ਤੱਕਣੀਆਂ ਨੇ ਸਾਰੀਆਂ। ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਏ ਉਹ ਕੰਤ ਮਿਲਾਵਾ ਹੋਏ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਕਿਆ ਭਵੀਐ, ਕੀ ਭਵਨਾ ਕਾਹਦਾ ਹੈ, ਕਾਹਤੋਂ ਕਿਆ ਭਵੀਏ ਸਾ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਆਖਿਆ ਕਿਉਂ ਐਵੇਂ ਭਟਕਣਾ ਹੈ? ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਤੈਨੂੰ ਮੁਕਤੀ ਨਹੀਂ ਮਿਲਣੀ, ਜਿੱਥੇ ਮਰਜ਼ੀ ਭਟਕਦਾ ਫਿਰ, ਜਿੱਥੇ ਮਰਜ਼ੀ ਭੱਜਾ ਫਿਰ। ਕਿਆ ਭਵੀਐ, ਕਿਆ ਢੂੰਡੀਐ, ਗੁਰ ਸ਼ਬਦ ਦਿਖਾਇਆ, ਗੁਰੂ ਨੇ ਸ਼ਬਦ ਦੁਆਰਾ ਮੈਨੂੰ ਦਿਖਾ ਦਿੱਤਾ, ਸੋਝੀ ਦੇ ਦਿੱਤੀ, ਹੁਣ ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਆਖਿਆ ਉੱਥੇ ਮੈਂ ਤਾਂ ਜਾਵਾਂ ਜੇ ਇੱਥੇ ਨਹੀਂ ਹੈ, ਸਮਝੋ ਬੇਨਤੀ ਨੂੰ। ਵੀ ਜੇ ਸਾਨੂੰ ਕੋਈ ਫਲਾਨੀ ਜਗ੍ਹਾ 'ਤੇ ਆਖੇ ਵੀ ਭਾਈ ਆਪਾਂ ਸਟੋਰਾਂ ਤੋਂ ਸ਼ੋਪਿੰਗ ਵਗੈਰਾ ਕਰਦੇ, ਤੁਹਾਡੇ ਘਰ ਦੇ ਨਾਲ ਕੌਸਕੋ ਹੈ, ਘਰ ਦੇ ਕੰਧ ਦੇ ਨਾਲ ਕੰਧ ਸਾਂਝੀਏ ਕੌਸਕੋ ਵਰਗੇ ਸਟੋਰ ਦੀ, ਸੁਪਰ ਸਟੋਰ ਦੀ ਕਹਿ ਲਓ, ਅਤੇ ਕੋਈ ਤੁਹਾਨੂੰ ਆਖੇ ਵੀ ਇੱਥੋਂ 50 ਕਿਲੋਮੀਟਰ ਦੂਰ 100 ਮਾਈਲ ਦੂਰ ਜਿਹੜਾ ਇੱਕ ਕੌਸਕੋ ਹੈ, ਬੰਦਾ ਆਖੇਗਾ ਵੀ ਮੈਂ ਉੱਥੇ ਕੀ ਲੈਣ ਜਾਣਾ ਜਦੋਂ ਮੇਰੇ ਗੁਆਂਢ 'ਚ ਹੀ ਹੈਗਾ, ਮੈਂ ਆਪਣੇ ਟਾਈਮ ਨੂੰ ਕਾਹਤੋਂ ਤਬਾਹ ਕਰਾਂ, ਕਾਹਤੋਂ ਵੇਸਟ ਕਰਾਂ, ਮੈਂ ਆਪਣੇ ਫਿਊਲ ਨੂੰ ਕਾਹਤੋਂ ਇੱਦਾਂ ਫੂਕਾਂ ਜਦੋਂ ਹੈ ਹੀ ਨੇੜੇ ਹੈ। ਅਤੇ ਦੂਜੀ ਗੱਲ ਹੈ ਵੀ ਜੇ ਸਾਨੂੰ ਕੋਈ ਕਹੇ ਭਾਵੇਂ ਤੁਹਾਡੀ ਕੰਧ ਦੇ ਨਾਲ ਹੀ ਕੰਧ ਸਾਂਝੀ ਹੋਵੇ ਕਿਸੇ ਸਟੋਰ ਦੀ, ਅਤੇ ਜੇ ਤੁਹਾਡੇ ਘਰ ਦੇ ਵਿੱਚ ਪਹਿਲਾਂ ਹੀ ਗਰੋਸਰੀ ਪਈ ਹੈ ਤਾਂ ਤੁਸੀਂ ਕਹੋਗੇ ਮੈਂ ਕਾਹਤੋਂ ਪੈਸੇ ਖਰਚਾਂ, ਭਾਵੇਂ ਨਾਲ ਹੀ ਹੋਵੇ ਵੀ ਜਦੋਂ ਸਾਰਾ ਕੁਝ। ਤੋ ਬਾਬਾ ਜੀ ਨੇ ਆਖਿਆ ਵੀ ਮੈਂ ਕਿਉਂ ਭਟਕਦਾ ਫਿਰਾਂ ਜਦੋਂ ਰੱਬ ਤੇ ਮੇਰੇ ਅੰਦਰ ਹੈ? ਤੁਸੀਂ ਭਟਕਦੇ ਤਾਂ ਹੋ ਕਿਉਂਕਿ ਤੁਸੀਂ ਅੰਦਰ ਰੱਬ ਦੇ ਵਸ, ਅੰਦਰ ਜਿਹੜਾ ਰੱਬ ਵੱਸਦਾ ਉਹਦੀ ਕਦੀ ਪਹਿਚਾਣ ਹੀ ਨਹੀਂ ਕੀਤੀ, ਤੁਹਾਡੇ ਕੋਲ ਅੱਖਾਂ ਹੀ ਨਹੀਂ ਹੈਗੀਆਂ, ਤਾਂ ਕਰਕੇ ਤੁਸੀਂ ਭਟਕਦੇ ਫਿਰਦੇ ਹੋ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਤੋ ਬਾਬਾ ਜੀ ਨੇ ਆਖਿਆ ਊਹਾਂ ਤੋ ਜਾਈਏ, ਆਖਿਆ ਉੱਥੇ ਮੈਂ ਤਾਂ ਜਾਵਾਂ ਜੋ ਈਹਾਂ ਨਾ ਹੋਏ, ਜੇ ਅੰਦਰ ਨਹੀਂ ਹੈ ਤੇ ਫਿਰ ਤੇ ਮੈਂ ਜਾਵਾਂ, ਤੇ ਜੇ ਉਹ ਮੇਰੇ ਅੰਦਰ ਹੀ ਬੈਠਾ ਹੈ ਤੇ ਫਿਰ ਮੈਨੂੰ ਜਾਣ ਦੀ ਕਿੱਥੇ ਲੋੜ ਹੈ, ਮੈਂ ਕਿਉਂ ਜਾਵਾਂ ਕਿਤੇ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਕਿਆ ਭਵੀਐ, ਕਿਆ ਢੂੰਡੀਐ, ਗੁਰ ਸ਼ਬਦ ਦਿਖਾਇਆ, ਗੁਰੂ ਨੇ ਸ਼ਬਦ ਦੁਆਰਾ ਮੈਨੂੰ ਉਸ ਰੱਬ ਦੀ ਜਿਹੜੀ ਜਿਹੜਾ ਉਹਦਾ ਪੰਥ ਸੀ, ਜਿਹੜਾ ਉਹਦਾ ਰਾਹ ਸੀ ਉਹ ਦੱਸ ਦਿੱਤਾ, ਇਸ ਕਰਕੇ ਹੁਣ ਮੈਂ ਭਟਕਦਾ ਨਹੀਂ, ਉਹਨੂੰ ਢੂੰਡਣ ਨਹੀਂ ਜਾਂਦਾ, ਉਹਨੂੰ ਨਹੀਂ ਲੱਭਣ ਜਾਂਦਾ। ਮਮਤਾ ਮੋਹ ਵਿਸਰਜਿਆ, ਹੁਣ ਉਹਨੂੰ ਲੱਭਣ ਦਾ ਤਰੀਕਾ ਕੀ ਹੈ? ਆਖਿਆ ਮਮਤਾ ਮੋਹ, ਮੋਹ ਤੇ ਮਾਇਆ, ਮਮਤਾ ਜਿਹਨੂੰ ਆਪਾਂ ਪੜ੍ਹ ਰਹੇ ਹਾਂ ਵੀ ਮਾਇਆ ਮਮਤਾ ਮੋਹਣੀ, ਜਦੋਂ ਜੀਵਨ ਵਿੱਚ ਉਹਨੂੰ ਮੈਂ ਵਿਸਾਰਿਆ ਨਾ, ਜਦੋਂ ਮੋਹ ਦਾ ਤਿਆਗ ਕੀਤਾ, ਮਮਤਾ ਮੋਹ ਵਿਸਰਜਿਆ, ਵਿਸਰਜਿਆ ਦਾ ਮਤਲਬ ਵਿਸਾਰ ਦਿੱਤਾ,
ਆਪਣੇ ਘਰ ਪਾਇਆ ਤੇ ਉਹਨੂੰ ਮੈਂ ਆਪਣੇ ਘਰ ਦੇ ਵਿੱਚ ਹੀ ਉਹਦੀ ਪ੍ਰਾਪਤੀ ਕਰ ਲਈ। ਕਿਤੇ ਦੂਰ ਜਾਣ ਦੀ ਲੋੜ ਨਹੀਂ, ਕਿਤੇ ਭਟਕਣ ਦੀ ਲੋੜ ਨਹੀਂ ਹੈ, ਉਸ ਰੱਬ ਦੀ ਪ੍ਰਾਪਤੀ ਮੈਂ ਆਪਣੇ ਅੰਦਰ ਹੀ ਕਰ ਲਈ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇਸੇ ਆਸਾ ਰਾਗ ਵਿੱਚ ਇੱਕ ਵਾਕ ਹੈ, ਉੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ, ਕਿਹਾ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆਵਲਾ। ਕੀ ਮੈਂ ਐਵੇਂ ਬਾਹਰ ਕਿਤੇ ਜਾ ਕੇ ਉਹਨੂੰ ਢੂੰਡਾਂ, ਮੇਰੇ ਤੇ ਘਰੇ ਰੰਗ ਲੱਗੇ ਪਏ ਨੇ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੈਂ ਜਾਵਾਂ ਕਿੱਥੇ, ਮੇਰੇ ਘਰ ਦੇ ਵਿੱਚ ਹੀ ਰੰਗ ਲੱਗਾ ਪਿਆ ਭਾਈ, ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਕਿਹਾ ਜੰਗਲ ਢੂੰਡੀ ਜਾਏ, ਕੀ ਐਵੇਂ ਜੰਗਲਾਂ ਦੇ ਵਿੱਚ ਮੈਂ ਢੂੰਡਦਾ ਫਿਰਾਂਗਾ, ਕੋਈ ਰੱਬ ਜੜੀ ਬੂਟੀ ਥੋੜਾ ਹੈ ਜਿਹੜੀ ਜੰਗਲ ਵਿੱਚੋਂ ਲੱਭਣੀ ਹੈ। ਮੈਂ ਘਰ ਬਨ ਹਰੀਆਵਲਾ, ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ। ਤੋ ਮਹਾਰਾਜ ਨੇ ਆਖਿਆ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਹੈ ਉਹਨੂੰ ਜਾਣ ਲਿਆ ਨਾ, ਉਹਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਉਹ ਮੇਰੇ ਅੰਦਰ ਹੀ ਹੈ। ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ, ਜਾਂ ਦੇਖਾਂ ਤਾਂ ਸੋਏ, ਜਿੱਥੇ ਮੈਂ ਵੇਖਦਾ ਉੱਥੇ ਹੀ ਆ ਉਹ, ਜਾਂ ਜਾਂ ਵੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ। ਆਖਿਆ ਦੂਰ ਥੋੜ੍ਹਾ ਹੈ ਕਿਤੇ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਜਿਹੜਾ ਹਰ ਇੱਕ ਦੇ ਵਿੱਚ ਵੱਸ ਰਿਹਾ ਹੈ, ਹੇ ਮੇਰੇ ਮਨ ਉਹਨੂੰ ਸਦਾ ਧਿਆ, ਮੈਂ ਹੁਣ ਜਿੱਥੇ ਵੇਖਦਾ ਮੈਨੂੰ ਉਹ ਰੱਬ ਨਜ਼ਰ ਆਉਂਦਾ ਹੈ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਤੋ ਹੋਵੇਗਾ ਕਿਵੇਂ, ਪੋਸੀਬਿਲਟੀ ਕਿਵੇਂ ਹੈ? ਤੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਸ਼ਬਦ ਦੁਆਰਾ ਜਦੋਂ ਤੂੰ ਆਪਣੇ ਅੰਦਰ ਦੇ ਮੋਹ ਨੂੰ ਦੂਰ ਕਰ ਲਿਆ, ਮੋਹ ਨੂੰ ਵਿਸਾਰ ਦਿੱਤਾ, ਤੇ ਤੈਨੂੰ ਉਹ ਰੱਬ ਆਪਣੇ ਘਰ ਦੇ ਵਿੱਚ ਹੀ ਲੱਭ ਜਾਣਾ। ਆਪਣੇ ਘਰ ਦੇ ਵਿੱਚ ਮੋਹ ਕਰਕੇ ਤੈਨੂੰ ਦਿਸ ਨਹੀਂ ਰਿਹਾ। ਪਹਿਲਾ ਬਚਨ ਹੈ, ਚੱਲੇ ਚੱਲਣ ਹਾਰ ਵਾਟ ਵਟਾਇਆ। ਚੱਲੇ ਚੱਲਣ ਹਾਰ ਕਿਹੜੇ ਹੁੰਦੇ ਨੇ? ਚੱਲਣ ਹਾਰ ਨੇ ਵੀ ਜਿਹਨਾਂ ਨੇ ਇੱਥੋਂ ਤੁਰ ਜਾਣਾ ਸੰਸਾਰ ਤੋਂ, ਆਪਾਂ ਸਾਰੇ ਉਸ ਕੈਟਾਗਰੀ ਵਿੱਚ ਆਉਂਦੇ ਹਾਂ। ਪਰਦੇਸੀ ਹਾਂ ਆਪਾਂ, ਹੈ ਪਰਦੇਸੀ ਹਾਂ, ਪਰ ਬੰਦਾ ਇੱਦਾਂ ਮੰਨ ਕੇ ਬੈਠਾ ਵੀ ਜਿਵੇਂ ਮੈਂ ਸਦਾ ਇੱਥੇ ਰਹਿਣਾ। ਉਹ ਮਹਾਰਾਜ ਦੀ ਬਾਣੀ ਦਾ ਵਾਕ ਹੈ, ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਹੈ। ਉਹਨਾਂ ਆਖਿਆ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਉਹ ਪੁਰਾਣੇ ਸਮਿਆਂ ਦੇ ਵਿੱਚ ਨਾ ਗੋਇਲੀ ਆਉਂਦੇ ਹੁੰਦੇ ਸੀ, ਗੋਇਲੀ ਜਿਹੜੇ ਗਾਵਾਂ ਮੱਝਾਂ ਨੂੰ ਚਾਰਨ ਵਾਲੇ ਹੁੰਦੇ ਨੇ, ਉਹਨਾਂ ਨੇ ਆਉਣਾ ਜਿੱਥੇ ਤੇ ਹਰੀ ਚਰਾਂਦ ਹੋਣੀ, ਉਹਨਾਂ ਨੇ ਮੱਝਾਂ ਚਾਰਨੀਆਂ, ਗੁੱਜਰ ਆਉਂਦੇ ਹੁੰਦੇ ਸੀ, ਤੇ ਜਦੋਂ ਉੱਥੇ ਸੋਕਾ ਪੈ ਜਾਣਾ ਜਾਂ ਸਿਆਲ ਆ ਜਾਣਾ, ਹੁਣ ਉੱਥੇ ਹਰਿਆਵਲ ਨਾ ਰਹਿਣੀ, ਤੇ ਉਹਨਾਂ ਨੇ ਉੱਥੋਂ ਫਿਰ ਤੁਰ ਜਾਣਾ। ਵੀ ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਹੁੰਦਾ। ਬਾਜੀਗਰ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਉਹ ਭਰਾ ਉਹਨਾਂ ਨੇ ਸਾਰੀ ਜ਼ਿੰਦਗੀ ਗੱਡਿਆਂ ਦੇ ਉੱਤੇ ਕੱਢੀ, ਅੱਜ ਇੱਕ ਪਿੰਡ ਦੂਜੇ ਪਿੰਡ, ਉਹ ਪੱਕਾ ਟਿਕਾਣਾ ਨਹੀਂ ਸੀ ਕੋਈ ਕਰਦੇ ਹੁੰਦੇ, ਉਹਨਾਂ ਦਾ ਇੱਕ ਥਾਂ ਉੱਤੇ ਕੋਈ ਟਿਕਾਣਾ ਨਹੀਂ ਸੀ। ਤੋ ਮਹਾਰਾਜ ਨੇ ਆਖਿਆ, ਅਸਲ ਵਿੱਚ ਨਾ ਸਾਰਾ ਸੰਸਾਰ ਉਹ ਗੋਇਲ ਹੈ, ਉਹ ਮੱਝਾਂ ਚਾਰਨ ਵਾਲਾ ਏ, ਜਿਹੜਾ ਇੱਕ ਸਮੇਂ ਲਈ ਆਉਂਦਾ ਹੈ ਤੇ ਇੱਥੋਂ ਚੱਲਿਆ ਜਾਂਦਾ। ਹਰ ਬੰਦਾ ਇੱਥੇ ਇੱਦਾਂ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰ ਆ। ਆਖਿਆ ਸੰਸਾਰ ਇੱਦਾਂ ਹੀ ਹੈ, ਪਰ ਬੰਦੇ ਦੇ ਹਾਲਾਤ ਵੇਖੋ ਵੀ ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ। ਵੀ ਇਹ ਕੂੜ ਕਮਾਉਂਦਾ ਆਪਣੇ ਜੀਵਨ ਦੇ ਵਿੱਚ ਫਰੇਬ ਦਗੇਬਾਜ਼ੀਆਂ ਤੇ ਝੂਠ ਕਮਾਉਂਦਾ, ਇੱਦਾਂ ਵੀ ਜਿਵੇਂ ਮੈਂ ਇੱਥੇ ਪੱਕਾ ਹੀ ਬੱਝਾ ਹੋਇਆ। ਬੰਦਾ ਜਦੋਂ ਕੰਮ ਕਰਦਾ ਨਾ ਕੋਈ, ਉਹਨੂੰ ਇੱਦਾਂ ਲੱਗਦਾ ਵੀ ਇਹ ਪੱਕਾ ਟਿਕਾਣਾ ਹੈ ਮੇਰਾ। ਬੰਦਾ ਜੇ ਧਨ ਦੌਲਤ ਲਈ ਠੱਗੀਆਂ ਬੇਈਮਾਨੀਆਂ ਵੀ ਕਰ ਰਿਹਾ, ਇਸੇ ਕਰਕੇ ਕਰ ਰਿਹਾ, ਉਹਨੂੰ ਇਹ ਲੱਗਦਾ ਵੀ ਇਹ ਟਿਕਾਣਾ ਮੇਰਾ ਸਦਾ ਹੀ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ। ਤੋ ਬਾਬਾ ਜੀ ਨੇ ਆਖਿਆ, ਇਹ ਮੁਕਾਮ, ਇਹ ਟਿਕਾਣਾ ਪੱਕਾ ਨਹੀਂ ਹੈ, ਪਰ ਤੂੰ ਕੂੜ ਕਮਾਉਣਾ ਹੈਗਾ, ਤੂੰ ਗੋਇਲ ਹੈ, ਅੱਜ ਆਇਆ ਹੈ ਕੱਲ ਨੂੰ ਇੱਥੋਂ ਚਲੇ ਜਾਣਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੁੱਲਤ ਪੁੰਨੀ ਚੱਲਣਾ, ਤੂੰ ਸੰਮਲ ਘਰ ਬਾਰ। ਤੋ ਬਾਬਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ। ਜਾਗੋ ਜਾਗੋ ਸੂਤਿਓ, ਚੱਲਿਆ ਵਣਜਾਰਾ। ਆਖਿਆ ਸੁੱਤੇ ਬੰਦੇ ਹੋ, ਜਾਗੋ, ਕਦੋਂ ਸੁਚੇਤ ਹੋਵੋਗੇ? ਨੀਤ ਨੀਤ ਘਰ ਬੰਧੀਏ ਜੇ ਰਹਿਣਾ ਹੋਈ। ਆਖਿਆ ਘਰ ਤੇ ਤਾਂ ਬੰਨ ਜੇ ਇੱਥੇ ਪੱਕਾ ਟਿਕਾਣਾ ਹੈ, ਤੇਰਾ ਪੱਕਾ ਵਸੇਬਾ ਹੈ, ਇੱਥੇ ਚਲੇ ਜਾਣਾ ਹੈ ਤੂੰ। ਤੇਰੇ ਤੋਂ ਪਹਿਲਾਂ ਤੁਰ ਕੇ ਕਹੀ ਤੇ ਤੂੰ ਹੀ ਤੁਰ ਜਾਣਾ। ਕਿਉਂ ਐਵੇਂ ਕੂੜ ਦੀ ਜ਼ਿੰਦਗੀ ਜੀ ਰਿਹਾ, ਕਿਉਂ ਐਵੇਂ ਝੂਠ ਦੀ ਜ਼ਿੰਦਗੀ ਜੀ ਰਿਹਾ? ਨੀਤ ਨੀਤ ਘਰ ਬੰਧ ਗਿਆ,
ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲ ਸੀ ਜੇ ਜਾਣਾ ਕੋਈ ਤੋ ਸਤਿਗੁਰ ਨੇ ਇੱਥੇ ਵੀ ਬਖਸ਼ਿਸ਼ ਕੀਤੀ ਚੱਲੇ ਚੱਲਣ ਹਾਰ ਵਾਟ ਵਟਾਇਆ ਇੱਕ ਉਹ ਨੇ ਜਿਹੜੇ ਕੁਝ ਵੱਟ ਕੇ ਤੁਰ ਗਏ ਵੱਟ ਦਾ ਮਤਲਬ ਕਹਿੰਦਾ ਖੱਟੀ ਕਰਕੇ ਤੁਰ ਗਏ ਇਸ ਜ਼ਿੰਦਗੀ ਦੇ ਰਸਤੇ ਵਿੱਚੋਂ ਕੁਝ ਵੱਟ ਕੇ ਕੁਝ ਖੱਟ ਕੇ ਤੁਰ ਗਏ ਇੱਕ ਤੇ ਉਹ ਨੇ ਜਿਨ੍ਹਾਂ ਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਵੀ ਜਿਨ੍ਹਾਂ ਨੇ ਸੱਚੀ ਇਸ ਰਸਤੇ ਅੱਛਾ ਰਸਤੇ ਵਿੱਚੋਂ ਕੀ ਵੱਟਿਆ ਜਾ ਸਕਦਾ ਜੀ ਇਹ ਵੀ ਇੱਕ ਸਵਾਲ ਹੈ ਆਪਾਂ ਰਸਤੇ 'ਤੇ ਚੱਲਦੇ ਹੋਈਏ ਅਤੇ ਰਸਤੇ ਵਿੱਚੋਂ ਵੀ ਕੁਝ ਵੱਟਿਆ ਜਾ ਸਕਦਾ ਵੱਟਿਆ ਬੰਦੇ ਨੇ ਹੱਟੀਆਂ ਤੋਂ ਹੈ ਰਸਤੇ ਵਿੱਚੋਂ ਕੀ ਵੱਟੋਗੇ ਤੁਹਾਡਾ ਰਸਤੇ 'ਤੇ ਚੱਲਣਾ ਤੁਸੀਂ ਕਿੱਦਾਂ ਚੱਲ ਰਹੇ ਉਹ ਵੀ ਇੱਕ ਖੱਟੀ ਹੈ ਮੰਨ ਲਓ ਇਹਨੂੰ ਇੱਦਾਂ ਸਮਝ ਲਓ ਵੀ ਤੁਸੀਂ ਆ ਰਹੇ ਸੀ ਗੱਡੀ ਡਰਾਈਵ ਕਰ ਰਹੇ ਸੀ ਤੁਹਾਡੇ ਅੱਗੇ ਇੱਕ ਹੋਰ ਗੱਡੀ ਸੀ ਹੁਣ ਉਹ ਬੰਦਾ ਚੰਗੇ ਤਰੀਕੇ ਨਾਲ ਗੱਡੀ ਨਹੀਂ ਡਰਾਈਵ ਕਰ ਰਿਹਾ ਉਹ ਅਗਲਿਆਂ ਨੂੰ ਵੀ ਟਰਬਲ ਦੇ ਰਿਹਾ ਅਤੇ ਪਿਛਲੇ ਵਾਲਿਆਂ ਨੂੰ ਵੀ ਟਰਬਲ ਦੇ ਰਿਹਾ ਉਹਨੇ ਕੀ ਖੱਟਿਆ ਉਹ ਮੱਥੇ ਉੱਤੇ ਕਲੰਕ ਖੱਟ ਕੇ ਆਪਣੇ ਘਰੇ ਤੁਰ ਗਿਆ ਤੁਰ ਉਹ ਵੀ ਗਿਆ ਰਸਤੇ ਤੋਂ ਅਤੇ ਇੱਕ ਉਸ ਜਿਵੇਂ ਮੁਸਾਫਰ ਕਿੰਨੀਆਂ ਉਦਾਹਰਨਾਂ ਨੇ ਜਦੋਂ ਕਦੇ ਮ੍ਰਿਤਕ ਸੰਸਕਾਰ ਹੁੰਦੇ ਨੇ ਅਤੇ ਕਥਾ ਕਰਨ ਦਾ ਮੌਕਾ ਮਿਲਦਾ ਅਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਠੀਕ ਹੈ ਦੁਨੀਆਂ ਦੇ ਰਸਤੇ ਉੱਤੋਂ ਸਾਰਿਆਂ ਨੇ ਤੁਰ ਜਾਣਾ ਹੁਣ ਰਸਤੇ ਵਿੱਚੋਂ ਵੀ ਖੱਟੀ ਕੀਤੀ ਜਾ ਸਕਦੀ ਹੈ ਜਿਵੇਂ ਨਾ ਕੋਈ ਬੰਦਾ ਸਰਾਂ ਦੇ ਵਿੱਚ ਰੁਕਿਆ ਪੁਰਾਣੇ ਸਮਿਆਂ 'ਚ ਕੋਈ ਮੋਟਲ ਤਾਂ ਹੁੰਦੇ ਨਹੀਂ ਸਨ ਰੁਕਣ ਵਾਸਤੇ ਸਰਾਵਾਂ ਜਿਹੜਾ ਕੋਈ ਸ਼ਾਹੂਕਾਰ ਹੁੰਦਾ ਸੀ ਜਿੱਥੇ ਚਾਰ ਕੋਈ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਅੱਧਾ ਕਮਰਾ ਪਿੰਡ ਤੋਂ ਬਾਹਰ ਬਣਾ ਦਿੰਦੇ ਸੀ ਵੀ ਜੇ ਕੋਈ ਯਾਤਰੂ ਤੁਰਿਆ ਜਾਵੇ ਤਾਂ ਰਾਤ ਨੂੰ ਇੱਥੇ ਉਹ ਆਰਾਮ ਕਰ ਲਵੇ ਤੋ ਤਾਂ ਕਰਕੇ ਹੀ ਕਿਸੇ ਨੇ ਆਖਿਆ ਵੀ ਇਹ ਜਗਤ ਸਰਾਏ ਮੁਸਾਫਰਾਂ ਦੀ ਵੀ ਇਹ ਸੰਸਾਰ ਕੀ ਹੈ ਇੱਕ ਮੁਸਾਫਰਾਂ ਦੀ ਸਰਾਂ ਵਰਗਾ ਹੈ ਸਰਾਂ ਖਾਨਾ ਹੈ ਇੱਕ ਤੋ ਇੱਕ ਬੰਦਾ ਸਰਾਂ ਦੇ ਵਿੱਚ ਆ ਕੇ ਰੁਕਿਆ ਉਹ ਬੜਾ ਬੰਦਾ ਲਾਇਕ ਸੀ ਉਹਨੇ ਕੀ ਕੀਤਾ ਜਦੋਂ ਸਰਾਂ ਦੇ ਵਿੱਚ ਆਣ ਕੇ ਰੁਕਿਆ ਉਹਨੇ ਪਹਿਲਾਂ ਤਾਂ ਸ਼ੁਕਰ ਕੀਤਾ ਸਰਾਂ ਦੇ ਵਿੱਚ ਰੁਕ ਕੇ ਉਹਨੇ ਸ਼ੁਕਰ ਕੀਤਾ ਵੀ ਸ਼ੁਕਰ ਹੈ ਕੋਈ ਐਸੀ ਆਰਾਮਗਾਹ ਹੈ ਜਿੱਥੇ ਮੈਂ ਥੋੜ੍ਹਾ ਚਿਰ ਬੈਠ ਕੇ ਕੀ ਕਰ ਲਵਾਂਗਾ ਆਰਾਮ ਕਰ ਲਵਾਂਗਾ ਫਿਰ ਮੈਂ ਅੱਗੇ ਆਪਣੀ ਯਾਤਰਾ ਨੂੰ ਚੱਲ ਪਵਾਂਗਾ ਜਦੋਂ ਨਾ ਉਹ ਰਾਤ ਨੂੰ ਸੁੱਤਾ ਅਗਲੇ ਦਿਨ ਸਵੇਰੇ ਉੱਠਿਆ ਉਹਨੇ ਚਾਦਰਾਂ ਝਾੜ ਝੂੜ ਕੇ ਵਿਛਾ ਦਿੱਤੀਆਂ ਅਤੇ ਸਰਾਂ ਦੀ ਸਫਾਈ ਕਰ ਦਿੱਤੀ ਉਹਨੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਹੈ ਉਹਨੂੰ ਵੀ ਚਾਦਰਾਂ ਵਿਛੀਆਂ ਮਿਲਣ ਇਹ ਨਾ ਹੋਵੇ ਵੀ ਉਹਨੂੰ ਆਉਂਦਿਆਂ ਪਹਿਲਾਂ ਇੱਕ ਤਰ੍ਹਾਂ ਵਿਚਾਰੇ ਨੂੰ ਸਫਾਈ ਕਰਨੀ ਪਵੇ ਆਹ ਹੁੰਦਾ ਨਾ ਕਈ ਵਾਰ ਆਹ ਬੇਸਮੈਂਟਾਂ ਦੀਆਂ ਖੇਡਾਂ ਵੀ ਐਸੀਆਂ ਹੁੰਦੀਆਂ ਵੀ ਕਈ ਜਿਹੜੇ ਨੇ ਉਹ ਤਾਂ ਜਾਣ ਤੋਂ ਪਹਿਲਾਂ ਐਨ ਸਫਾਈ ਚੰਡ ਕੇ ਜਾਂਦੇ ਨੇ ਵੀ ਇੱਦਾਂ ਦੇ ਕੇ ਜਾਣੀ ਅਗਲੇ ਕਹਿਣ ਵੀ ਠੀਕ ਹੈ ਇੱਥੇ ਬੰਦੇ ਰਹਿੰਦੇ ਸੀ ਅਤੇ ਕੋਈ ਦੂਜੇ ਵੀ ਹੋ ਸਕਦੇ ਉਹ ਕਹਿੰਦੇ ਕੋਈ ਗੱਲ ਨਹੀਂ ਆਪੇ ਕਰ ਲੈਣਗੇ ਤਾਂ ਦੋ ਤਰ੍ਹਾਂ ਦੇ ਬੰਦੇ ਨੇ ਤੋ ਦੁਨੀਆਂ ਵਿੱਚ ਵੀ ਇਹੋ ਖੇਡ ਵਾਪਰਦੇ ਹੁਣ ਪਹਿਲਾ ਬੰਦਾ ਆਇਆ ਉਹਨੇ ਚਾਦਰ ਨੂੰ ਧੋਤਾ ਬਣਾ ਸਵਾਰ ਕੇ ਸਾਰੀ ਸਰਾਂ ਨੂੰ ਚਮਕਾ ਗਿਆ ਅਤੇ ਜਾਣ ਲੱਗਾ ਕਹਿੰਦਾ ਵੀ ਮੇਰੇ ਕੋਲ ਇੱਕ ਸੁੰਦਰ ਦੀ ਸਿਨਰੀ ਹੈ ਕੋਈ ਇੱਥੇ ਲਾ ਦਿੰਦੇ ਸੋਹਣੀ ਲੱਗੇਗੀ ਇਹਨੂੰ ਹੋਰ ਸ਼ਿੰਗਾਰ ਦਈਏ ਹੁਣ ਉਹ ਵੀ ਤੁਰ ਗਿਆ ਸਰਾਂ ਦੇ ਵਿੱਚੋਂ ਇੱਕ ਹੋਰ ਆਇਆ ਉਹ ਵੀ ਉਸੇ ਸਰਾਂ ਦੇ ਵਿੱਚ ਰਹਿਣ ਆਇਆ ਉਹਨੇ ਗੰਦ ਪਾਇਆ ਰੱਜ ਕੇ ਅਤੇ ਜਾਣ ਲੱਗਾ ਸਿਨਰੀ ਵੀ ਲਾਹ ਕੇ ਲੈ ਗਿਆ ਚਾਦਰਾਂ ਵੀ ਚੁੱਕ ਕੇ ਲੈ ਗਿਆ ਹੁਣ ਦੋਵੇਂ ਜਾਣੇ ਤੁਰ ਗਏ ਪਰ ਇੱਕ ਦਾ ਵਿਹਾਰ ਕਿੱਦਾਂ ਦਾ ਸੀ ਦੂਜੇ ਦਾ ਇੱਕ ਕੁਝ ਵੱਟ ਕੇ ਗਿਆ ਇੱਕ ਕੁਝ ਖੱਟ ਕੇ ਗਿਆ ਅਤੇ ਇੱਕ ਧੰਦਾ ਪਿੱਟਦਾ ਹੀ ਸੰਸਾਰ ਤੋਂ ਮਰ ਗਿਆ ਖਤਮ ਹੋ ਗਿਆ ਤੋ ਇੱਦਾਂ ਇਹ ਜਿਹੜਾ ਸੰਸਾਰ ਹੈ ਇਹ ਹੈ ਤਾਂ ਸਾਰਿਆਂ ਲਈ ਮੁਸਾਫਰਖਾਨਾ ਹੀ ਹੈ ਰਸਤਾ ਹੀ ਹੈ ਤੋ ਮਹਾਰਾਜ ਨੇ ਗੱਲ ਜਿਹੜੀ ਸਾਨੂੰ ਸਮਝਾਈ ਆਖਿਆ ਚੱਲੇ ਚੱਲਣ ਹਾਰ ਵਾਟ ਵਟਾਇਆ ਇੱਕ ਉਹ ਸੀ ਚਲੇ ਗਏ ਪਰ ਜ਼ਿੰਦਗੀ ਦੇ ਰਸਤੇ ਵਿੱਚੋਂ ਕੁਝ ਖੱਟ ਕੇ ਗਏ ਕੁਝ ਵੱਟ ਕੇ ਗਏ ਅਤੇ ਦੂਜੇ ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਅਤੇ ਇੱਕ ਉਹਨੇ ਜਿਨ੍ਹਾਂ ਨੂੰ ਜੀਵਨ ਵਿੱਚ ਸੱਚ ਕਦੀ ਚੰਗਾ ਹੀ ਨਹੀਂ ਲੱਗਾ ਉਹ ਦੁਨੀਆਂ ਦੇ ਧੰਦੇ ਪਿੱਟਦਿਆਂ ਇੱਥੋਂ ਮਰ ਗਏ ਅਤੇ ਤੁਰ ਗਏ ਧੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਦੂਜੇ ਬੰਦ ਵਿੱਚ ਸੱਚ ਮਿਲਿਆ ਸਚਿਆਰ ਕੂੜ ਨਾ ਪਾਈਏ ਵੇਖੋ ਜਿਹੜਾ ਬੰਦਾ ਜਿਹਦਾ ਗਾਹਕ ਹੁੰਦਾ ਇਹਨਾਂ ਉਹਨੂੰ ਉਹੋ ਹੀ ਮਿਲਦਾ ਉਹੋ ਹੀ ਮਿਲਦਾ ਮੈਂ ਕਈ ਵਾਰ ਇਹਨੂੰ ਮਹਿਸੂਸ ਨਾ ਕਰਿਓ ਗੱਲ ਨੂੰ ਸਿਰਫ ਇੱਕ ਇਗਜ਼ਾਮਪਲ ਵਜੋਂ ਮੈਂ ਗੱਲ ਕਹਿਣ ਲੱਗਾ ਜਿਹੜਾ ਗੁਰਦੁਆਰਾ ਹੈ ਨਾ ਇੱਥੇ ਤੁਹਾਨੂੰ ਸ਼ਬਦ ਵੀ ਮਿਲੇਗਾ ਇੱਥੇ ਤੁਹਾਨੂੰ ਸਾਰੀ ਚੀਜ਼ ਮਿਲ ਜਾਵੇਗੀ ਪੇਟ ਦੇ ਭੁੱਖੇ ਹੋ ਤਾਂ ਤੁਹਾਨੂੰ ਲੰਗਰ ਮਿਲ ਜਾਵੇਗਾ ਆਤਮਾ ਦੀ ਭੁੱਖ ਹੈ ਤਾਂ ਤੁਹਾਨੂੰ ਗੁਰੂ ਦਾ ਕੀ ਮਿਲੇਗਾ ਸ਼ਬਦ ਮਿਲੇਗਾ ਜੇ ਤੁਹਾਨੂੰ ਨਿੰਦਿਆ ਦੀ ਭੁੱਖ ਹੈ ਤਾਂ ਤੁਹਾਨੂੰ ਇੱਥੋਂ ਨਿੰਦਿਆ ਵੀ ਮਿਲ ਜਾਵੇਗੀ ਮਤਲਬ ਕਾਹਦੇ ਕੀ ਹੈ ਵੀ ਜਿੱਦਾਂ ਦਾ ਤੁਹਾਡਾ ਅੰਦਰ ਹੈ ਉੱਦਾਂ ਦੀ ਹਰ ਚੀਜ਼ ਹਰ ਇੱਕ ਜਗ੍ਹਾ 'ਤੇ ਅਵੇਲੇਬਲ ਹੁੰਦੀ ਹੈ ਤੁਸੀਂ ਕੀ ਪਿੱਕ ਕਰਨਾ ਤੁਹਾਡੀ ਹੈ ਮਰਜ਼ੀ ਤੁਹਾਡਾ ਅੰਦਰ ਨਫ਼ਰਤ ਨਾਲ ਭਰਿਆ ਪਿਆ ਨਾ
ਤੁਹਾਡੇ ਅੰਦਰ ਈਰਖਾ ਹੈ, ਜਲਨ ਹੈ, ਤੁਸੀਂ ਗੁਰਦੁਆਰੇ ਵਿੱਚ ਸਟੈਪ ਪਾਓ, ਕਦਮ ਪਾਓ, ਤੁਸੀਂ ਜੋ ਚਾਹੁੰਦੇ ਹੋ ਤੁਹਾਨੂੰ ਉਹੋ ਹੀ ਮਿਲ ਜਾਵੇਗਾ। ਇਹ ਨਹੀਂ ਹੈ ਵੀ ਤੁਹਾਨੂੰ ਦੁਨੀਆਂ ਉਹ ਦੇ ਰਹੀ ਹੈ, ਇਹਨੂੰ ਸਮਝੋ ਥੋੜ੍ਹਾ ਜਿਹਾ। ਇਹ ਖੇਡ ਉੱਦਾਂ ਦੀ ਹੈ ਵੀ ਜਿਵੇਂ ਸ਼ੀਸ਼ੇ ਦੇ ਸਾਹਮਣੇ ਤੁਸੀਂ ਜਾਓ ਅਤੇ ਜਿੱਦਾਂ ਦੇ ਤੁਸੀਂ ਉਹ ਉੱਦਾਂ ਦਾ ਰਿਫਲੈਕਸ਼ਨ ਜਿਹੜੀ ਹੈ, ਉੱਦਾਂ ਦੀਆਂ ਚੀਜ਼ਾਂ ਰਿਫਲੈਕਟ ਹੋ ਕੇ ਤੁਹਾਨੂੰ ਵਾਪਸ ਮਿਲਣਗੀਆਂ। ਤੋ ਜੋ ਤੁਹਾਨੂੰ ਚਾਹੀਦਾ ਹੈ

ਜਿੱਥੇ ਕੋਈ ਗੁਰੂ ਦੇ ਸ਼ਬਦ ਨਾਲ ਸਾਂਝ ਬਣਾ ਕੇ ਤੇ ਆਪੋ ਆਪਣੇ ਘਰਾਂ ਨੂੰ ਪਰਤ ਗਏ। ਜਿਹੜੇ ਸਾਡੇ ਵੀਰਾਂ ਭਰਾਵਾਂ ਨੇ ਕੋਈ ਕੰਮਾਂ ਕਾਰਾਂ ਤੇ ਜਾਣਾ ਹੈ, ਉਹ ਜਾਣ ਲੱਗਾ, ਜਿੱਥੇ ਸੰਗਤ ਕਰ ਗਿਆ, ਨਮਸਕਾਰ ਕਰ ਗਿਆ, ਕੋਈ ਸੇਵਾ ਕਰ ਗਿਆ, ਜਾਣ ਲੱਗਾ, ਇੱਕ ਅੱਧਾ ਪ੍ਰਸ਼ਾਦਾ ਵੀ ਜਿਹੜਾ ਹੈ ਉਹ ਛਕ ਵੀ ਗਿਆ, ਲੈ ਵੀ ਗਿਆ, ਚਲੋ ਇਹ ਠੀਕ ਹੈ ਗੱਲ, ਕੋਈ ਮਾੜੀ ਗੱਲ ਨਹੀਂ ਹੈ, ਲੋੜਵੰਦਾਂ ਵਾਸਤੇ ਹੀ ਹੈ। ਪਰ ਜੇ ਬੰਦਾ ਅੰਦਰ ਮੱਥਾ ਟੇਕਣ ਵੀ ਨਹੀਂ ਆ ਰਿਹਾ, ਚਾਹ ਦੀ ਕਈ ਨਹੀਂ ਕੱਢ ਕੇ ਤੇ ਬਾਹਰੋਂ ਬਾਹਰ ਭਰ ਕੇ ਮੁੜ ਰਿਹਾ, ਇਹਦਾ ਮਤਲਬ ਹੈ ਵੀ ਅਸੀਂ ਗਾਹਕ ਤੇ ਫਿਰ ਰਹਿ ਗਏ ਪਦਾਰਥ ਦੇ। ਗਾਹਕ ਕਾਹਦੇ ਰਹਿ ਗਏ? ਆਪਾਂ ਪਦਾਰਥ ਦੇ। ਹਾਂ, ਇੱਕ ਛਲਾਵਾ ਜਿਹਾ ਆਪਣੇ ਆਪ ਨੂੰ ਧੋਖਾ ਜਿਹਾ ਇਹ ਜ਼ਰੂਰ ਦੇ ਲਿਆ ਵੀ ਮੈਂ ਤੇ ਗੁਰਦੁਆਰੇ ਗਿਆ ਸੀ, ਅਸੀਂ ਗਾਹਕ ਨਹੀਂ ਬਣੇ। ਲੋੜ ਹੈ ਵੀ ਆਹ ਗੁਰੂ ਦੇ ਸ਼ਬਦ ਮੋਤੀ ਨੇ, ਮੈਂ 5 ਮਿੰਟ ਬੈਠਾ, 10 ਮਿੰਟ ਬੈਠਾ, ਕੋਈ ਕੀਰਤਨ ਸੁਣਾ, ਮੇਰੇ ਕੰਨਾਂ ਵਿੱਚ ਗੁਰੂ ਦਾ ਸ਼ਬਦ ਪਵੇ, ਪਰ ਗਾਹਕ ਨਹੀਂ ਨਾ ਹੈਗੇ। ਜਿਹੜਾ ਜਿਹੜੀ ਚੀਜ਼ ਦਾ ਗਾਹਕ ਹੋਵੇ ਉਹਨੂੰ ਵਾਪਸ ਉਹ ਚੀਜ਼ ਮਿਲ ਜਾਂਦੀ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਇੱਕ ਸੰਸਾਰ ਤੇ ਉਹ ਲੋਕ ਨੇ ਜਿਹੜੇ ਸੱਚ ਚਾਹੁੰਦੇ ਨੇ ਤੇ ਉਹਨਾਂ ਨੂੰ ਸੱਚ ਮਿਲਦਾ ਵੀ ਹੈ, ਤੇ ਸੱਚਿਆਂ ਨੂੰ ਕਦੀ ਕੂੜ ਨਹੀਂ ਚੰਗਾ ਲੱਗਦਾ, ਤੇ ਜਿਹੜਾ ਕੂੜ ਹੈ ਜਿਹਨੂੰ ਗਾਰਬੇਜ ਚਾਹੀਦਾ ਹੈ ਉਹਨੂੰ ਕੀ ਮਿਲੇਗਾ? ਗਾਰਬੇਜ ਮਿਲੇਗਾ। ਆਪਣੇ ਘਰਾਂ ਦੇ ਬਾਹਰ ਚਲੋ ਹੈ ਤੇ ਕੰਮ ਹੀ ਹੈ, ਮਾੜਾ ਕੰਮ ਨਹੀਂ ਹੈ। ਲੋਕ ਆਉਂਦੇ ਨੇ, ਕੋਈ ਗਾਰਬੇਜ ਦਾ ਟਰੱਕ ਲੈ ਕੇ ਆਇਆ, ਉਹ ਤੁਹਾਡੇ ਘਰੋਂ ਹੀਰੇ ਮੋਤੀ ਥੋੜਾ ਲੈ ਜਾਂਦਾ, ਉਹ ਕੀ ਲੈ ਕੇ ਜਾਂਦਾ? ਬਾਹਰੋਂ ਜਿਹੜਾ ਕੱਢ ਕੇ ਵੇਸਟ ਰੱਖਿਆ ਹੁੰਦਾ ਉਹ ਹੀ ਲੈ ਕੇ ਜਾਂਦਾ ਨਾ, ਗਾਰਬੇਜ ਹੀ ਲੈ ਕੇ ਜਾਂਦਾ। ਤੋ ਬੰਦਾ ਮੈਂਟੈਲਿਟੀ ਵੀ ਕਈ ਵਾਰ ਬੰਦੇ ਦੀ ਇੱਦਾਂ ਦੀ ਹੁੰਦੀ ਹੈ ਵੀ ਬੰਦਾ ਸਾਰੀ ਜ਼ਿੰਦਗੀ ਕੀ ਢੋਂਦਾ ਰਹਿੰਦਾ ਆਪਣੇ ਅੰਦਰ ਗਾਰਬੇਜ, ਕਿਉਂਕਿ ਉਹਦਾ ਕੰਮ ਉਹ ਹੈ, ਉਹਦੀ ਡਿਊਟੀ ਉਹ ਲਾਈ ਹੋਈ ਰੱਬ ਨੇ। ਤੋ ਸਤਿਗੁਰ ਨੇ ਆਖਿਆ ਸੱਚ ਮਿਲਿਆ ਸਚਿਆਰ, ਸਚਿਆਰਾਂ ਬੰਦਿਆਂ ਨੂੰ ਸੱਚ ਮਿਲਦਾ, ਕੂੜ ਨਾ ਪਾਈਐ, ਕੂੜ ਨਾ ਪਾਈਐ, ਸੱਚੇ ਸਿਉਂ ਚਿੱਤ ਲਾਏ ਬਹੁੜ ਨਾ ਆਈਐ। ਜਿਹੜਾ ਸੱਚ ਨਾਲ ਚਿੱਤ ਲਾਉਂਦਾ ਉਹ ਜਨਮ ਮਰਨ ਦੇ ਗੇੜ ਤੋਂ ਮੋਹਤ ਹੋ ਜਾਂਦਾ। ਅਗਲਾ ਬਚਨ ਹੈ ਮੋਇਆ ਕੌ ਕਿਆ ਰੋਵੋ। ਅੱਛਾ, ਕੋਈ ਬੰਦਾ ਨਾ ਮਰ ਗਿਆ ਤੇ ਲੋਕ ਦੁਹਥੜੇ ਮਾਰ ਮਾਰ ਕੇ ਰੋਂਦੇ ਨੇ। ਵੇਖੋ, ਚਲੋ ਜਿਹੜਾ ਮਰਿਆ ਹੈ, ਜਿਹੜਾ ਜਾਣ ਤੋਂ ਚਲਿਆ ਗਿਆ, ਸਾਡੇ ਨਾਲ ਉਹਦਾ ਕੋਈ ਰਿਸ਼ਤਾ ਹੈ ਤੇ ਅਸੀਂ ਇਮੋਸ਼ਨਲ ਵੀ ਹੁੰਦੇ, ਅੱਖਾਂ ਵਿੱਚੋਂ ਪਾਣੀ ਹੰਝੂ ਵਹਿ ਤੁਰਦੇ ਨੇ। ਬੜਾ ਸਿੰਪਲ ਜਿਹਾ ਇੱਕ ਮਤਲਬ ਸਿੰਪਲ ਜਿਹੀ ਘਟਨਾ ਹੈ ਵੀ ਕੋਈ ਬੰਦਾ ਜਿਹੜਾ ਕੱਲ੍ਹ ਤਾਈਂ ਸਾਡੇ ਵਿੱਚ ਸੀ, ਅੱਜ ਸਾਡੇ ਵਿੱਚ ਨਹੀਂ ਹੈਗਾ, ਸਾਡੀਆਂ ਅੱਖਾਂ 'ਚੋਂ ਹੰਝੂ ਆਏ, ਅਸੀਂ ਰੋਏ। ਪਰ ਇੱਕ ਹੁੰਦਾ ਇਹ ਦੁਹੱਥੜੇ ਮਾਰਨੇ, ਪਿੱਟਣਾ, ਇੰਨਾ ਜ਼ਿਆਦਾ ਰੋਣਾ ਵੀ ਪਤਾ ਨਹੀਂ ਕੀ ਹੋ ਗਿਆ ਹੁਣ, ਵੀ ਸਭ ਕੁਝ ਜਿਵੇਂ ਖਤਮ ਹੋ ਗਿਆ। ਬਾਬੇ ਨੇ ਬਖਸ਼ਿਸ਼ ਭਰਿਆ ਵਾਕ ਰੱਖਿਆ। ਵੈਸੇ ਇੱਕ ਥਾਂ 'ਤੇ ਨਾ ਕਬੀਰ ਸਾਹਿਬ ਨੇ, ਕਬੀਰ ਸਾਹਿਬ ਨੂੰ ਕੋਈ ਬੰਦਾ ਮਿਲਿਆ, ਕਹਿੰਦਾ ਜੀ ਫਲਾਨਾ ਬੰਦਾ ਮਰ ਗਿਆ, ਬੜਾ ਲੋਕ ਰੋ ਰਹੇ ਨੇ, ਬੜੇ ਦੁਹੱਥੜੇ ਮਾਰ ਰਹੇ ਨੇ, ਫਲਾਨਾ ਸ਼ਾਹ ਮਰ ਗਿਆ, ਉਹ ਮਰ ਗਿਆ। ਤੇ ਕਬੀਰ ਸਾਹਿਬ ਕਹਿੰਦੇ ਫਿਰ ਕੀ ਹੋ ਗਿਆ? ਉਹਨਾਂ ਉਹ ਕਹਿੰਦੇ ਤੁਹਾਨੂੰ ਕੋਈ ਸੋਗ ਨਹੀਂ, ਤੁਹਾਨੂੰ ਅਫਸੋਸ ਨਹੀਂ? ਕਹਿੰਦੇ ਕਾਹਦਾ ਸੋਗ? ਸੋਗ ਤੇ ਤਾਂ ਹੋਵੇ ਵੀ ਜੇ ਉਦਾਂ ਦੁਨੀਆਂ ਵਿੱਚ ਨਾ ਹੁੰਦਾ ਹੋਵੇ, ਸਮਝੋ ਬੇਨਤੀ ਨੂੰ, ਸੋਗ ਤਾਂ ਹੋਵੇ ਜੇ ਉਦਾਂ ਸੰਸਾਰ ਵਿੱਚ ਨਾ ਹੁੰਦਾ ਹੋਵੇ, ਤੇ ਫਿਰ ਤੇ ਮੈਂ ਸੋਗ ਕਰਾਂ ਵੀ ਭਾਈ ਉਹਨਾਂ ਨਾਲ ਹੋ ਗਿਆ, ਅੱਜ ਤਾਈਂ ਇਹ ਗੱਲ ਕਿਸੇ ਦੇ ਨਾਲ ਨਹੀਂ ਸੀ ਹੋਈ, ਫਿਰ ਤੇ ਮੈਂ ਸੋਗ ਕਰਾਂ। ਅਗਲੀ ਗੱਲ ਕਬੀਰ ਸਾਹਿਬ ਨੇ ਹੋਰ ਬੜੀ ਮਹਾਨਤਾ ਵਾਲੀ ਰੱਖੀ। ਵੇਖੋ, ਅਸੀਂ ਇੱਕ ਦੂਜੇ ਨੂੰ ਮੂੰਹ ਮਲਾਜੇ ਦਾ ਕਰਕੇ ਕਈ ਗੱਲਾਂ ਜਿਹੜੀਆਂ ਉਹ ਚੁੱਪ ਕਰਕੇ ਸਹਿ ਜਾਂਦੇ ਹਾਂ, ਆਪਾਂ ਕਰਦੇ ਨਹੀਂ ਕਿਉਂਕਿ ਦੁਨੀਆਦਾਰੀ ਹੈ। ਪਰ ਕਬੀਰ ਸਾਹਿਬ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਉਹਨਾਂ ਪਤਾ ਕੀ ਕਿਹਾ? ਉਹ ਕਹਿੰਦੇ ਅਵਰ ਮੋਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਣ ਜੀਜੈ। ਕਹਿੰਦਾ ਮੈਂ ਕਿਸੇ ਦੇ ਮਰਨ ਦਾ ਕਾਹਦਾ ਸੋਗ ਕਰਾਂ? ਸੋਗ ਤੇ ਤਾਂ ਕਰਾਂ ਜੇ ਮੈਂ ਜਿਉਂਦਾ ਰਹਿਣਾ ਹੋਵੇ। ਆਖਿਆ ਮਰ ਤੇ ਮੈਂ ਵੀ ਜਾਣਾ, ਮੈਂ ਵੀ ਖਤਮ ਹੋ ਜਾਣਾ। ਇਸ ਕਰਕੇ ਉਹਨਾਂ ਆਖਿਆ ਜੇ ਕੋਈ ਬੰਦਾ ਭਲਾ ਪੁਰਖ ਰੋਂਦਾ ਏ, ਜੇ ਕੋਈ ਬੰਦਾ ਭਲਾ ਬੰਦਾ ਸੰਸਾਰ ਤੋਂ ਚੱਲਦਾ ਹੈ ਤੇ ਉਹ ਤੇ ਆਪਣੇ ਗ੍ਰਹਿ ਵਿੱਚ ਜਾ ਕੇ ਟਿਕ ਜਾਂਦਾ ਇੱਕ ਤਰੀਕੇ ਨਾਲ। ਮਾੜੇ ਬੰਦਾ ਜਿਹੜਾ ਹੈ ਉਹਦੇ ਉੱਤੇ ਲੋਕ ਅਫਸੋਸ ਕਾਹਦਾ ਕਰਨਾ? ਆਖਿਆ ਚੰਗੇ ਬੰਦੇ ਨੂੰ ਰੋਵੋ ਵੀ ਕੋਈ ਚੰਗਾ ਬੰਦਾ ਜਹਾਨ ਤੋਂ ਚੱਲਿਆ ਗਿਆ, ਮਾੜੇ ਬੰਦੇ ਦਾ ਕਾਹਦਾ ਰੋਣਾ ਹੈ? ਤੋ ਇੱਥੇ ਬਾਬੇ ਨੇ ਇੱਕ ਗੱਲ ਆਖੀ, ਆਖਿਆ ਮੋਇਆਂ ਕੌ ਕਿਆ ਰੋਵੋ ਰੋਏ ਨਾ ਜਾਣੋ। ਆਖਿਆ ਤੁਸੀਂ ਤੇ ਮੁਰਦਿਆਂ ਨੂੰ ਰੋਣ ਜੋਗੇ ਹੋ, ਅਸਲ ਵਿੱਚ ਤੁਹਾਨੂੰ ਰੋਣਾ ਵੀ ਨਹੀਂ ਆਉਂਦਾ। ਵੇਖੋ ਗੱਲ ਕਿੱਡੀ ਵੱਡੀ ਹੈ। ਮੋਇਆਂ ਕੌ, ਤੁਸੀਂ ਬੰਦਾ ਕਿੱਥੇ ਕਿੱਥੇ ਰੋਂਦਾ ਹੈ? ਜਦੋਂ ਕੋਈ ਮਰਦਾ ਹੈ ਉੱਥੇ ਰੋਂਦਾ ਹੈ, ਉਸ ਤੋਂ ਬਿਨਾਂ, ਜਾਂ ਕੋਈ ਰਿਸ਼ਤਾ ਟੁੱਟਦਾ ਹੈ ਬੰਦਾ ਉੱਥੇ ਰੋਂਦਾ ਹੈ, ਅਦਰਵਾਈਜ਼ ਬੰਦਾ ਕਦੀ ਵੀ ਵਿਰਾਗ ਵਿੱਚ ਨਹੀਂ ਆਉਂਦਾ। ਤੋ ਬਾਬਾ ਜੀ ਨੇ ਆਖਿਆ ਰੋਵੋ ਸੱਚ ਸਲਾਹੇ ਹੁਕਮ ਪਛਾਣੋ, ਰੋਣਾ ਹੈ ਤੇ ਵਿਰਾਗ ਵਿੱਚ ਆਓ ਵੀ ਮੈਂ ਸੱਚ ਨਾਲੋਂ ਟੁੱਟਿਆ ਹੋਇਆ, ਇੱਥੇ ਵਿਰਾਗ ਭਰੋ ਆਪਣੇ ਅੰਦਰ, ਇੱਥੇ ਰੋਵੋ, ਇੱਥੇ ਰੋਵੋ। ਚਿੰਤਾ ਤਾਂ ਕੀ ਕਿੱਜ ਗਿਆ ਜੋ ਅਣਹੋਣੀ, ਅਣਹੋਣੀ ਕੀ ਹੈ ਵੀ ਮੈਂ ਆਪਣੇ ਗੁਰੂ ਦੇ ਨਾਲੋਂ ਟੁੱਟਿਆ ਹੋਇਆ, ਇੱਥੇ ਰੋਵੋ। ਪਰ ਤੁਸੀਂ ਜਿਹੜਾ ਬੰਦਾ ਜਹਾਨ ਤੇ ਆਇਆ, ਮਰ ਗਿਆ, ਚਲਿਆ ਗਿਆ, ਤੁਸੀਂ ਉਹਨੂੰ ਰੋ ਰਹੇ ਹੋ, ਤੁਹਾਨੂੰ ਸੱਚਾ ਰੋਣਾ ਆਉਂਦਾ ਨਹੀਂ। ਰੋਇਆ ਬਚਨ ਰੱਖਿਆ ਬਾਬਾ ਜੀ ਨੇ, ਆਖਿਆ ਮੋਇਆ ਕੌ ਕਿਆ ਰੋਵੋ ਰੋਏ ਨਾ ਜਾਣੋ।

ਰੋਵੋ ਸੱਚ ਸਲਾਹੇ ਹੁਕਮ ਪਛਾਣ ਹੂੰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਪਛਾਣ ਕਰਕੇ ਰੋਵੋ ਵੀ ਮੈਂ ਸੱਚ ਦੇ ਨਾਲੋਂ ਟੁੱਟਿਆ ਹੋਇਆ। ਇੱਥੇ ਵਿਰਾਗ ਤੁਹਾਡੇ ਅੰਦਰ ਪੈਦਾ ਹੋਵੇ, ਬੰਦੇ ਦੇ ਮਰਨ ਤੇ ਵਿਰਾਗ ਨਾ ਹੋਵੇ, ਮਰਨ ਤੇ ਨਾ ਦੁਹਥੜੇ ਮਾਰੋ, ਇਹ ਦੁਹਥੜਾ ਮਾਰੋ ਵੀ ਮੇਰੇ ਘਰ ਦੇ ਵਿੱਚੋਂ ਗੁਰੂ ਦੀ ਵਿਚਾਰ ਨਿਕਲ ਗਈ, ਸਿੱਖੀ ਨਿਕਲ ਗਈ, ਇੱਥੇ ਰੋਵੋ ਰੋਣਾ ਤੇ। ਤੋ ਗੁਰੂ ਕਿਰਪਾ ਕਰੇ, ਬਾਬੇ ਨੇ ਕਿਹਾ ਹੁਕਮੀ ਵਜੋਂ ਲਿਖਾਏ ਆਇਆ ਜਾਣੀਏ, ਲਾਹਾ ਪੱਲੇ ਪਾਏ ਹੁਕਮ ਸਿਆਣੀਏ, ਜਿਹਨੇ ਉਹਦੇ ਹੁਕਮ ਦੀ ਪਛਾਣ ਕਰ ਲਈ ਉਹਦੇ ਪੱਲੇ ਲਾਹਾ ਪੈਂਦਾ ਹੈ। ਹੁਕਮੀ ਵਜੋਂ, ਵਜੋਂ ਕਿਹਨੂੰ ਕਹਿੰਦੇ ਨੇ, ਵਜੋਂ ਤਨਖਾਹ ਨੂੰ ਕਹਿੰਦੇ ਨੇ, ਜਿਵੇਂ ਆਪਾਂ ਪੜ੍ਹਦੇ ਬਾਣੀ ਦੇ ਵਿੱਚੋਂ ਵਜੋਂ ਸਾਹਿਬ ਕੀ ਸੇਵ ਬਿਰਾਨੀ, ਇਹ ਤਨਖਾਹ ਤੇ ਸਾਹਿਬ ਤੋਂ ਲੈਣੀ ਹੈ ਤੇ ਸੇਵਾ ਕਿਸੇ ਹੋਰ ਦੀ ਕਰਨੀ ਹੈ, ਜਿਹੜਾ ਮੁਆਵਜ਼ਾ ਹੈ ਜਿਹੜੇ ਪੈਸੇ ਉਹ ਤੇ ਆਪਣੇ ਮਾਲਕ ਤੋਂ ਲੈਣੇ ਤੇ ਸੇਵਾ ਕਿਸੇ ਹੋਰ ਦੀ ਕਰਨੀ। ਤੋ ਸਤਿਗੁਰ ਨੇ ਆਖਿਆ ਇੱਥੇ ਹੁਕਮੀ ਵਜੋਂ ਲਿਖਾਏ ਆਇਆ ਜਾਣੀ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਵਿਛੋੜੇ ਦੇ ਵਿਰਾਗ ਵਿੱਚ ਰੋਂਦਾ ਹੈ ਉਹਨੂੰ ਫਿਰ ਤਨਖਾਹ ਮਿਲਦੀ ਹੈ, ਉਹੋ ਹੀ ਸੰਸਾਰ ਉੱਤੇ ਆਇਆ ਹੋਇਆ। ਜਾਣੋ ਲਾਹਾ ਪੱਲੇ ਪਾਏ ਹੁਕਮ ਸਿਆਣੀ ਹੈ, ਉਹਨੇ ਜੀਵਨ ਵਿੱਚ ਲਾਹਾ ਖੱਟ ਲਿਆ, ਕੁਝ ਪ੍ਰਾਪਤ ਕਰਕੇ ਗਿਆ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਜੀ ਹੋਣਾ ਦੇ ਜੱਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਆਪ ਸਤਸੰਗ ਜੀ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਗੁਰਮ ਦੇ ਵਿਚਾਰਨ ਸਰਵਣ ਕਰੀਏ। ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦਿਖੀਆਂ ਬਖਸ਼ਣੇ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਫੁੱਲਾਂ ਨਾਲ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ।

ਵਾਹਿਗੁਰੂ ਜੀ ਸੱਸਾ ਸੋ ਨੀਕਾ ਕਰ ਸੋਧੋ ਘੱਟ ਪਰਚਾ ਕੀ ਬਾਤ ਨਰੋਧੋ ਸੱਸਾ ਸੋ ਨੀਕਾ ਕਰ ਸੋਧੋ ਘੱਟ ਪਰਚਾ ਕੀ ਬਾਤ ਨਰੋਧੋ ਘੱਟ ਪਰਚੈ ਜੋ ਉਪਜੈ ਭਾਵੋ ਪੂਰ ਰਹਿਆ ਤਾਂ ਤ੍ਰਿਪਵਣ ਰਾਉ ਖੱਖਾ ਖੋ

है तो सही लखे जो कोई तब ओही ओ ए ना होई। है

जुगो जुग टालो, चबर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहिब सच्चे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दीयां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरुदेव की अमृतमयी बाणी दे कीर्तन मेरे तों पहला गुरु करके रागी सिंघा पासों श्रवण कर रहे सी। तो आओ साध संगत, समा है लड़ीवार चल रही गुरु ग्रंथ साहिब दी पावन बाणी दी कथा विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। गौड़ी बावन अखरी दी विचार आपां पिछले समय तो कर रहे हां। तकरीबन 38 जिहड़े बंद ने वो भी अखर तक विचार जिहड़े ने वो आपां पिछले समय दरम्यान कीते ने। तो अज कबीर साहब ने जिहड़ा उपदेश पढ़िया है वो सस्सा खखा ते हाहा अखर। तो बाबा कबीर साहब सस्से अखर तो उपदेश दिंदे ने, सस्सा सो नीका कर सोधो। नीका का अर्थ हुंदा है जी चंगा, उत्तम जिन्हों कहने आपां। एक शब्द है निका, निका का मतलब है छोटा, ते नीका शब्द जिहड़ा है उहदा अर्थ हुंदा है उत्तम, चंगा, वधिया जिन्हों आपां आखदे। जिवें सतगुरु की बाणी विच्चों आपां इह वाक बहुत बार पढ़िया है, जागणा जागण नीका, हर कीर्तन में जागणा। तो महाराज कहिंदे ने रब की सिवत सलाह विच जागणा सब तो उत्तम जागणा हुंदा। उस निरंकार की वाहिगुरु की सिवत सलाह करनी, जे कोई बंदा उहदी सिवत सलाह विच जाग जांदा है। जागणा किन्ने है? जागणा बंदे दे मन ने है। आख्या मन दा जागया सब तो उत्तम हुंदा, शरीर करके ते हर कोई जागदा। तो सारिया जगरातियां विच्चों, सारे जागण विच्चों सब तो उत्तम जागण जिहड़ा है वह मन दा जाग जाना है, मन दा सुचेत होना है। तां ते गुरदेव ने फरमाया जागणा जागण नीका, फिर इदां ही आख्या त्यागणा त्यागण नीका। नीका दा अर्थ फिर उत्तम है, चंगा त्यागणा किहड़ा हुंदा? दुनिया विच कोई घर त्यागदा, परिवार त्यागदा, कोई धन त्यागदा, दौलत त्यागदा, ईवन धर्म दे राह उत्ते चलण वाले कई लोग भरमा भुलेखिआं दे विच शरीर दे वस्त्रां दा त्याग करदे ने, नहाउण दा त्याग करदे ने, बहुत कुछ त्यागदे ने। तो महाराज ने आख्या उत्तम त्यागना है की है, बंदे नू जीवन विच की त्यागना चाहिदा है सब तो उत्तम। जिवें बंदे ने कोई चीज खरीदनी होवे ते आपां इस गल दा नाल चेता रखदे हां वी केड़ी चीज मेरे लिए चंगी रहेगी। चीजां ते बहुत ने खरीदण वालियां, बाजार भरिया पिया है, साडे घर छोटे पै जाणगे, इन्ना कुछ है, पर बंदे लिए उत्तम चीज केड़ी है जिहड़ी उहदी वरतों विच आउंदी है, जिहड़ी उहनूं जरूरी चाहीदी है, नसैसरी है, एसेंशियल है उहदे लई। तो सतगुरु महाराज कहिंदे ने सब तो उत्तम त्याग जिहड़ा हुंदा है ना, उह कोई वस्त्रां दा त्याग, घर बार दा त्याग, उह कोई धन दौलत दा त्याग नहीं हुंदा। जे कोई बंदा आखे भी मैं इदां त्यागी बन गया, आखे सब तो उत्तम त्याग हुंदा है अपने जीवन विच्चों काम क्रोध लोभ त्यागना। जिन्हें इहदा त्याग कर दिता, अपने जीवन विच्चों क्रोध का त्याग कर दिता, झगड़े खत्म हो गए, लालच का त्याग कर दिता, भड़कना खत्म हो गई,
ਤੋ ਜੇ ਤਿਆਗ ਹੀ ਕਰਨਾ ਹੈ ਤੇ ਘਰ ਬਾਰ ਨਾ ਛੱਡੋ, ਤਿਆਗ ਕਰਨਾ ਹੈ, ਉੱਤਮ ਤਿਆਗ ਹੈ ਬੰਦਾ ਆਪਣੇ ਜੀਵਨ ਵਿੱਚੋਂ ਇਹਨਾਂ ਮੰਦੀਆਂ ਚੀਜ਼ਾਂ ਦਾ ਤਿਆਗ ਕਰੇ। ਤੋ ਖੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅੱਜ ਕਬੀਰ ਸਾਹਿਬ ਫਰਮਾਉਂਦੇ ਨੇ, ਸੱਸਾ ਸੱਸੇ ਅੱਖਰ ਤੋਂ ਉਪਦੇਸ਼ ਹੈ, ਸੋ ਨੀਕਾ ਕਰ ਸੋਧੋ। ਸੋਧੋ ਦਾ ਅਰਥ ਹੁੰਦਾ ਜੀ ਸੰਭਾਲਣਾ, ਯਾਦ ਕਰਨਾ। ਵੈਸੇ ਇੱਕ ਸੋਧੇ ਦਾ ਅਰਥ ਸੋਧਾ ਲਾਉਣਾ ਵੀ ਹੁੰਦਾ, ਇਹਨੂੰ ਜਿਵੇਂ ਖਾਲਸਾਈ ਭਾਸ਼ਾ ਵਿੱਚ ਕਿਸੇ ਨੂੰ ਜਿਹੜਾ ਕੋਈ ਬੁਰਾਈ ਵਿੱਚ ਐਬ ਵਿੱਚ ਆਖਿਆ ਉਹਦਾ ਸੋਧਾ ਲਾ ਦਿੱਤਾ। ਤੋ ਵੈਸੇ ਸੋਧਣ ਦਾ ਅਰਥ ਹੈ ਸੰਭਾਲ ਕਰਨੀ। ਅਸੀਂ ਸੋਧਣ ਦਾ ਅਰਥ ਕੇਵਲ ਕਈ ਵਾਰਾਂ ਸ਼ਾਸਤਰਾਂ ਦੇ ਨਾਲ ਕਿਸੇ ਨੂੰ ਮਾਰਨ ਨੂੰ ਕਹਿੰਦੇ ਹਾਂ ਵੀ ਬੰਦੇ ਦਾ ਸੋਧਾ ਲਾ ਦਿੱਤਾ। ਸੋਧਣ ਦਾ ਅਰਥ ਹੈ ਯਤਨ ਕਰਨਾ, ਸੰਭਾਲ ਕਰਨੀ। ਮਹਾਰਾਜ ਨੇ ਆਖਿਆ ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ, ਰੱਬ ਨੂੰ ਸਾਂਭੋ, ਗੁਰੂ ਦੀ ਵਿਚਾਰ ਨੂੰ ਸਾਂਭੋ ਜੇ ਸਾਂਭਣਾ ਹੀ ਹੈ। ਤੇ ਆਸਾ ਕੀ ਵਾਰ ਵਿੱਚੋਂ ਆਪਾਂ ਇੱਕ ਵਾਕ ਪੜ੍ਹਦੇ ਹਾਂ ਵੀ ਜਿੱਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਆਖਿਆ ਜਿਹਦੇ ਨਾਲ ਜੀਵਨ ਵਿੱਚ ਸੁੱਖ ਮਿਲੇ ਉਸ ਰੱਬ ਦੀ ਸਦਾ ਸੰਭਾਲ ਕਰੋ, ਜਿੱਤ ਕੀਤਾ ਪਾਈਏ ਆਪਣਾ। ਜਿਹਦੇ ਨਾਲ ਆਪਣੇ ਕੀਤੇ ਹੋਏ ਤੇ ਮੁੜ ਕੇ ਪਛਤਾਉਣਾ ਪਵੇ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਉਹਨਾਂ ਚੀਜ਼ਾਂ ਨੂੰ ਸਾਂਭੀ ਨਾ। ਜਿਵੇਂ ਕੋਈ ਬੰਦਾ ਜ਼ਹਿਰ ਸਾਂਭ ਲਵੇ, ਜ਼ਹਿਰ ਕੋਈ ਸਾਂਭਣ ਵਾਲੀ ਚੀਜ਼ ਨਹੀਂ ਹੁੰਦਾ। ਕਿਸੇ ਬੰਦੇ ਨੇ ਜ਼ਹਿਰ ਨੂੰ ਸਾਂਭ ਲਿਆ ਤੇ ਮੁੜ ਕੇ ਉਹ ਘਰ ਵਿੱਚ ਕੋਈ ਛੋਟਾ ਬੱਚਾ ਖੇਡਦਾ ਉਹਨੂੰ ਪੀ ਗਿਆ, ਜਾਂ ਘਰ ਵਿੱਚ ਮਾੜਾ ਮੋਟਾ ਕੋਈ ਝਗੜਾ ਹੋਇਆ ਤੇ ਕਿਸੇ ਨੇ ਜ਼ਹਿਰ ਪੀ ਲਿਆ, ਗੁੱਸੇ ਵਿੱਚ ਆ ਗਿਆ, ਕ੍ਰੋਧ ਵਿੱਚ ਆ ਗਿਆ ਤੇ ਉਹਦੀ ਮੌਤ ਹੋ ਗਈ ਤੇ ਮੁੜ ਕੇ ਪਛਤਾਵਾ ਪੱਲੇ ਪਿਆ ਵੀ ਮੈਂ ਇਸ ਜ਼ਹਿਰ ਨੂੰ ਸਾਂਭ ਕੇ ਕਿਉਂ ਰੱਖਿਆ। ਕਿਉਂਕਿ ਆਦਤ ਹੁੰਦੀ ਨਾ ਕਈ ਵਾਰ ਬੰਦੇ ਨੂੰ ਚੀਜ਼ਾਂ ਸੰਭਾਲਣ ਦੀ, ਅਨਸੈਸਰੀ ਬੰਦਾ ਕਈ ਚੀਜ਼ਾਂ ਨੂੰ ਸਾਂਭਦਾ ਰਹਿੰਦਾ, ਜਿਹਦਾ ਲਾਭ ਉਹਨੂੰ ਕੋਈ ਨਹੀਂ ਹੁੰਦਾ, ਜਦੋਂ ਵੀ ਹੋਵੇਗਾ ਉਹਦਾ ਨੁਕਸਾਨ ਹੀ ਹੋਵੇਗਾ। ਤੋ ਜੇ ਜੀਵਨ ਵਿੱਚ ਕੁਝ ਸੰਭਾਲਣਾ ਹੈ ਤੇ ਮਹਾਰਾਜ ਕਹਿੰਦੇ ਨੇ ਉਹ ਚੀਜ਼ ਨਾ ਸੰਭਾਲੀ ਜਿਹਦੇ ਨਾਲ ਤੈਨੂੰ ਬਾਅਦ ਵਿੱਚ ਪਛਤਾਉਣਾ ਪਵੇ। ਜਿੱਤ ਕੀਤਾ ਪਾਈਏ ਆਪਣਾ, ਸਕਾਲ ਉਹੋ ਜੀ ਘਾਲਣਾ ਨਾ ਸੰਭਾਲੀ। ਸਕਾਲ ਬੁਰੀ ਕਿਉਂ ਘਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਹਾ ਪਾਸਾ ਢਾਲੀਐ। ਜੇ ਕੋਈ ਪਾਸਾ ਵੀ ਅਪਣਾਉਣਾ ਹੋਵੇ ਤੇ ਉਹ ਪਾਸਾ ਅਪਣਾਈ, ਤੈਨੂੰ ਆਪਣੇ ਗੁਰੂ ਵਾਲੇ ਬੰਨੇ ਹਾਰ ਨਾ ਸਹਿਣੀ ਪਵੇ, ਗੁਰੂ ਵਾਲੇ ਬੰਨੇ ਹੋ ਜਾਈ। ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਹਾ ਪਾਸਾ ਢਾਲੀਐ। ਇਹਨੂੰ ਬਾਬਾ ਜੀ ਨੇ ਆਖਿਆ ਕਿਛ ਲਾਹੇ ਉੱਪਰ ਘਾਲੀਐ, ਇਹੋ ਹੈ ਲਾਹਾ ਜਿਹਨੂੰ ਤੂੰ ਘਾਲਣਾ ਹੈ, ਜਿਹਦੀ ਕਾਲ ਕਮਾਈ ਕਰਨੀ ਹੈ। ਤੋ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਸੱਸਾ ਸੋ ਨੀਕਾ ਕਰ ਸੋਧੋ। ਚੰਗੀ ਤਰ੍ਹਾਂ ਨੀਕਾ ਕਰਦਾ ਮਤਲਬ ਹੈ ਉਹਨੂੰ ਚੰਗੀ ਤਰ੍ਹਾਂ ਸੰਭਾਲ ਵਾਹਿਗੁਰੂ ਨੂੰ, ਗੁਰੂ ਨੂੰ। ਘੱਟ ਪਰਚਾ ਕੀ ਬਾਤ ਨਿਰੋਧੋ। ਪਰਚਾ ਦਾ ਅਰਥ ਹੁੰਦਾ ਹੈ ਜੀ ਸਾਂਝ, ਪਰਿਚੈ ਜਿਹਨੂੰ ਆਪਾਂ ਕਹਿੰਦੇ। ਪਰਚਾ ਸ਼ਬਦ ਬਣਿਆ ਪਰਿਚੇ ਤੋਂ। ਜਿਵੇਂ ਕੋਈ ਕਵੇ ਵੀ ਤੂੰ ਆਪਣਾ ਪਰਿਚੇ ਦੇ, ਆਪਣੀ ਸਾਂਝ ਮੇਰੇ ਨਾਲ ਪਵਾ ਵੀ ਤੂੰ ਹੈ ਕੌਣ। ਤੋ ਪਰਚੇ ਦਾ ਅਰਥ ਹੈ ਪਰਚ ਜਾਣਾ, ਕਿਸੇ ਚੀਜ਼ ਨਾਲ ਸਾਂਝ ਬਣਾ ਲੈਣੀ। ਤੋ ਮਹਾਰਾਜ ਨੇ ਆਖਿਆ ਹੈ ਕਿ ਆਪਣੇ ਮਨ ਨੂੰ ਉਹਨਾਂ ਬਚਨਾਂ ਦੇ ਨਾਲ ਜੋੜੋ ਜਿਹੜੀਆਂ, ਜਿਹਦੇ ਨਾਲ ਇਹ ਮਨ ਰੱਬ ਦੇ ਵਿੱਚ ਸਾਂਝ ਬਣਾ ਲਵੇ। ਜਿਹੜਾ ਮਨ ਹੈ ਨਾ, ਇਹਦੀ ਸਾਂਝ ਉਹਦੇ ਨਾਲ ਬਣਾਓ, ਉਹਨਾਂ ਗੱਲਾਂ ਵਿੱਚ ਮਨ ਨੂੰ ਲਾਓ ਜਿਹਦੇ ਨਾਲ ਸਾਂਝ ਜਿਹੜੀ ਹੈ ਉਹ ਗੁਰੂ ਦੇ ਨਾਲ ਬਣ ਜਾਵੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਘੱਟ ਪਰਚਾ ਕੀ ਬਾਤ ਨਿਰੋਧੋ। ਤੋ ਨਿਰੋਧੋ ਦਾ ਅਰਥ ਹੈ ਰੋਕੋ, ਟਿਕਾਓ। ਘੱਟ ਤੁਹਾਡਾ, ਘੱਟ ਘੱਟ ਮਤਲਬ ਹਿਰਦਾ, ਪਰਚੋ ਰੱਬ ਨਾਲ ਸਾਂਝ ਬਣਾ ਲਵੇ। ਉਹ ਜਿਹੜੀ ਬਾਤ ਹੈ ਨਾ, ਉਹ ਜਿਹੜੀ ਗੱਲਬਾਤ ਹੈ ਜਿਹਨੂੰ ਮਹਾਰਾਜ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਉਹਨਾਂ ਬਾਤਾਂ ਦੇ ਵਿੱਚ ਆਪਣੇ ਮਨ ਨੂੰ ਲਾਵੋ ਜਿਹਦੇ ਨਾਲ ਤੁਹਾਡਾ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣਾ ਲਵੇ। ਘੱਟ ਪਰਚਾ ਕੀ ਬਾਤ ਨਿਰੋਧੋ। ਤੋ ਮਹਾਰਾਜ ਨੇ ਅੱਗੇ ਆਖਿਆ, ਘੱਟ ਪਰਚੇ ਜੋ ਉਪਜੈ ਭਾਉ। ਘੱਟ ਦਾ ਅਰਥ ਹੈ ਹਿਰਦਾ। ਹਿਰਦਾ ਜੇ ਅਕਾਲ ਪੁਰਖ ਵਾਹਿਗੁਰੂ ਦੇ ਮਨ ਵਿੱਚ ਪਰਚ ਜਾਵੇ ਤੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਘੱਟ ਪਰਚੈ ਜੋ ਉਪਜੈ ਭਾਉ, ਪੂਰ ਰਹਿਆ ਤਾਂ ਤ੍ਰਿਭਵਨ ਰਾਉ। ਤੇ ਜਦੋਂ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਫਿਰ ਬੰਦੇ ਨੂੰ ਇਹ ਪਤਾ ਲੱਗਦਾ ਹੈ ਵੀ ਉਹ ਤਿੰਨਾਂ ਭਵਨਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਵਿਆਪਕ ਹੈ।
ਤੋ ਆਪਣੇ ਮਨ ਨੂੰ ਕਿਹਦੇ ਵਿੱਚ ਪਰਚਾਉਣਾ ਹੈ, ਕਿਹਦੇ ਨਾਲ ਸਾਂਝ ਬਣਾਉਣੀ ਹੈ? ਗੁਰੂ ਦੀਆਂ ਬਾਤਾਂ ਦੇ ਨਾਲ, ਗੁਰੂ ਦੀਆਂ ਗੱਲਾਂ ਦੇ ਨਾਲ। ਤੋ ਮਹਾਰਾਜ ਅੱਗੇ ਬਖਸ਼ਿਸ਼ ਭਰਿਆ ਉਪਦੇਸ਼ ਦਿੰਦੇ ਨੇ ਖੱਖੇ ਅੱਖਰ ਤੋਂ। ਆਖਿਆ ਖੱਖਾ ਖੋਜ ਪਰੈ ਜੋ ਕੋਈ, ਖੋਜਣਾ, ਖੋਜਣ ਦਾ ਅਰਥ ਹੁੰਦਾ ਭਾਲਣਾ, ਲੱਭਣਾ। ਜੇ ਕੋਈ ਇਸ ਤਰੀਕੇ ਨਾਲ ਰੱਬ ਦੀ ਭਾਲ ਵਿੱਚ ਰੁੱਝ ਜਾਵੇ, ਹੁਣ ਇੱਕ ਤੇ ਰੱਬ ਦੀ ਭਾਲ ਬਾਹਰ ਹੈ, ਜਿਹਦਾ ਜ਼ਿਕਰ ਅਸੀਂ ਭਗਤ ਬਾਣੀ ਦੇ ਵਿੱਚੋਂ ਵੀ

ਸੀ ਪਹਿਲੇ ਸਮਿਆਂ ਦੇ ਵਿੱਚ, ਸਰੀਰਕ ਜ਼ੋਰ ਬਹੁਤ ਲੱਗਦਾ ਸੀ। ਹੁਣ ਜਿਹੜਾ ਅੱਜ ਦਾ ਜਿਹੜਾ ਯੁੱਗ ਹੈ, ਹੁਣ ਦਾ ਜਿਹੜਾ ਸਮਾਂ ਹੈ ਜਿਹਨੂੰ ਆਪਾਂ AI ਦਾ ਯੁੱਗ ਕਹਿ ਰਹੇ ਹਾਂ, ਇੱਥੇ ਹੁਣ ਬੰਦੇ ਦੀ ਸਰੀਰਕ ਮਿਹਨਤ ਘੱਟਦੀ ਜਾ ਰਹੀ ਹੈ। ਹੁਣ ਕੋਈ ਜਿਹੜਾ ਹੈ ਉਹ ਇੰਨੀ ਮਿਹਨਤ ਬੰਦਾ ਨਹੀਂ ਕਰਦਾ ਜਿੰਨੀ ਪਹਿਲੇ ਸਮਿਆਂ ਦੇ ਵਿੱਚ ਹੁੰਦੀ ਸੀ। ਤੋ ਇੱਦਾਂ ਜੇ ਤੁਸੀਂ ਲੜਾਈਆਂ ਦਾ ਦੌਰ ਵੇਖੋ ਤਾਂ ਉਹ ਵੀ ਬਦਲ ਗਿਆ। ਪਹਿਲਾਂ ਜਿਹੜੇ ਜਵਾਨ ਹੁੰਦੇ ਸਨ ਉਹਨਾਂ ਨੂੰ ਸਰੀਰਕ ਤੌਰ ਉੱਤੇ ਬਹੁਤ ਬਲ ਵਾਲੇ, ਤਾਕਤ ਵਾਲੇ ਚਾਹੀਦੇ ਸੀ, ਜਿਹਨੇ ਤਲਵਾਰ ਜੰਗੇ ਮੈਦਾਨ ਵਿੱਚ, ਕੋਈ ਘੋੜੇ 'ਤੇ ਬੈਠਣਾ, ਕੋਈ ਕਿਤੇ ਲੜਾਈ ਲੜਨੀ ਹੈ, ਸਰੀਰ ਵਿੱਚ ਵੀ ਜਾਨ ਚਾਹੀਦੀ ਸੀ। ਬੜਾ ਬੜਾ ਜੰਗੀ ਅਭਿਆਸ, ਸ਼ਾਸਤਰ ਅਭਿਆਸ ਜਿਹੜਾ ਸੀ ਉਹ ਤੀਰਾਂ ਤਲਵਾਰਾਂ ਦੇ ਨਾਲ ਪਹਿਲਾਂ ਚੱਲਦਾ ਹੁੰਦਾ ਸੀ। ਪਰ ਅੱਜ ਇੱਕ ਮਰੂਆ ਜਿਹਾ ਬੰਦਾ ਕੰਪਿਊਟਰ ਉੱਤੇ ਬੈਠਾ ਹੈ, ਇੱਕ ਬਟਨ ਨੱਪਦਾ ਹੈ ਅਤੇ ਭਾਵੇਂ ਸਾਰੀ ਦੁਨੀਆ ਨੂੰ ਅੱਗ ਲਾ ਕੇ ਫੂਕ ਦੇਵੇ। ਹੁਣ ਸਰੀਰਕ ਬਲ ਜਿਹੜਾ ਹੈ ਉਹ ਘੱਟ ਗਿਆ, ਹੁਣ ਦਿਮਾਗੀ ਖੇਡਾਂ ਜਿਹੜੀਆਂ ਨੇ ਉਹ ਜ਼ਿਆਦੀਆਂ ਹੋ ਗਈਆਂ, ਜਿਹਦਾ ਇੱਕ ਨਵਾਂ ਸ਼ਬਦ ਜਿਹੜਾ ਡਿਪਲੋਮੈਸ ਆਪਾਂ ਕਹਿੰਦੇ, ਡਿਪਲੋਮੈਟਿਕ, ਉਹ ਢੰਗ ਤਰੀਕੇ ਉਹ ਅਪਣਾਏ ਜਾਂਦੇ ਨੇ ਵੀ ਦੁਸ਼ਮਣ ਨੂੰ ਕਿੱਦਾਂ ਮਾਰਿਆ ਜਾਣਾ ਦਿਮਾਗੀ ਤੌਰ ਉੱਤੇ। ਵੀ ਅਗਲੇ ਦਿਮਾਗੀ ਤੌਰ ਉੱਤੇ ਹੁਣ ਇਕੱਲਾ ਦੁਸ਼ਮਣ ਹੀ ਨਹੀਂ ਮਾਰਦੇ, ਬਲਕਿ ਦੁਸ਼ਮਣ ਦੇ ਚਰਿੱਤਰ ਨੂੰ ਵੀ ਨਾਲ ਦੀ ਨਾਲ ਹੀ ਖਤਮ ਕਰ ਦਿੰਦੇ ਨੇ, ਉਹਦੇ ਕਰੈਕਟਰ ਨੂੰ ਵੀ ਨਾਲ ਦੀ ਨਾਲ ਹੀ ਅਸੈਸੀਨੇਟ ਕੀਤਾ ਜਾਂਦਾ, ਖਤਮ ਕਰ ਦਿੱਤਾ ਜਾਂਦਾ। ਤੋ ਪਹਿਲੇ ਸਮਿਆਂ ਵਿੱਚ ਜਦੋਂ ਸਰੀਰਕ ਮੁਸ਼ਕਤ ਬਹੁਤ ਜ਼ਿਆਦਾ ਸੀ, ਤੋ ਰੱਬ ਦੇ ਬਾਰੇ ਵੀ ਲੋਕਾਂ ਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿਵੇਂ ਕੋਈ ਕੰਮ, ਕੋਈ ਕਿਸਾਨ ਫਸਲ ਬੀਜਦਾ ਹੈ, ਸਰੀਰਕ ਮਿਹਨਤ ਕਰਨੀ ਪੈਂਦੀ ਹੈ, ਰੱਬ ਦੀ ਪ੍ਰਾਪਤੀ ਲਈ ਵੀ ਖਣੀ ਇੱਦਾਂ ਹੀ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਤੁਸੀਂ ਵੇਖੋ ਕੋਈ ਸਰੀਰਕ ਮਿਹਨਤ ਕਰਦਾ ਹੋਇਆ ਪਹਾੜਾਂ 'ਤੇ ਚੜ੍ਹ ਗਿਆ, ਕੋਈ ਭੋਰੇ ਪੁੱਟ ਕੇ ਥੱਲੇ ਵੜ ਗਿਆ, ਕੋਈ ਨੰਗਾ ਰਹਿਣ ਲੱਗ ਪਿਆ, ਕੋਈ ਜੰਗਲਾਂ ਦੇ ਵਿੱਚ ਜਾ ਕੇ ਬਹਿ ਗਿਆ, ਕੋਈ ਅੱਗ ਦੇ ਅੱਗੇ ਜਾ ਕੇ ਬਹਿ ਗਿਆ, ਕੋਈ ਠੰਡੇ ਪਾਣੀਆਂ 'ਚ ਬਹਿ ਗਿਆ। ਤੋ ਇਹ ਮਹਿਸੂਸ ਕਰਦੇ ਸਨ ਲੋਕ ਵੀ ਸਰੀਰਕ ਮਿਹਨਤ ਜਿਹੜੀ ਹੈ ਬਹੁਤ ਜ਼ਰੂਰੀ ਹੈ, ਭਾਵੇਂ ਉਹ ਰੋਜ਼ੀ ਰੋਟੀ ਲਈ ਹੋਵੇ ਅਤੇ ਭਾਵੇਂ ਰੱਬ ਦੀ ਪ੍ਰਾਪਤੀ ਲਈ ਹੋਵੇ। ਤੋ ਆ ਜਿੰਨੇ ਆਪਾਂ ਵੇਖਦੇ ਹਾਂ ਨਾ ਜੀ ਮੰਦਰ, ਕੋਈ ਪਹਾੜਾਂ ਦੇ ਉੱਤੇ ਬਣਿਆ, ਕੋਈ ਕਿਤੇ ਬਣਿਆ, ਕੋਈ ਕਿਤੇ ਬਣਿਆ, ਉਹਦਾ ਰੀਜ਼ਨ ਹੀ ਇਹ ਸੀ, ਲੋਕਾਂ ਨੂੰ ਇਹ ਲੱਗਦਾ ਵੀ ਹੁਣ ਵਾਕਈ ਕੁਝ ਕੀਤਾ। ਅਤੇ ਜੇ ਬੰਦਾ ਕੋਈ 8-10 ਕਿਲੋਮੀਟਰ ਪਹਾੜ ਦੇ ਉੱਤੇ ਚੜ੍ਹ ਕੇ ਮੱਥਾ ਟੇਕਣ ਜਾ ਰਿਹਾ, ਉਹਨੂੰ ਲੱਗਦਾ ਵੀ ਹੁਣ ਮੈਂ ਰੱਬ ਦੇ ਕੋਲ ਪਹੁੰਚਿਆ, ਤਾਂ ਜੇ ਕੋਈ ਕਵੇ ਵੀ ਨਹੀਂ ਉੱਥੇ ਚੜ੍ਹਨ ਦੀ ਲੋੜ ਨਹੀਂ, ਇੱਥੇ ਹੀ ਆਵੇ, ਤੇਰੇ ਨੇੜੇ ਹੀ ਹੈ, ਬੰਦਾ ਕਹਿੰਦਾ ਫਿਰ ਤਾਂ ਕੋਈ ਫਾਇਦਾ ਨਹੀਂ ਹੋਇਆ, ਮਿਹਨਤ ਤਾਂ ਨਾ ਕੀਤੀ। ਹੁਣ ਇੱਦਾਂ ਹੀ ਆਮ ਤੌਰ 'ਤੇ ਤੁਸੀਂ ਵੇਖੋ ਅਸੀਂ ਘਰਾਂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਅਤੇ ਜੇ ਕੋਈ ਕਵੇ ਵੀ ਕੋਈ ਗੱਲ ਨਹੀਂ ਆ, ਚਾਹ ਪਾਣੀ ਵੀ ਛਕਦੇ ਹਾਂ ਆਪਾਂ, ਬੈਠ ਕੇ ਸ਼ਬਦ ਨੂੰ ਸੁਣੋ, ਬਾਣੀ ਨੂੰ ਸੁਣੋ, ਅਤੇ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ, ਬਹੁਤਾ ਅਡੰਬਰ ਰਚਣ ਦੀ ਲੋੜ ਨਹੀਂ। ਅਤੇ ਜੇ ਅਸੀਂ ਉਹ ਅਡੰਬਰ ਨਾ ਰਚੀਏ ਤਾਂ ਸਾਨੂੰ ਇੱਦਾਂ ਲੱਗਦਾ ਵੀ ਕੋਈ ਸਵਾਦ ਜਿਹਾ ਨਹੀਂ ਆਇਆ ਅਖੰਡ ਪਾਠ ਕਰਾਉਣ ਦਾ, ਵੀ ਭੱਜਾ ਫਿਰੇ ਬੰਦਾ ਇੱਧਰ ਉੱਧਰ, ਰਗੜੇ ਲੱਗੀ ਜਾਣ, ਉਹ ਕੁਝ ਹੋਵੇ, ਅਤੇ ਫਿਰ ਬੰਦੇ ਨੂੰ ਲੱਗਦਾ ਵੀ ਹਾਂ ਵਾਕਈ ਹੁਣ ਕੋਈ ਜਿਹੜਾ ਹੈ ਉਹ ਵਾਕਈ ਪਾਠ ਦਾ ਫਲ ਮਿਲੇਗਾ। ਤੋ ਠੀਕ ਹੈ, ਪ੍ਰਸ਼ਾਦਾ ਪਾਣੀ ਤਾਂ ਛਕਣਾ ਹੀ ਹੈ, ਮੈਂ ਉਹ ਤੋਂ ਡਿਨਾਏ ਨਹੀਂ ਕਰ ਰਿਹਾ, ਪਰ ਗੱਲ ਸਮਝਣ ਵਾਲੀ ਇਹ ਹੈ ਵੀ ਰੱਬ ਦੀ ਖੋਜ ਦੀ ਮਿਹਨਤ ਫਿਜ਼ੀਕਲ ਨਹੀਂ ਹੈਗੀ, ਸਰੀਰਕ ਨਹੀਂ ਹੈਗੀ। ਵੀ ਜੇ ਕੋਈ ਬੰਦਾ ਆਖੇ ਵੀ ਮੈਂ ਰੱਬ ਨੂੰ ਖੋਜਣ ਜਾਣਾ ਕਿਸੇ ਖਾਸ ਥਾਂ ਉੱਤੇ, ਖਾਸ ਟਿਕਾਣੇ ਉੱਤੇ ਲੱਭਣ ਜਾਣਾ, ਅੱਜ ਦਾ ਹੁਕਮਨਾਮਾ ਸਾਹਿਬ ਪੜ੍ਹਿਓ, ਉੱਥੇ ਮਹਾਰਾਜ ਨੇ ਆਖਿਆ ਕਿਆ ਭਵੀਆ ਢੂੰਡੀਆ, ਕੀ ਤੂੰ ਭਵਦਾ ਫਿਰਦਾ, ਕੀ ਲੱਭਦਾ ਫਿਰਦਾ, ਕਿੱਥੇ ਲੱਭਦਾ ਫਿਰਦਾ ਰੱਬ ਨੂੰ। ਤੋ ਬੰਦਾ ਜਿਹੜਾ ਹੈ ਉਹ ਜਿੰਨਾ ਚਿਰ ਥੱਕ ਹਾਰ ਨਾ ਜਾਵੇ, ਸਰੀਰ ਕਰਕੇ ਹੰਬ ਨਾ ਜਾਵੇ, ਉਹਨੂੰ ਇੱਦਾਂ ਲੱਗਦਾ ਵੀ ਮੈਂ ਤਾਂ ਧਰਮ ਕਮਾਇਆ ਹੀ ਕੋਈ ਨਹੀਂ। ਤੋ ਸਤਿਗੁਰ ਦੀ ਬਾਣੀ ਨੇ ਇੱਥੇ ਆਖਿਆ ਜੇ ਤੂੰ ਖੋਜਣ ਚੱਲਿਆ ਹੈ, ਜੇ ਉਹਦੀ ਭਾਲ ਵਿੱਚ ਰੁੱਝ ਜਾਵੇ, ਤੇ ਉਹਦੀ ਭਾਲ ਵਿੱਚ ਰੁੱਝਣਾ ਕਿਵੇਂ ਹੈ? ਭਾਲ ਵਿੱਚ ਰੁੱਝਣਾ ਹੈ ਗੁਰੂ ਦੇ ਸ਼ਬਦ ਵਿੱਚ ਆਪਣੇ ਚਿੱਤ ਨੂੰ ਜੋੜ ਕੇ, ਇਹੋ ਹੀ ਉਹਦੀ ਭਾਲ ਹੈ। ਜਦੋਂ ਤੂੰ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਆਪਣੇ ਚਿੱਤ ਨੂੰ ਜੋੜੇਗਾ, ਉੱਥੇ ਫਿਰ ਸਰੀਰਕ ਐਕਸਰਸਾਈਜ਼ ਦੀ ਬਹੁਤੀ ਲੋੜ ਨਹੀਂ, ਕੋਈ ਸਰੀਰਕ ਭੱਜ ਦੌੜ ਦੀ ਬਹੁਤੀ ਲੋੜ ਨਹੀਂ ਹੈਗੀ। ਗੱਲ ਇਹ ਹੈ ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸਾਜਣ ਦੇਸ਼ ਵਿਦੇਸ਼ੀ ਅੜੇ ਸਾਨੇੜੇ ਦਿੰਦੀ, ਆਖਿਆ ਸੱਜਣ ਤੇ ਦੇਸ਼ ਵਿੱਚ ਹੈ, ਰੱਬ ਤੇ ਮੇਰੇ ਆਪਣੇ ਅੰਦਰ ਹੈ, ਤੇ ਮੈਂ ਸਨੇਹ ਕਿੱਥੇ ਲਾਉਂਦਾ ਫਿਰਦਾ ਬਾਹਰ ਵਿਦੇਸ਼ ਵਿੱਚ? ਜਿਵੇਂ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਉਹ ਮੇਰੇ ਆਪਣੇ ਘਰ ਦੇ ਵਿੱਚ ਹੈ, ਤੇ ਮੈਂ ਵਿਦੇਸ਼ਾਂ ਨੂੰ ਟੈਲੀਫੋਨ ਘੁਮਾਉਂਦਾ ਫਿਰਦਾ, ਵਿਦੇਸ਼ਾਂ ਨੂੰ ਚਿੱਠੀਆਂ ਪਾਉਂਦਾ ਫਿਰਦਾ, ਵੀ ਇੱਥੇ ਤਾਂ ਨਹੀਂ ਕੋਈ। ਤੋ ਉਹ ਜਿਹੜਾ ਸੱਜਣ ਅਕਾਲ ਪੁਰਖ ਹੈ ਉਹ ਤੇ ਮੇਰੇ ਆਪਣੇ ਅੰਦਰ ਹੈ, ਇਸ ਕਰਕੇ ਉਹਦਾ ਜਿਹੜਾ ਸੁਨੇਹਾ ਹੈ ਉਹ ਬਾਹਰ ਦੇਣ ਦੀ ਲੋੜ ਨਹੀਂ। ਧਨ ਪਿਰਕਾ ਇੱਕ ਹੀ ਸੰਗ ਬਾਸਾ, ਵੇਖੋ ਮਹਾਰਾਜ ਨੇ ਬਾਣੀ 'ਚ ਲਿਖਿਆ, ਆਖਿਆ ਧਨ ਅਤੇ ਪਿਰ, ਧਨ ਕਿਹਾ ਜੀਵ ਇਸਤਰੀ ਨੂੰ ਅਤੇ ਪਿਰ ਕਿਹਾ ਪਤੀ ਨੂੰ, ਪਤੀ ਹੋ ਗਿਆ ਅਕਾਲ ਪੁਰਖ, ਜੀਵ ਇਸਤਰੀ ਮੈਂ ਆਪਾਂ ਸਾਰੇ, ਆਖਿਆ ਇੱਕ ਹੀ ਸੰਗ ਬਾਸਾ, ਇਹ ਇਕੱਠੇ ਹੀ ਰਹਿੰਦੇ ਨੇ, ਇਹਨਾਂ ਦਾ ਵਾਸਾ ਇੱਕ ਸੰਗ ਹੀ ਹੈ, ਇੱਕ ਥਾਂ ਉੱਤੇ ਹੀ ਹੈ। ਮਹਾਰਾਜ ਫਿਰ ਦਿਖਦਾ ਕਿਉਂ ਨਹੀਂ? ਆਖਿਆ ਦਿਖਦਾ ਤਾਂ ਨਹੀਂ ਹੈ ਵੀ ਵਿੱਚ ਹਉਮੈ ਭੀਤ ਕਰਾਰੀ,

0: ਦੇ ਵਿੱਚ ਘੋਮੇ ਦੀ ਕੰਧ ਹੈ ਬੜੀ ਕਠੋਰ ਬੜੀ ਕਰੜੀ, ਤਾਂ ਕਰਕੇ ਜਿਹੜਾ ਨਾਲ ਬੈਠਾ ਹੋਇਆ ਰੱਬ ਹੈ ਉਹ ਨਜ਼ਰ ਨਹੀਂ ਆਉਂਦਾ। ਉਸ ਰੱਬ ਨੂੰ ਵੇਖਣ ਦੇ ਲਈ ਤੈਨੂੰ ਇੱਦਾਂ ਦੀ ਖੋਜ ਕਰਨ ਦੀ ਲੋੜ ਨਹੀਂ। ਹਾਂ, ਖੋਜੋ, ਕਿਹਨੂੰ ਖੋਜਣਾ ਹੈ? ਮਨ ਖੋਜ ਮਾਰਗ, ਆਪਣੇ ਮਨ ਨੂੰ ਖੋਜਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਤੋ ਅਦਰਵਾਈਜ਼ ਉਹਨੂੰ ਹੋਰ ਕਿਤੇ ਖੋਜਣ ਦੀ ਲੋੜ ਨਹੀਂ ਹੈਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਬੜਾ ਪਿਆਰਾ ਬਚਨ ਹੈ, ਉਹਨਾਂ ਨੇ ਆਖਿਆ ਵੀ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ। ਇੱਕ ਤੇ ਅਸੀਂ ਇਹ ਬਚਨ ਪੜ੍ਹਦੇ ਗੁਰੂ ਅਰਜਨ ਸਾਹਿਬ ਦਾ, ਆਖਿਆ ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਆ ਜੰਗਲਾਂ ਨੂੰ ਅੱਗ ਲੱਗੀ, ਉਹ ਅੱਗ ਕਿੱਥੋਂ ਆਈ? ਉਹ ਉਸੇ ਜੰਗਲ ਦੇ ਉਹਨਾਂ ਲੱਕੜਾਂ ਦੇ ਅੰਦਰ ਹੀ ਪਈ ਹੋਈ ਅੱਗ ਸਾਰੀ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਜਿਵੇਂ ਸਾਰੇ ਦੁੱਧ ਵਿੱਚ ਕੀ ਹੈ? ਘਿਓ ਹੈ। ਤੋ ਗੁਰੂ ਤੇਗ ਬਹਾਦਰ ਸਾਹਿਬ ਨੇ ਉਦਾਹਰਣਾਂ ਦੇ ਕੇ ਗੱਲ ਸਮਝਾਈ ਵੀ ਤੇਰੇ ਨਾਲ ਰੱਬ ਕਿਵੇਂ ਵੱਸਦਾ ਹੈ। ਮਹਾਰਾਜ ਨੇ ਆਖਿਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਤਾਂ ਤੇਰੇ ਨਾਲ ਹੈ ਭਾਈ, ਤੇਰੇ ਸੰਗ ਹੀ ਹੈ, ਤੋਹੀ ਸੰਗ ਸਮਾਈ। ਮਹਾਰਾਜ ਕੁਝ ਉਦਾਹਰਣਾਂ ਦੇ ਕੇ ਸਮਝਾਓ ਵੀ ਕਿੱਦਾਂ ਵੱਸਿਆ ਹੋਇਆ ਨਾਲ। ਤੇ ਉਹਨਾਂ ਨੇ ਵੀ ਉਦਾਹਰਨ ਦੁੱਧ ਦੀ ਦਿੱਤੀ, ਉਹਨਾਂ ਨੇ ਵੀ ਉਦਾਹਰਨ ਸ਼ੀਸ਼ੇ ਦੀ ਦਿੱਤੀ, ਉਹਨਾਂ ਨੇ ਵੀ ਉਦਾਹਰਨ ਜਿਹੜੀ ਹੈ ਉਹ ਪਾਣੀ ਦੀ ਦਿੱਤੀ, ਜਿਹਦੇ ਉੱਤੇ ਜਾਲਾ ਆਇਆ ਹੁੰਦਾ, ਜਾਲਾ ਪਾਣੀ ਦੇ ਉੱਤੇ ਆਇਆ ਹੋਵੇ, ਤੁਸੀਂ ਜਾਲੇ ਨੂੰ ਪਾਸੇ ਕਰ ਦਿਓ, ਥੱਲੇ ਪਾਣੀ ਹੈ। ਤੋਹੀ ਸੰਗ ਸਮਾਈ। ਮਹਾਰਾਜ ਨੇ ਆਖਿਆ ਪੋਹਪ ਮੱਧ ਜਿਉਂ ਬਾਸ ਬਸਤ ਹੈ, ਜਿਵੇਂ ਪੋਹ ਕਹਿੰਦੇ ਨੇ ਜੀ ਫੁੱਲ ਨੂੰ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵੱਸਦੀ ਹੈ। ਹੁਣ ਸੁਗੰਧੀ ਲੱਭਣ ਲਈ ਕੋਈ ਬੰਦਾ ਇੱਧਰ ਉੱਧਰ ਭੱਜਾ ਫਿਰੇ ਤੇ ਸੈਂਸ ਨਹੀਂ ਬਣਦੀ। ਸੁਗੰਧੀ ਉਸ ਫੁੱਲ ਦੇ ਵਿੱਚ ਹੀ ਆ, ਸਾਨੂੰ ਫੁੱਲ ਨਜ਼ਰ ਆ ਰਿਹਾ ਪਰ ਸੁਗੰਧੀ ਨਜ਼ਰ ਨਹੀਂ ਆ ਰਹੀ। ਇੱਦਾਂ ਫੁੱਲ ਖੜਿਆ ਹੋਵੇ ਤੇ ਫੁੱਲਾਂ ਦੇ ਸਰਾਣੇ ਖਲੋ ਕੇ ਬੰਦਾ ਆਖੇ ਸੁਗੰਧੀ ਆ ਰਹੀ, ਉਹ ਲੱਭੋ ਕਿੱਥੋਂ ਆ ਰਹੀ ਹੈ। ਉਹ ਇਸ ਗੱਲ ਦਾ ਅਹਿਸਾਸ ਹੀ ਨਾ ਕਰ ਪਾਵੇ ਵੀ ਇਹ ਜਿਹੜੀ ਸੁਗੰਧੀ ਹੈ ਇਹ ਇਸੇ ਫੁੱਲ ਦੇ ਵਿੱਚੋਂ ਆ ਰਹੀ ਹੈ। ਤੋ ਮਹਾਰਾਜ ਨੇ ਆਖਿਆ ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਸ਼ਾਈ। ਆਖਿਆ ਜਿਵੇਂ ਸ਼ਾਈ ਛਾਇਆ ਨੂੰ ਕਹਿੰਦੇ ਨੇ। ਤੋ ਮਹਾਰਾਜ ਨੇ ਆਖਿਆ ਜਿਵੇਂ ਇੱਕ ਛਾਇਆ ਸ਼ੀਸ਼ੇ ਦੇ ਵਿੱਚ ਹੈ, ਜੇ ਤੁਸੀਂ ਪਾਣੀ ਦੇ ਉੱਤੇ ਕੋਈ ਕਾਈ ਜੰਮੀ ਹੋਵੇ, ਘਾਹ ਜੰਮਿਆ ਹੋਵੇ ਤੇ ਉਹਨੂੰ ਪਾਸੇ ਢਾ ਦਿਓ ਇੱਦਾਂ ਕਰਕੇ, ਤੇ ਤੁਹਾਨੂੰ ਆਪਣਾ ਪਰਛਾਵਾਂ ਹੀ ਉਹਦੇ ਵਿੱਚ ਦਿਖਣ ਲੱਗ ਪੈਣਾ। ਪਾਣੀ ਵੱਖਰਾ ਨਹੀਂ ਸੀ ਪਰ ਉੱਤੇ ਕਾਈ ਜੰਮੀ ਸੀ ਤਾਂ ਕਰਕੇ ਉਹ ਦਿਸਦਾ ਨਹੀਂ ਸੀ। ਤੋ ਜਿਹੜੀ ਖੋਜ ਹੈ ਅਕਾਲ ਪੁਰਖ ਵਾਹਿਗੁਰੂ ਦੀ, ਮਹਾਰਾਜ ਕਹਿੰਦੇ ਉਹ ਤੇਰੇ ਆਪਣੇ ਅੰਦਰ ਦੀ ਯਾਤਰਾ ਹੈ, ਤੇਰੇ ਆਪਣੇ ਅੰਦਰ ਦੀ ਯਾਤਰਾ। ਤੋ ਬਾਬਾ ਕਬੀਰ ਸਾਹਿਬ ਨੇ ਕਿਹਾ ਖੱਖਾ ਖੋਜ ਭਰੈ ਜੋ ਕੋਈ। ਜੇ ਕੋਈ ਮਨੁੱਖ ਇੱਦਾਂ ਪਰਮਾਤਮਾ ਦੀ ਭਾਲ ਵਿੱਚ ਰੁੱਝ ਜਾਵੇ, ਜੋ ਖੋਜੈ ਜਿਹੜਾ ਖੋਜ ਲੈਂਦਾ ਹੈ, ਸੋ ਬੋਹਰ ਨਾ ਹੋਈ, ਉਹਦੇ ਦੁੱਖਾਂ ਦੀ ਸਮਾਪਤੀ ਹੋ ਜਾਂਦੀ। ਇਹ ਚੇਤੇ ਰੱਖੋ, ਇਹ ਬਾਣੀ ਦਾ ਬੋਲ ਹੈ। ਮਹਾਰਾਜ ਨੇ ਆਖਿਆ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਅਕਾਲ ਪੁਰਖ ਸਮੁੱਚੇ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਆਪਣੇ ਅੰਦਰ ਵੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਪਿੰਡੇ ਦਾ ਮਤਲਬ ਦਾ ਸਰੀਰ। ਇਸ ਕਰਕੇ ਤੈਨੂੰ ਬ੍ਰਹਿਮੰਡ ਵਾਲੇ ਬੰਨੇ ਭੱਜਣ ਦੀ ਲੋੜ ਨਹੀਂ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ, ਜਿਹਨੇ ਖੋਜ ਲਿਆ ਕਿੱਥੇ? ਸਰੀਰ ਵਿੱਚ ਹੀ। ਜੋ ਖੋਜੈ ਸੋ ਪਾਵੈ, ਉਹਨੇ ਪ੍ਰਾਪਤੀ ਕਰ ਲਈ, ਉਹਨੂੰ ਕੁਝ ਲੱਭ ਗਿਆ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬੋਰ ਨਾ ਹੋਈ, ਖੋਜ ਬੂਝ ਜੋ ਕਰੇ ਵਿਚਾਰਾ। ਜੇ ਕੋਈ ਜੀਵ ਰੱਬ ਦੇ ਗੁਣਾਂ ਨੂੰ ਸਮਝ ਕੇ ਮੁੜ ਮੁੜ ਉਹਦੀ ਵਿਚਾਰ ਕਰਦਾ, ਚੇਤੇ ਕਰਦਾ ਉਹਨਾਂ ਗੁਣਾਂ ਨੂੰ, ਖੋਜ ਬੂਝ, ਬੂਝ ਦਾ ਮਤਲਬ ਸਮਝਣਾ, ਗੁਰਾ ਇੱਕ ਦੇ ਬੁਝਾਈ, ਬੁਝਾਈ ਦਾ ਮਤਲਬ ਦਾ ਸੋਝੀ। ਖੋਜ ਬੂਝ ਜੋ ਕਰੇ ਵਿਚਾਰਾ, ਜਿਹੜਾ ਉਹਦੇ ਗੁਣਾਂ ਦੀ ਵਿਚਾਰ ਕਰਦਾ। ਤੋ ਭਵਜਲ ਤਰਤ ਨਾ ਲਾਵੇ ਬਾਰਾ, ਮਹਾਰਾਜ ਨੇ ਆਖਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਦਿਆਂ ਉਹਨੂੰ ਦੇਰ ਨਹੀਂ ਲੱਗਦੀ। ਬਾਰਾ ਦਾ ਮਤਲਬ ਹੈ ਦੇਰ ਨਹੀਂ ਲੱਗਦੀ ਉਹਨੂੰ, ਜਿੰਨੇ ਵਿਚਾਰ ਲਿਆ ਆਪਣੇ ਹਿਰਦੇ ਵਿੱਚ ਰੱਬ ਨੂੰ। ਅਗਲਾ ਬਚਨ ਹੈ ਸੱਸਾ, ਸੱਸੇ ਅੱਖਰ ਤੋਂ ਫਿਰ ਉਪਦੇਸ਼ ਹੈ। ਸੋ ਸ਼ਹਿ ਸੇਜ ਸਵਾਰੈ, ਵੀ ਜਿਸ ਜੀਵ ਇਸਤਰੀ ਨੇ ਰੱਬ ਆਪਣੇ ਖਸਮ ਦੇ ਲਈ ਸੇਜ ਸਵਾਰ ਲਈ। ਇਹ ਸੇਜ ਕਿਹੜੀ ਹੈ? ਆ ਅੰਦਰ ਦੀ ਸੇਜ ਹੈ, ਅੰਦਰ ਦੀ ਸੇਜ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਮਹਾਰਾਜ ਨੇ ਆਖਿਆ ਉਹ ਧਰਤੀ ਹਰਿਆਵਲੀ ਹੋ ਗਈ, ਆਹ ਹੈ ਉਹ, ਆਹ ਸੇਜ ਹੈ, ਆਹ ਅੰਦਰ ਦੀ ਸੇਜ। ਤੋ ਹਿਰਦੇ ਵਿੱਚ ਹੀ ਸਾਰਾ ਕੁਝ ਹੈ, ਅੰਦਰ ਹੀ ਸਾਰਾ ਕੁਝ ਹੈ, ਕੁਝ ਵੀ ਬਾਹਰ ਨਹੀਂ ਹੈਗਾ। ਤੋ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਬਾਣੀ ਦੇ ਵਿੱਚ ਕੀਤੀ ਹੈ ਵੀ ਉਹਦੀ ਜਿਹੜੀ ਸੇਜ ਹੈ ਨਾ, ਉਹ ਸਾਡੇ ਅੰਦਰ ਹੀ ਹੈ। ਹੁਣ ਜਿੰਨੇ ਵੀ ਅਸੀਂ ਇਹ ਵਾਕ ਬਾਣੀ ਦੇ ਵਿੱਚ ਪੜ੍ਹਦੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਵੀ ਜਿੱਥੇ ਗੁਰੂ ਬਹਿ ਜਾਂਦਾ ਭਾਈ ਉਹ ਥਾਂ ਸੋਹਣਾ ਹੋ ਜਾਂਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਿੰਨੇ ਗੁਰਦੁਆਰਿਆਂ ਵਿੱਚ ਨੇ, ਸਾਰੇ ਗੁਰਦੁਆਰੇ ਸੋਹਣੇ ਨੇ। ਪਰ ਸਾਡਾ ਸੁਹੱਪਣ ਨੂੰ ਮਾਪਣ ਦਾ ਇੱਕ ਤਰੀਕਾ ਹੋਰ ਹੁੰਦਾ ਹੈ ਵੀ ਜਿੱਥੇ ਥੋੜ੍ਹੀ ਜਿਹੀ ਲਿਸ਼ਕ ਪੁਸ਼ਕ ਜ਼ਿਆਦਾ ਹੋਵੇ ਆਪਾਂ ਕਹਿੰਦੇ ਆਹ ਥਾਂ ਬੜਾ ਸੋਹਣਾ ਹੈ। ਤੋ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਉਹ ਥਾਂ 'ਤੇ ਸੋਹਣਾ ਹੀ ਹੋ ਗਿਆ ਨਾ। ਪਰ ਇਸ ਤੋਂ ਅਗਲੀ ਗੱਲ ਹੈ ਵੀ ਬਾਹਰ ਦੀ ਲਿਸ਼ਕ ਪੁਸ਼ਕ ਦੇ ਸਾਡੇ ਆਪਣੇ ਅੰਦਾਜ਼ੇ ਨੇ। ਬੰਦਾ ਕਹਿੰਦਾ ਫਲਾਨੇ ਗੁਰਦੁਆਰੇ 'ਚ ਬੜੀ ਡੈਕੋਰੇਸ਼ਨ ਹੈ। ਹੁਣ ਤਾਂ ਡੈਕੋਰੇਸ਼ਨ ਦੀ ਇੰਨੀ ਭਰਮਾਰ ਹੈ ਵੀ ਸ਼ਬਦ ਨਾਲੋਂ ਤਾਂ ਟੁੱਟ ਗਏ ਅਸੀਂ, ਅਤੇ ਡੈਕੋਰੇਸ਼ਨਾਂ ਤੱਕ ਗੱਲ ਜਿਹੜੀ ਹੈ ਉਹ ਜ਼ਿਆਦਾ ਹੋ ਗਈ। ਸਾਨੂੰ ਕੋਈ ਮਤਲਬ ਨਹੀਂ ਵੀ ਸ਼ਬਦ ਦੀ ਵਿਚਾਰ ਹੁੰਦੀ ਹੈ ਕਿ ਨਹੀਂ ਹੁੰਦੀ, ਕੋਈ ਗੁਰਮਤਿ ਦੇ ਸਿਧਾਂਤ ਦੀ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ, ਸਾਨੂੰ ਇੰਨਾ ਪਤਾ ਹੈ ਵੀ ਫਲਾਨੇ ਗੁਰਦੁਆਰੇ 'ਚ ਡੈਕੋਰੇਸ਼ਨ ਬੜੀ ਹੈ। ਤੋ ਇਸ ਚੀਜ਼ ਨੇ ਵੀ ਸਾਨੂੰ ਥੋੜ੍ਹਾ ਜਿਹਾ ਜਿਹੜਾ ਹੈ ਨਾ ਉਹ ਗਲਤ ਮੰਨੇ ਉਲਝਾ ਲਿਆ। ਤੋ ਚਾਹੀਦਾ ਤਾਂ ਇਹ ਵੀ ਮੈਂ ਸ਼ਬਦ ਦੇ ਨਾਲ ਸਾਂਝ ਬਣਾਉਣੀ ਹੈ। ਤੋ ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਜਿਹੜੀ ਸੁਹੱਪਣ ਦੀ ਜਦੋਂ ਆਪਾਂ ਪੜ੍ਹਿਆ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਫਿਰ ਆਖਿਆ ਉਹ ਥਾਂ ਹੈ ਕਿਹੜਾ ਗੁਰਸਿੱਖੀ ਸੋ ਥਾਨ ਭਾਲਿਆ, ਵੀ ਉਸ ਥਾਂ ਨੂੰ ਭਾਲਣਾ ਪੈਂਦਾ। ਲੈ ਧੂੜ ਮੁੱਖ ਲਾਵਾ, ਮੈਂ ਉਹਨਾਂ ਦੀ ਧੂੜ ਉਸ ਥਾਂ ਦੀ ਆਪਣੇ ਮੂੰਹ ਨੂੰ ਲਾ ਲਈ। ਹੁਣ ਇੱਕ ਬਾਹਰੀ ਤੌਰ ਉੱਤੇ ਥਾਂ ਹੈ, ਤੁਸੀਂ ਕਿਸੇ ਗੁਰਦੁਆਰੇ ਗਏ ਆਖਿਆ ਜੀ ਇੱਥੇ ਡੈਕੋਰੇਸ਼ਨ ਬੜੀ ਹੈ, ਆਹ ਥਾਂ ਬੜਾ ਸੋਹਣਾ ਹੈ, ਉਹ ਥਾਂ ਬੜਾ ਸੋਹਣਾ ਹੈ। ਬਾਣੀ ਨੇ ਤਾਂ ਕਿਹਾ ਜਿੱਥੇ ਗੁਰੂ ਬਹਿ ਗਿਆ ਉਹ ਥਾਂ ਕਿਹੜਾ ਹੈ, ਸੋਹਣਾ ਹੀ ਹੈ। ਜਿੱਥੇ ਗੁਰੂ ਦਾ ਸਿਧਾਂਤ ਜਿਹੜਾ ਹੈ ਪ੍ਰੋਪੋਗੇਟ ਹੁੰਦਾ ਉਹ ਥਾਂ ਸੋਹਣਾ ਹੀ ਹੈ, ਅਤੇ ਜਿੱਥੇ ਗੁਰੂ ਦਾ ਵਸੇਬਾ ਹੈ ਪਰ ਸਿਧਾਂਤ ਨਹੀਂ ਹੈ ਉਹ ਥਾਂ ਵੇਖਣ ਨੂੰ ਤਾਂ ਸੋਹਣਾ ਲੱਗਦਾ, ਪਰ ਦਰਅਸਲ ਵਿੱਚ ਉੱਥੇ ਮਨਮਤ ਦੇ ਰੌਲੇ ਹੁੰਦੇ ਨੇ, ਉੱਥੇ ਪਖੰਡਵਾਦ ਦੇ ਰੌਲੇ ਵੀ ਹੁੰਦੇ ਨੇ, ਉਹ ਥਾਂ ਭੱਦਾ ਵੀ ਹੋ ਜਾਂਦਾ। ਤੋ ਗੁਰੂ ਨਾਲ ਥਾਂ ਸੋਹਣਾ ਹੈ, ਗੁਰੂ ਦੇ ਸਿਧਾਂਤਾਂ ਨਾਲ ਥਾਂ ਜਿਹੜਾ ਉਹ ਸੋਹਣਾ ਹੈ। ਖੈਰ ਹੁਣ ਸਤਿਗੁਰ ਮਹਾਰਾਜ ਬਾਣੀ ਵਿੱਚ ਜਦੋਂ ਇਹ ਗੱਲ ਕਹਿੰਦੇ ਨੇ ਇਹ ਥਾਂ ਹੈ ਆਹ ਹਿਰਦੇ ਦਾ ਅੰਦਰ ਦਾ ਥਾਂ, ਜਿਹੜੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਜਾ ਕੇ ਬਹਿ ਗਿਆ, ਗੁਰੂ ਦਾ ਉਪਦੇਸ਼ ਜਾ ਕੇ ਬਹਿ ਗਿਆ, ਸਾਧ ਸੰਗਤ ਉਹ ਥਾਂ ਸੋਹਣਾ ਹੋ ਗਿਆ। ਅਤੇ ਜਿਹੜੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਨਹੀਂ ਬੈਠਾ, ਕਈ ਵਾਰ ਜਦੋਂ ਘਰਾਂ ਦੇ ਵਿੱਚ ਨਾ ਲੋਕ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਂਦੇ ਨੇ, ਅਤੇ ਖਿਮਾ ਕਰਿਓ ਬਹੁਤੀ ਵਾਰ ਪਾਠੀ ਸਿੰਘ ਜਿਹੜਾ ਗਿਆ ਹੁੰਦਾ ਉਹਨੂੰ ਇੱਕ ਪ੍ਰੋਬਲਮ ਦਾ ਸਾਹਮਣਾ ਪਤਾ ਕੀ ਕਰਨਾ ਪੈਂਦਾ, ਭਾਵੇਂ ਕਿ 2 ਘੰਟੇ ਜਾਂ 3 ਦਿਨ ਸੇਵਕ ਪਰਿਵਾਰ ਦੇ ਘਰਾਂ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਰਹਿੰਦਾ, ਜਦੋਂ ਅਖੀਰਲਾ ਦਿਨ ਹੁੰਦਾ ਉਦੋਂ ਜਿਹੜੇ ਸਾਡੇ ਬੇਸਮਝ ਨੇ, ਮੈਂ ਬੇਸਮਝ ਹੀ ਕਹਿ ਸਕਦਾ ਉਹਨਾਂ ਨੂੰ, ਜਿਹੜੇ ਮਨ ਦੀ ਮੱਤ ਨੂੰ ਅੱਗੇ ਹਾਵੀ ਕਰਦੇ ਨੇ, ਉਹ ਫਿਰ ਕਹਿੰਦੇ ਨੇ ਭਾਈ ਸਾਹਿਬ ਜੀ ਇੱਦਾਂ ਕਰਿਓ ਮਹਾਰਾਜ ਦਾ ਸਰੂਪ ਸਿਰ 'ਤੇ ਚੁੱਕੋ, ਸਾਡੇ ਇਕੱਲੇ ਇਕੱਲੇ ਕਮਰੇ ਵਿੱਚ ਚੱਲੋ, ਕੋਈ ਪੌੜੀਆਂ ਚੜ੍ਹਾ ਕੇ ਬੈੱਡਰੂਮ ਵਿੱਚ ਲੈ ਗਿਆ, ਕੋਈ ਕਿਤੇ ਲੈ ਗਿਆ, ਕੋਈ ਕਿਤੇ ਲੈ ਗਿਆ। ਇੱਕ ਤਾਂ ਹੁਣ ਇਹਨੂੰ ਇੱਦਾਂ ਸਮਝੋ ਵੀ ਕੀ ਅਸੀਂ ਇਹ ਕੋਈ ਦਾਇਰਾ ਮਿੱਥਿਆ ਵੀ ਗੁਰੂ ਦੀ ਜਿਹੜਾ ਪ੍ਰਤਾਪ ਹੈ ਉਹ ਇੰਨੇ ਕੁ ਥਾਂ 'ਤੇ ਰਹਿੰਦਾ, ਇਹ ਤੋਂ ਅੱਗੇ ਨਹੀਂ ਹੁੰਦਾ। ਇਹਦਾ ਮਤਲਬ ਹੈ ਵੀ ਗੁਰੂ ਦਾ ਜਿਹੜਾ ਪ੍ਰਤਾਪ ਹੈ ਉਹ ਇੱਕ ਲਿਮਿਟਡ ਹੈ, ਵੀ ਉਹਦੀ ਕੋਈ ਰੇਂਜ ਹੈ ਵੀ ਉਹ 2 ਕਿਲੋਮੀਟਰ ਦੂਰ ਜਾਂਦਾ ਹੈ ਜਾਂ 5 ਕਿਲੋਮੀਟਰ ਦੂਰ ਜਾਂਦਾ ਹੈ ਜਾਂ 300 ਮੀਟਰ ਜਾਂ 100 ਮੀਟਰ ਦੂਰ ਜਾਂਦਾ ਹੈ। ਵੀ ਜਦੋਂ ਭਾਈ ਘਰ ਦੇ ਵਿੱਚ ਪ੍ਰਕਾਸ਼ ਹੋ ਗਿਆ ਤਾਂ ਸਮਝੋ ਸਾਰੇ ਘਰ 'ਚ ਹੀ ਹੋ ਗਿਆ। ਹੁਣ ਆਪਾਂ ਇੱਥੇ ਗੁਰਦੁਆਰਾ ਸਾਹਿਬ ਇੱਕੋ ਜਗ੍ਹਾ 'ਤੇ ਪ੍ਰਕਾਸ਼ ਹੈ, ਪਰ ਜਦੋਂ ਗੁਰਦੁਆਰੇ ਦੀ ਦਹਿਲੀਜ਼ ਦੇ ਅੰਦਰ ਆਪਾਂ ਵੜ ਗਏ ਤਾਂ ਆਪਾਂ ਉਹਨੂੰ ਕੀ ਕਹਿੰਦੇ, ਕੀ ਹੈ, ਗੁਰਦੁਆਰਾ ਹੈ। ਤੋ ਉਹ ਜਿਹੜੀ ਸਾਡੀ ਆਪਣੀ ਮਨ ਦੀ ਮੱਤ ਹੈ ਨਾ, ਉਹ ਕਹਿੰਦੀ ਹੈ ਵੀ ਇੱਦਾਂ ਕਰੋ ਮਹਾਰਾਜ ਦਾ ਸਰੂਪ ਸਿਰ 'ਤੇ ਚੁੱਕੋ, ਪਹਿਲਾਂ ਪੌੜੀਆਂ ਚੜ੍ਹ ਕੇ ਉੱਪਰ ਬੈੱਡਰੂਮ ਦੇ ਵਿੱਚ ਜਾਓ, ਫਿਰ ਲਿਵਿੰਗ ਏਰੀਏ ਵਿੱਚ ਜਾਓ, ਫਿਰ ਕਿਚਨ ਵਿੱਚ ਜਾਓ, ਮਤਲਬ ਇੱਦਾਂ ਕਰਕੇ ਸਾਡੀ ਆਪਣੇ ਮਨ ਦੀ ਇੱਕ ਵਿਚਾਰ ਹੈ। ਹੁਣ ਗੱਲ ਇਹ ਨਹੀਂ ਹੈ ਵੀ ਤੁਸੀਂ ਸਰੂਪ ਨੂੰ ਕਿੱਥੇ ਲੈ ਕੇ ਚੱਲਿਓ, ਗੱਲ ਇਹ ਹੈ ਵੀ ਜਿਹੜਾ ਇਕੱਲਾ ਇਕੱਲਾ ਘਰ ਦਾ ਜੀ ਹੈ ਉਹਦੇ ਅੰਦਰ ਬਾਣੀ ਬੈਠੀ ਹੈ ਕਿ ਨਹੀਂ ਬੈਠੀ। ਜੇ ਤਾਂ ਉਹਨਾਂ ਦੇ ਅੰਦਰ ਬਾਣੀ ਬਹਿ ਗਈ ਹੈ ਤਾਂ ਫਿਰ ਕੁਝ ਵੀ ਹੋਰ ਪਾਖੰਡ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਘਰ ਸੁਖੀ ਕਦੋਂ ਹੋਣਾ, ਘਰ ਸੁਖੀ ਹੋਣਾ ਜਦੋਂ ਘਰ ਦੇ ਜੀਆਂ ਦੇ ਵਿੱਚ ਇਤਫਾਕ ਹੋਵੇਗਾ, ਘਰ ਦੇ ਜੀਆਂ ਦੇ ਵਿੱਚ ਕੋਈ ਰੱਬ ਦੇ ਗੁਣ ਬੈਠਣਗੇ, ਕੋਈ ਗੁਰੂ ਦੀ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਬੈਠੇਗੀ, ਫਿਰ ਸੁਖੀ ਹੋਣਾ। ਤੋ ਐਸੀ ਗੱਲ ਨਹੀਂ, ਹੁਣ ਗੁਰਦੁਆਰਿਆਂ ਵਿੱਚ ਤਾਂ ਇੱਥੇ ਮਹਾਰਾਜ ਦੇ 20-20 ਪ੍ਰਕਾਸ਼ ਵੀ ਹੁੰਦੇ ਨੇ, ਅਤੇ ਕੀ ਗੁਰਦੁਆਰਿਆਂ 'ਚ ਲੜਾਈ ਝਗੜੇ ਨਹੀਂ ਹੁੰਦੇ, ਕੀ ਇੱਥੇ ਸਾਜ਼ਿਸ਼ਾਂ ਨਹੀਂ ਹੁੰਦੀਆਂ, ਕੀ ਇੱਥੇ ਕਿਸੇ ਦੇ ਨਾਲ ਕੋਈ ਈਰਖਾ ਨਫ਼ਰਤ ਨਹੀਂ ਹੁੰਦੀ, ਸਾਰਾ ਕੁਝ ਹੀ ਹੈ। ਗੱਲ ਇਹ ਹੈ ਵੀ ਜਿਹਨੇ ਜੀਵਨ ਵਿੱਚ ਉਪਦੇਸ਼ ਨੂੰ ਵਸਾ ਲਿਆ ਨਾ ਉਹ ਸੁਖੀ ਹੋ ਗਿਆ, ਅਤੇ ਜਿਹਨੇ ਉਪਦੇਸ਼ ਨੂੰ ਵਸਾਇਆ ਨਹੀਂ ਤਾਂ ਮੇਰੇ ਵਰਗਿਆਂ ਦੀ ਸਾਰੀ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠਿਆਂ ਲੰਘ ਜਾਂਦੀ ਹੈ, ਉਹ ਕਿਤੇ ਕੋਈ ਮਹਾਨ ਪੁਰਖ ਥੋੜ੍ਹਾ ਬਣ ਜਾਂਦੇ ਨੇ। ਤੋ ਅਸੀਂ ਗੱਲਾਂ ਨੂੰ ਸਮਝਣਾ ਇਹ ਹੈ ਵੀ ਗੁਰੂ ਦੇ, ਜਦੋਂ ਵੀ ਮੈਂ ਪੜ੍ਹ ਰਿਹਾ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਇੱਥੇ ਉਹਦੀ ਗੱਲ ਨਹੀਂ ਹੈ ਵੀ ਇੱਕ ਕਮਰਾ ਮੈਂ ਬਣਾਇਆ ਹੈ ਜੇ ਉੱਥੇ ਜਾ ਕੇ ਗੁਰੂ ਦਾ ਪ੍ਰਕਾਸ਼ ਕਰ ਦਿੱਤਾ ਤੇ ਉਹ ਥਾਂ ਸੋਹਣਾ ਹੋ ਗਿਆ, ਨਹੀਂ, ਥਾਂ ਤੇ ਸੋਹਣਾ ਹੈ ਹੀ ਹੈ, ਜਿਹੜਾ ਵੀ ਹੈ ਜਿੱਥੇ ਵੀ ਗੁਰੂ ਹੈ ਸੋਹਣਾ ਹੈ। ਗੱਲ ਇਹ ਹੈ ਵੀ ਮੇਰਾ ਅੰਦਰ ਆਹ ਜਿਹੜਾ ਅੰਦਰ ਹੈ, ਆਹ ਜਿਹੜੀ ਹਿਰਦੇ ਦੀ ਸੇਜ ਹੈ, ਜੇ ਇੱਥੇ ਗੁਰੂ ਦਾ ਵਿਚਾਰ ਆਣ ਕੇ ਬਹਿ ਗਿਆ, ਇਸ ਘਰ ਦੇ ਵਿੱਚ ਆਣ ਕੇ ਬਹਿ ਗਿਆ, ਤੇ ਫਿਰ ਮੈਂ ਟਿਕਾ ਵਿੱਚ ਆਵਾਂਗਾ, ਫਿਰ ਸੁਖੀ ਹੋਵਾਂਗਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਸੱਸਾ ਸੋ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ। ਆਖਿਆ ਜਿਸ ਜੀਵ ਇਸਤਰੀ ਨੇ ਇੱਕ ਸੇਜ ਸਵਾਰ ਲਈ, ਸੇਜ ਕਿਹੜੇ ਕੰਮ ਲਈ ਹੁੰਦੀ? ਸੌਣ ਲਈ, ਜਿਹਨੂੰ ਆਪਾਂ ਬੈੱਡ ਕਹਿੰਦੇ ਆ ਨਾ, ਉਹਨੂੰ ਸੇਜ ਕਿਹਾ ਜਾਂਦਾ। ਹੁਣ ਜੇ ਬੈੱਡ ਦਾ ਗੱਦਾ ਚੰਗਾ ਨਾ ਹੋਵੇ, ਉਹਦੇ ਉੱਤੇ ਆਪਾਂ ਸੌਂ ਪਾਵਾਂਗੇ? ਨਹੀਂ ਸੌਂ ਸਕਦੇ। ਬੰਦਾ ਮਹਿੰਗੇ ਤੋਂ ਮਹਿੰਗਾ ਗੱਦਾ ਲਿਆਣ ਕੇ ਵਿਛਾਉਂਦਾ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਜੇ ਉਸ ਸੇਜ ਦੀ ਚਾਦਰ ਗੰਦੀ ਹੋਵੇ, ਉਹਦੇ ਵਿੱਚੋਂ ਮੁਸ਼ਕ ਆਉਂਦਾ ਹੋਵੇ, ਆਪਾਂ ਰਾਤ ਨੂੰ ਸੌਂ ਪਾਵਾਂਗੇ? ਨਹੀਂ ਸੌਂ। ਜੇ ਉਸ ਸੇਜ, ਉਹ ਬੈੱਡ ਦੀਆਂ ਮੇਖਾਂ ਨਿਕਲੀਆਂ ਹੋਣ, ਕੋਈ ਕਿੱਲ ਨਿਕਲੇ ਹੋਣ, ਆਪਾਂ ਸੌਂ ਪਾਵਾਂਗੇ? ਨਹੀਂ ਸੌਂ ਸਕਦੇ। ਤੋ ਬੰਦੇ ਨੇ ਜਿੱਥੇ ਸੌਣਾ ਹੁੰਦਾ ਹੈ, ਉਸ ਕਮਰੇ ਨੂੰ ਵੀ ਸਾਫ਼ ਰੱਖਦਾ, ਉਸ ਬੈੱਡ ਵੱਲ ਵੀ ਖਿਆਲ ਕਰਦਾ, ਉਸ ਗੱਦੇ ਵੱਲ ਵੀ ਖਿਆਲ ਕਰਦਾ, ਉਸ ਚਾਦਰ ਵੱਲ ਵੀ ਖਿਆਲ ਕਰਦਾ ਹੈ, ਤੇ ਫਿਰ ਤਾਂ ਕਿ ਉਹਦੇ ਉੱਤੇ ਆਰਾਮ ਦੇ ਨਾਲ ਮੈਂ ਜਿਹੜਾ ਹੈ ਉਹ ਟਿਕ ਸਕਾਂ। ਇਸੇ ਤਰੀਕੇ ਨਾਲ ਆਹ ਜਿਹੜਾ ਅੰਦਰ ਹੈ ਨਾ ਮੇਰਾ, ਇਹ ਵੀ ਇੱਕ ਸੇਜ ਹੈ। ਇਸ ਸੇਜ ਦੇ ਉੱਤੇ ਮੇਖਾਂ ਕਾਹਦੀਆਂ ਨੇ? ਕ੍ਰੋਧ ਦੀਆਂ, ਲੋਭ ਦੀਆਂ, ਹੰਕਾਰ ਦੀਆਂ ਚੋਭਾਂ ਵੱਜਦੀਆਂ ਨੇ ਅੰਦਰ। ਤੇ ਜੇ ਇਹ ਅੰਦਰ ਦੀ ਸੇਜ ਸਵਾਰੀ ਨਹੀਂ, ਮੈਂ ਇਹਨੂੰ ਕਲੀਨ ਨਹੀਂ ਕੀਤਾ, ਜਿਵੇਂ ਅਸੀਂ ਸਵੇਰੇ ਉੱਠ ਕੇ ਘਰ ਦਾ ਗਾਰਬੇਜ ਬਾਹਰ ਸੁੱਟਦੇ ਹਾਂ, ਸ਼ਾਮਾਂ ਨੂੰ ਸੁੱਟਦੇ ਹਾਂ, ਜਿੰਨਾ ਚਿਰ ਮੈਂ ਅੰਦਰੋਂ ਆਪਣਾ ਆਹ ਜਿਹੜਾ ਅੰਦਰ ਦਾ ਬੈੱਡ ਹੈ, ਜਿੰਨਾ ਚਿਰ ਇਹਨੂੰ ਕਲੀਨ ਨਹੀਂ ਕੀਤਾ, ਉਨਾ ਚਿਰ ਅੰਦਰ ਟਿਕਾ ਨਹੀਂ ਆ ਸਕਦਾ, ਉਨਾ ਚਿਰ ਟਿਕਾ ਨਹੀਂ ਆਵੇਗਾ। ਹੁਣ ਕੋਈ ਬੰਦਾ ਜਿਹੜਾ ਹੈ ਉਹ ਆਰਾਮ ਕਰਨ ਲਈ, ਤੁਸੀਂ ਕੋਈ ਰਿਸ਼ਤੇਦਾਰ ਘਰ ਦੇ ਵਿੱਚ ਆਇਆ, ਮਹਿਮਾਨ ਆਇਆ, ਤੁਸੀਂ ਆਪਣਾ ਬੈੱਡਰੂਮ ਖੋਲ ਦਿੱਤਾ, ਉਹ ਕਹਿੰਦਾ ਜੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਉਹ ਲਾਮਾ ਵੀ ਨਹੀਂ ਵਿਚਾਰਾ ਤੁਹਾਨੂੰ ਦੇ ਸਕਦਾ, ਪਰ ਉਹ ਆਪਣੇ ਆਪ ਵਿੱਚ ਸੋਚਦਾ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ, ਪਤਾ ਨਹੀਂ ਬੈੱਡ ਤੋਂ ਕੀ ਲੜਦਾ ਰਿਹਾ, ਇਹਨਾਂ ਨੇ ਮੈਨੂੰ ਕਿੱਥੇ ਵਾੜ ਦਿੱਤਾ, ਕੋਈ ਮਾਂਗਣੂ ਪੈ ਗਏ, ਕੋਈ ਜਿਹੜੇ ਨੇ ਉਹ ਬੱਗ ਪੈ ਗਏ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਤੁਸੀਂ ਆਪਣੇ ਵੱਲੋਂ ਬੇਫਿਕਰ ਹੋਏ ਸੀ ਵੀ ਚਲੋ ਇਹਨੂੰ ਤੇ ਆਪਾਂ ਟਿਕਣ ਲਈ ਇੱਕ ਜਗ੍ਹਾ ਜਿਹੜੀ ਹੈ ਉਹ ਦੇ ਦਿੱਤੀ। ਤੋ ਉਹਨਾਂ ਮਾਂਗਣੂਆਂ ਦਾ ਕਰਕੇ, ਉਹਨਾਂ ਬਗਸ ਦਾ ਕਰਕੇ ਉਹਨੂੰ ਨੀਂਦ ਨਹੀਂ ਆਈ, ਉਹ ਟਿਕਾ ਵਿੱਚ ਨਹੀਂ ਆਇਆ। ਤੋ ਇਹ ਬੱਗ ਜਿਹੜੇ ਨੇ, ਮੈਂ ਕਈ ਵਾਰ ਕਹਿੰਦਾ ਨਾ, ਸਾਡੇ ਕੋਲ ਫੋਨ ਨੇ, ਹੁਣ ਐਂਡਰਾਇਡ ਫੋਨ ਨੇ, ਕਿਸੇ ਕੋਲ ਆਈਫੋਨ ਹੈ, ਜੇ ਇਹਦੇ ਵਿੱਚ ਕੋਈ ਬੱਗ ਆ ਜਾਵੇ, ਉਹ ਕਰਦੇ ਨੇ ਨਾ ਅਪਡੇਟ ਕਰਦੇ ਨੇ, ਜਿਵੇਂ ਆਈਫੋਨ ਨੇ ਜਾਂ ਐਂਡਰਾਇਡ ਨੇ, ਸਮੇਂ ਸਮੇਂ ਤੋਂ ਅਪਡੇਟ ਭੇਜਦੇ ਰਹਿੰਦੇ ਵੀ ਭਾਈ ਇਹਨੂੰ ਅਪਡੇਟ ਕਰੋ, ਇਹਦਾ ਸਿਕਿਉਰਿਟੀ ਫੀਚਰ ਵਿੱਚ ਬੱਗ ਜਿਹੜਾ ਆਇਆ ਸੀ ਉਹ ਕੱਢ ਦਿੱਤਾ, ਉਹ ਕੱਢ ਦਿੱਤਾ, ਅਪ ਟੂ ਡੇਟ ਰਹਿਣ ਦੀ ਲੋੜ ਹੈ। ਇੱਦਾਂ ਹੀ ਆਹ ਜਿਹੜਾ ਸਾਡਾ ਅੰਦਰ ਹੈ, ਇਹਨੂੰ ਵੀ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਦੁਆਰਾ ਅਪ ਟੂ ਡੇਟ ਰੱਖਣ ਦੀ ਲੋੜ ਹੈ। ਉਹਦੇ ਲਈ ਸੰਗਤ ਕਰਨੀ ਹੁੰਦੀ, ਉਹਦੇ ਲਈ ਗੁਰੂ ਦੇ ਉਪਦੇਸ਼ ਨੂੰ ਬਹਿ ਕੇ ਸੁਣਨਾ ਹੁੰਦਾ, ਤਾਂ ਕਿ ਉਹ ਕਿਰਮ ਅੰਦਰ ਵੱਧਦੇ ਨਾ ਜਾਣ। ਉਹ ਬੱਗ ਜਿਹੜੇ ਨੇ ਨਾ, ਉਹ ਜਿੰਨੀ ਛੇਤੀ ਆਪਾਂ ਐਲੀਮੀਨੇਟ ਕਰ ਦਈਏ, ਰਿਮੂਵ ਕਰ ਦਈਏ, ਉਨੀ ਛੇਤੀ ਆਪਾਂ ਠੀਕ ਰਹਿ ਸਕਦੇ ਹਾਂ। ਤੋ ਇਹ ਬੱਗ ਕਿਹੜੇ ਨੇ? ਇਹ ਈਰਖਾ ਦੇ, ਹੰਕਾਰ ਦੇ, ਲੋਭ ਦੇ, ਕ੍ਰੋਧ ਦੇ, ਕਾਮ ਦੇ, ਨਿੰਦਿਆ ਦੇ, ਚੁਗਲੀ ਦੇ, ਦਵੈਸ਼ ਦੇ, ਇਹ ਸਾਰੇ ਬੱਗ ਨੇ ਜਿਹੜੇ ਮੇਰੇ ਅੰਦਰ ਨੇ, ਜਿਹਦਾ ਕਰਕੇ ਮੈਨੂੰ ਟਿਕਾ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਸੱਸਾ ਸੋ ਸਹਿ ਸੇਜ ਸਵਾਰੈ, ਉਸ ਰੱਬ ਦੇ ਲਈ ਤੁਸੀਂ ਆਪਣੀ ਸੇਜ ਨੂੰ ਸਵਾਰੋ। ਆਪਣੇ ਜੇ ਮਹਿਮਾਨ ਨੂੰ ਘਰ ਦੇ ਵਿੱਚ ਸੱਦਣਾ ਹੈ ਨਾ, ਤੇ ਘਰ ਨੂੰ ਕਲੀਨ ਵੀ ਕਰੋ, ਬੈੱਡ ਨੂੰ ਸਾਫ਼ ਵੀ ਕਰੋ, ਉਹਦੇ ਕਿਰਮ ਵੀ ਦੂਰ ਕਰੋ, ਜੇ ਉਹਦਾ ਗੱਦਾ ਚੰਗਾ ਨਹੀਂ ਤੇ ਉਹਨੂੰ ਬਦਲੋ, ਤੇ ਜੇ ਤੁਸੀਂ ਚਾਹੁੰਦੇ ਹੋ ਮੈਂ ਗੁਰੂ ਨੂੰ ਮਿਲਾਪ ਚਾਹੁੰਦਾ ਤੇ ਆਹ ਜਿਹੜਾ ਅੰਦਰ ਹੈ ਇਹਨੂੰ ਵੀ ਸਵਾਰੋ। ਸੋ ਸੱਸਾ ਸੋ ਸਹਿ ਸੇ ਸਵਾਰੈ ਸੋਈ ਸਹੀ, ਸਹੀ ਦਾ ਅਰਥ ਹੈ ਸਖੀ, ਸਹੇਲੀ ਜਿਹਨੂੰ ਆਪਾਂ ਕਹਿੰਦੇ, ਸੰਦੇਹ ਨਿਵਾਰੈ। ਮਹਾਰਾਜ ਨੇ ਆਖਿਆ ਉਹਦੇ ਅੰਦਰੋਂ ਭਰਮ ਦੂਰ ਹੋ ਗਏ, ਸੰਸੇ ਦੂਰ ਹੋ ਗਏ। ਸੋਈ ਸਹੀ ਸੰਦੇਹ ਨਿਵਾਰੈ ਅਲਪ ਸੁੱਖ ਛਾੜ, ਆਖਿਆ ਹੁਣ ਨਿੱਕੇ ਨਿੱਕੇ ਸੁੱਖਾਂ ਪਿੱਛੇ ਭੱਜਣਾ ਛੱਡ ਦਿੱਤਾ, ਨਿੱਕੇ ਨਿੱਕੇ ਸੁੱਖ ਜਿਹੜੇ ਬਹੁਤਾ ਸਥਾਈ ਨਹੀਂ ਰਹਿੰਦੇ, ਬਹੁਤੇ ਟਿਕਾ ਵਿੱਚ ਨਹੀਂ ਮੈਨੂੰ ਰਹਿਣ ਦਿੱਤੇ। ਅਲਪ ਸੁੱਖ ਛਾੜ ਪਰਮ ਸੁੱਖ ਪਾਵਾ, ਹੁਣ ਮੈਂ ਅਸਲੀ ਸੁੱਖ ਦੀ ਪ੍ਰਾਪਤੀ ਕਰ ਲਈ, ਜਿਹਨੂੰ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਨਿੱਕੇ ਨਿੱਕੇ ਸੁੱਖਾਂ ਪਿੱਛੇ ਨਹੀਂ ਭੱਜਦਾ, ਹੁਣ ਮੈਨੂੰ ਵੱਡਾ ਸੁੱਖ ਮਿਲ ਗਿਆ, ਕਿਵੇਂ? ਜਦੋਂ ਮੈਂ ਆਪਣੇ ਅੰਦਰ ਨੂੰ ਕਲੀਨ ਕਰ ਦਿੱਤਾ, ਅੰਦਰ ਨੂੰ ਕਲੀਨ ਕਰ ਦਿੱਤਾ। ਅਲਪ ਸੁੱਖ ਛਾੜ ਪਰਮ ਸੁੱਖ ਪਾਵਾ, ਤਬ ਇਹ ਤੀਓ ਕੰਤ ਕਹਾਵਾ, ਤਦੋਂ ਤੂੰ ਜੀਵ ਇਸਤਰੀ ਤੇ ਉਹ ਤੇਰਾ ਖਸਮ ਹੋਵੇਗਾ, ਜਦੋਂ ਤੂੰ ਨਿੱਕੇ ਨਿੱਕੇ ਸੁੱਖਾਂ ਨੂੰ ਛੱਡ ਕੇ ਉਸ ਖਸਮ ਦੀ ਪ੍ਰਾਪਤੀ ਵਾਲੇ ਬੰਨੇ ਭੱਜੀ। ਤੋ ਅਖੀਰਲਾ ਬਚਨ ਹੈ, ਮਹਾਰਾਜ ਨੇ ਹਾਹੇ ਅੱਖਰ ਤੋਂ ਉਪਦੇਸ਼ ਦਿੱਤਾ, ਆਖਿਆ ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬੈ ਮਨ ਮਾਨਾ, ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹ ਨਾ ਹੋਈ। ਤੋ ਮਹਾਰਾਜ ਨੇ ਆਖਿਆ ਜੀਵ ਨੇ ਜਿਹੜਾ ਮਨੁੱਖਾ ਜਨਮ ਹਾਸਲ ਕਰਕੇ ਨਾ ਉਸ ਰੱਬ ਨੂੰ ਪਛਾਣਿਆ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਬੰਨੇ ਭੱਜਾ ਨਹੀਂ, ਹਾਹਾ ਹੋਤ ਹੋਏ ਨਹੀਂ ਜਾਣਾ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹਨੂੰ ਜਾਣਿਆ ਨਹੀਂ, ਗੁਰੂ ਦੇ ਕੋਲ ਬੈਠ ਕੇ ਕਦੀ ਵੀ ਰੱਬ ਦੇ ਬਾਰੇ ਸਮਝਿਆ ਗਿਆਨ ਨਹੀਂ ਲਿਆ। ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬੈ ਮਨ ਮਾਨਾ। ਮਹਾਰਾਜ ਕਹਿੰਦੇ ਨੇ ਜਦੋਂ ਤੁਹਾਨੂੰ ਰੱਬ ਦੀ ਸਮਝ ਲੱਗੇਗੀ, ਉਹਦੀ ਹਸਤੀ ਵਿੱਚ ਤੁਹਾਡਾ ਨਿਸ਼ਚਾ ਬਣ ਜਾਵੇਗਾ ਨਾ, ਤੇ ਤਦੋਂ ਹੀ ਇਹ ਜਿਹੜਾ ਮਨ ਹੈ ਇਹ ਤੁਹਾਡਾ ਪਤੀਤ ਜਾਵੇਗਾ ਰੱਬ ਦੇ ਵਿੱਚ। ਅਗਲਾ ਬਚਨ ਹੈ, ਸਤਿਗੁਰ ਨੇ ਆਖਿਆ, ਬਾਬਾ ਕਬੀਰ ਸਾਹਿਬ ਨੇ ਆਖਿਆ, ਹੈ ਤਾਂ ਸਹੀ ਲਖੈ ਜੋ ਕੋਈ, ਉਹ ਅਕਾਲ ਪੁਰਖ ਹੈ ਤੇ ਜ਼ਰੂਰ ਆ, ਪਰ ਜੇ ਕੋਈ ਉਹਨੂੰ ਲੱਭ ਲਵੇ, ਜੇ ਕੋਈ ਉਹਦੀ ਪ੍ਰਾਪਤੀ ਕਰ ਲਵੇ, ਤੇ ਉਹ ਪ੍ਰਾਪਤੀ ਕਿਵੇਂ ਹੋਵੇਗੀ? ਗੁਰੂ ਦੇ ਸ਼ਬਦ ਦੇ ਦੁਆਰਾ। ਸਤਿਗੁਰ ਸੱਚੇ ਪਾਤਸ਼ਾਹ ਅਗਲੇ ਬਚਨ ਵਿੱਚ ਕਹਿੰਦੇ ਨੇ, ਤਬ ਉਹ ਇਹ ਨਾ ਹੋਈ, ਤੇ ਜਿਹਨੂੰ ਰੱਬ ਦੇ ਬਾਰੇ ਸਮਝ ਗੁਰੂ ਦੀ ਮੱਤ ਲੈ ਕੇ ਮਿਲ ਜਾਂਦੀ ਹੈ ਨਾ, ਉਹਨੂੰ ਇਸ ਗੱਲ ਦਾ ਅਨੁਭਵ ਹੋ ਜਾਂਦਾ ਹੈ ਵੀ ਰੱਬ ਤੋਂ ਬਿਨਾਂ ਦੁਨੀਆਂ ਤੇ ਹੋਰ ਕੁਝ ਵੀ ਨਹੀਂ ਹੈਗਾ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੁਨੀਆਂ ਤੇ ਹੋਰ ਕੁਝ ਵੀ ਨਹੀਂ ਹੈ। ਉਹ ਅਕਾਲ ਪੁਰਖ ਸਾਰਿਆਂ ਵਿੱਚ ਸਮਾਏ, ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਮਹਾਰਾਜ ਨੇ ਆਖਿਆ ਉਹਨੂੰ ਫਿਰ ਗੁਰੂ ਦੀ ਮੱਤ ਲੈ ਕੇ ਹਰ ਇੱਕ ਦੇ ਵਿੱਚ ਰੱਬ ਵੱਸਦਾ ਹੋਇਆ ਨਜ਼ਰ ਆਉਂਦਾ, ਉਹਨੂੰ ਆਪਣੇ ਅੰਦਰ ਵੀ ਰੱਬ ਦੀ ਪਛਾਣ ਹੁੰਦੀ ਤੇ ਉਹਨੂੰ ਸਾਰਿਆਂ ਵਿੱਚ ਵੀ ਰੱਬ ਵੱਸਦਾ ਹੋਇਆ ਨਜ਼ਰ ਆਉਂਦਾ। ਤੋ ਇਹ ਕਿਵੇਂ ਪੋਸੀਬਲ ਹੈ? ਇਹ ਪੋਸੀਬਲ ਹੈ ਜਦੋਂ ਬੰਦੇ ਨੇ ਗੁਰੂ ਦੀ ਮੱਤ ਨੂੰ ਜੀਵਨ ਦਾ ਆਸਰਾ ਬਣਾ ਲਿਆ। ਜਿੰਨਾ ਚਿਰ ਤੱਕ ਗੁਰੂ ਦੀ ਮੱਤ ਨਹੀਂ, ਉਨਾ ਚਿਰ ਬੰਦਾ ਤੇਰ ਮੇਰ ਵਿੱਚ ਜਿਉਂਦਾ, ਡਿਊਲਿਟੀ ਵਿੱਚ ਜਿਉਂਦਾ, ਦੁਬਧਾ ਵਿੱਚ ਜਿਉਂਦਾ। ਜਦੋਂ ਗੁਰੂ ਦੀ ਮੱਤ ਮਿਲਦੀ ਹੈ, ਜਦੋਂ ਗੁਰੂ ਦਾ ਗਿਆਨ ਹਾਸਲ ਹੁੰਦਾ ਹੈ, ਫਿਰ ਬੰਦੇ ਨੂੰ ਇਸ ਗੱਲ ਦਾ ਅਨੁਭਵ ਹੋ ਜਾਂਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੁਨੀਆਂ ਉੱਤੇ ਹੋਰ ਕੁਝ ਵੀ ਨਹੀਂ ਹੈ। ਵੇਖੋ ਦੋ ਗੱਲਾਂ ਨੇ, ਅਜੇ ਅਸੀਂ ਡਿਊਲਿਟੀ ਵਿੱਚ ਇੱਦਾਂ ਜੀਨੇ ਹਾਂ, ਕਈ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਵਿਤਕਰੇ ਆਪਾਂ ਕਰਦੇ ਹਾਂ, ਉਹ ਰੰਗ ਨੂੰ ਲੈ ਕੇ ਹੋ ਸਕਦੇ ਨੇ, ਨਸਲ ਨੂੰ ਲੈ ਕੇ ਹੋ ਸਕਦੇ ਨੇ, ਅਜੇ ਅਸੀਂ ਉਸ ਤੋਂ ਪਾਰ ਨਹੀਂ ਵੇਖ ਸਕਦੇ। ਬੰਦਾ ਕਿੱਥੇ ਵੇਂਹਦਾ ਹੈ? ਬੰਦਾ ਸਰੀਰ ਨੂੰ ਵੇਂਹਦਾ, ਸਰੀਰ ਤੋਂ ਪਾਰ ਹੋ ਕੇ ਨਹੀਂ ਵੇਂਹਦਾ। ਜਦੋਂ ਤੁਸੀਂ ਸਰੀਰ ਨੂੰ ਵੇਖੋਗੇ ਤੇ ਫਿਰ ਦੋ ਚੀਜ਼ਾਂ ਨੇ, ਤੇ ਜੇ ਤੁਸੀਂ ਸਰੀਰ ਤੋਂ ਪਾਰ ਹੋ ਕੇ ਵੇਖੋਗੇ ਫਿਰ ਡਿਸਕ੍ਰਿਮੀਨੇਸ਼ਨ ਵਿਤਕਰੇ ਖਤਮ ਹੋਣਗੇ, ਫਿਰ ਬੰਦੇ ਨੂੰ ਇਸ ਗੱਲ ਦਾ ਪਤਾ ਲੱਗੇਗਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਮਹਾਰਾਜ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਹੋਰ ਰੱਖਦੇ ਨੇ, ਉਹਨਾਂ ਆਖਿਆ, ਜਾਣੋ ਜੋਤ ਨਾ ਪੁੱਛੋ ਜਾਤੀ। ਆਖਿਆ ਜਦੋਂ ਬੰਦਾ ਗੁਰੂ ਦੀ ਮੱਤ ਲੈ ਜਾਂਦਾ ਹੈ ਨਾ, ਉਹ ਅੰਦਰ ਵੱਸਦੀ ਜੋਤ ਨੂੰ ਵੇਂਹਦਾ, ਉਹ ਜਾਤ ਨੂੰ ਨਹੀਂ ਵੇਂਹਦਾ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਕਿਉਂਕਿ ਅੱਗੇ ਜਾਤ ਨਹੀਂ, ਕੇਵਲ ਉਹਦੀ ਜੋਤ ਦੀ ਪਛਾਣ ਕਰਨੀ। ਤੇ ਉਹ ਪੋਸੀਬਿਲਟੀ ਤਾਂ ਹੈ ਜਦੋਂ ਆਪਾਂ ਗੁਰੂ ਦੀ ਮੱਤ ਦੇ ਧਾਰਨੀ ਬਣਦੇ ਹਾਂ। ਤੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਪਾਵਨ ਬਾਣੀ ਦੇ ਇਹ ਉਪਦੇਸ਼ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣਨ। ਤੋ ਇੱਥੇ ਹੀ ਸਮਾਪਤੀ ਹੈ ਜੀ, ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ। ਜਵਾਬ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸ਼ੇਰ ਸ਼ਾਨ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸੰਪੂਰਨਤਾ ਅਤੇ ਆਦਿ ਬੀੜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਕੁਝ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ, ਜਿਨ੍ਹਾਂ ਵਿੱਚ ਸ਼ੁੱਕਰਵਾਰ ਸ਼ਾਮ ਨੂੰ 6:15 ਵਜੇ ਤੋਂ ਲੈ ਕੇ 8:15 ਵਜੇ ਤੱਕ ਸਾਂਝ ਗਰੁੱਪ ਦੇ ਬੱਚੇ ਕੀਰਤਨ ਕਰਨਗੇ। ਆਪ ਜੀ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। 30 ਅਗਸਤ ਦਿਨ ਐਤਵਾਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਇੱਕ ਵਿਸ਼ੇਸ਼ ਗੁਰਮਤਿ ਸੈਮੀਨਾਰ ਲਿਖਿਆ ਗਿਆ ਹੈ, ਜਿਸ ਵਿੱਚ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਗਿਆਨੀ ਸ਼ਿਵ ਤੇਗ ਸਿੰਘ ਅਤੇ ਭਾਈ ਨਰਿੰਦਰਪਾਲ ਸਿੰਘ ਜੀ ਠਰਵੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਸਮਾਪਤੀ ਉਪਰੰਤ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਸੰਬੰਧਿਤ ਬੁਲਾਰਿਆਂ ਵੱਲੋਂ ਆਪ ਸੰਗਤਾਂ ਨੂੰ ਦਿੱਤੇ ਜਾਣਗੇ। ਐਤਵਾਰ 30 ਅਗਸਤ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸੈਮੀਨਾਰ ਉਲੀਕਿਆ ਗਿਆ ਹੈ। ਇਸੇ ਲੜੀ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਾਠ ਸੰਥਿਆ 1 ਸਤੰਬਰ ਤੋਂ ਆਰੰਭ ਹੋਣ ਜਾ ਰਹੀ ਹੈ, ਜੋ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਹੋਇਆ ਕਰੇਗੀ। ਇਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਕੈਪ ਨਹੀਂ ਵੀ ਕਿਹੜੀ ਏਜ ਵਾਲੇ ਆ ਸਕਦੇ, ਕਿਹੜੀ ਵਾਲੇ ਨਹੀਂ। ਕੋਈ ਵੀ ਮਾਈ ਭਾਈ ਜੇ ਜੋ ਕਿਸੇ ਵੀ ਏਜ ਫੈਕਟਰ ਦੇ ਵਿੱਚ ਹੈ ਉਹ ਗੁਰਬਾਣੀ ਪਾਠ ਸੰਥਿਆ ਦੇ ਵਿੱਚ ਪਾਰਟੀਸਪੇਟ ਕਰ ਸਕਦਾ ਹੈ, ਆਸੇ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸੇਵਕ ਪਰਿਵਾਰ ਭਾਈ ਮਲਕੀਤ ਸਿੰਘ, ਬੀਬੀ ਹਰਬੰਸ ਕੌਰ, ਭਾਈ ਗੁਰਦੀਪ ਸਿੰਘ ਅਤੇ ਬੀਬੀ ਅਮਨਦੀਪ ਕੌਰ ਸੈਣੀ ਪਰਿਵਾਰ ਵੱਲੋਂ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਕਾਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੋਂ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ, ਅਤੇ ਭਾਈ ਗੁਰਦੀਪ ਸਿੰਘ ਦੀ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਪਾਵਨ ਬਾਣੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਉਪਰੰਤ ਗੁਰਬਾਣੀ ਕੀਰਤਨ ਢਾਡੀ 12 ਇਤਿਹਾਸ ਤੋਂ ਉਪਰੰਤ ਠੀਕ 12 ਵਜੇ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੇ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ। ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਹੋਣਾ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ 5ਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਸ ਬਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧ ਆਖਰ, ਕਿਨੇ ਰਾਮ ਨਾਮ ਇੱਕ ਆਖਰ। ਕਿਨ ਕਾ ਇੱਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਓ। ਪ੍ਰਭ ਕੇ ਸਿਮਰਨ ਗਰਭ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਅੰਨ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੁਫਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤਿਸ ਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਨ ਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪੁਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੁਖ ਵਿਹਾਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਮੂਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬਗਾਸਨ। ਪ੍ਰਭ ਕੇ ਸਿਮਰਨ ਅੰਨ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਪੈਸੇ ਦੇ ਜਥੀ ਦਾਤੇ, ਹਰ ਸਿਮਰਨ ਨੀਚ ਚੌਂਕ ਉੜ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕੜ ਕੜ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਵਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਆ ਨਾਮ ਤੇਰੇ ਸੰਗ ਸਹਾਈ। ਜੇ ਮਹਾਂ ਭਿਆਨ ਦੂਤ ਜਮਦਲੈ, ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ। ਜੈ ਮੁਸ਼ਕਲ ਹੋਵੇ ਅਤ ਪਾਰੀ, हर को नाम खिनमय उधारी अनक पुनः चरण करत नहीं तरह हर को नाम कोट पाप पर हर गुरमुख नाम जपो मन मेरे नानक पावो सुख नेरे सगल श्रेष्ठ को राजा दुखिया हर का नाम जपत हो सुखिया ला करोरी बंद ना पर है हर का नाम जपत निस्तर है अनक माया रंग तिख ना बजावे हर का नाम जपत एकावे जे मार गए जात अकेला तय हर नाम संग होत सुहेला ऐसा नाम मन सदा ते आइए नानक गुरु परम गत पाइय छूट नहीं गोर लगबाही नाम जपत तय पार पराही अनक बिघन जय आये संघारे हर का नाम तत्काल उधारे अनक जोन जन्मे मर जाम नाम जपत पावे विश्राम हो मैला मल कबू न तोवै हर का नाम कोट पाव खोवै ऐसा नाम जपो मन रंग नानक पाइय साध के संग जे मार्ग के गण जाए न कोसा हर का नाम हुआ संग तोसा जे पैंडे महा अंध गुबारा हर का नाम संग उजियारा जहां पंथ तेरा को नाम सियानू हर का नाम ते नाल पिछानू जय महा प्यान तब तबो काम तय हर के नाम की तुम्हें ऊपर श्याम जहां त्रिखा मन तुझे आकर्ख तय नानक हर हर अमृत वर्ख भक्त जना की बर्तन नाम संत जना के मन विश्राम हर का नाम दास की ओट हर के नाम उदरे जन कोट हर जस करत सन दिन रात हर हर औखद साध कुमार हर जन के हर नाम निदान पार ब्रह्म जन की नो दान मंत्र रंग रते रंग एक है नानक जन के विरद विवेक है हर का नाम जन को मुक्त जुगत हर के नाम जन को तृप्त भुगत हर का नाम जन का रूप रंग हर नाम जपत का परे न भंग हर का नाम जन की वड़ियाई हर के नाम जन शोभा पाई हर का नाम जन को भोग जोग हर नाम जपत कहे नहीं वियोग जन रता हर नाम की सेवा नानक पूजे हर हर देवा हर हर जन के मालिक जीना हर तन जन को आप प्रभ दीना हर हर जन कहे उठ सतानी हर प्रताप जन अवर न जानी ओत पोत जन हर सराते सुन समाध नाम रसमाते हर पै जन हर हर जपै हर का भगत प्रकट नहीं छपै हर की भगत मुक्त बहु करै नानक जन संकेत तरै पार जाते हर को नाम काम तेन हर हर गुण गाम सब ते उत्तम हर की कथा नाम संत दर्द दुख लथा नाम की महिमा संत रिदवसै संत प्रताप दुर सब नसै संत का संग वड भागी पाइय संत की सेवा नाम ते आइय नाम तुल कुछ अवर न होए नानक गुरमुख नाम पावे जन कोए श्लोक बहु शस्त्र बहु सिमृति पेखे सर्व टडोल पूजस नाही हर हरे नानक नाम अमोल सुबधी जाप ताप ज्ञान सब ध्यान खड़ शस्त्र सिमृत विज्ञान योग व्यास कर्म धर्म किरिया सगल त्याग बन मजे फिरिया अनक प्रकार किए बहु जतना पुण दान होमे बहु रतना शरीर कटाए होमे कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौ खंड पृथ्वी फिरे चर जीवे महा उदास तपी सर थीवे अग्न में होमत प्राण कनक असभ है वर भूम दान न्यौली कर्म करे बहु आसन जैन मार्ग संयम असाधन निमख निमकर शरीर कटावे तो भी होमे महल न जावे हर के नाम समसर किश नाए नानक गुरमुख नाम जपत गत पाए मन कामना तीरथ दिश उठै गर्व गुमान न मन ते उठै सोच करे दिन सर रात मन की मैल न तन ते जात इस देही को बहु साधना करे मन ते कबू न बिखिया टरे जल तो होए बहुत अनीत शुद्ध कहाँ होए काची पीत मन हर के नाम की महिमा ऊच नानक नाम उधरे पत बहुमूच बहुत सियाण जम का बहु व्यापै अनक जतन कर तृष्ण न तपै पेख अनेक अगन नहीं बुझै कोट उपाव दरगाह नहीं सिजै शूर से नाही उपयाल मोह व्यापे माया जाल अवर कर तू सगली जमंडाना गोविंद भजन मिलते नहीं माना हर का नाम जब दुख जाए नानक बोले सह सुभाए चार पदार्थ जे को मांगै साजना की सेवा लगै जे को अपना दुख मिटावै हर हर नाम हृदय सदगावै जे को अपनी शोभा लोरै सात सांगे हों मैं शोरै जे को जन्म मरण ते डरै सात जना की सरनी परै ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਮਹਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾ ਹੋ ਨਥਾਵੇ ਕੋ ਨਾ ਤੇਰਾ ਥਾ ਹੋ ਨ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਲ ਜਾਨੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਦੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਅਧ ਚੀਜ਼ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸਟਾਨੀ ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੇ ਅਭਾਰਿਆ ਬਾਰ ਬਰ ਸਦੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਾਖ ਸਹਿਨ ਮੁਖ ਪਿਆਉ ਬੈਠ ਖੋ ਦੈਨ ਇਹ ਨਿਰਗੁਣ ਗਨ ਕਛੂ ਨ ਬੂਝੈ ਬਖਸ਼ ਲਇਓ ਤੋ ਨਾਨਕ ਸਿਹਜੈ ਜੇ ਪ੍ਰਸਾਦ ਹਰ ਉੱਪਰ ਸੁਖ ਵਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕੇ ਅਮੋਲਾ ਜੇ ਪ੍ਰਸਾਦ ਭੁਗੇ ਸਭ ਰਸਾ ਸਗਲ ਸਮਗਰੀ ਸੰਸਾਰ ਵਸਾ ਦੀਨੇ ਹਸ ਪਾਉ ਕਰਨੇ ਤੇ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੁੜ ਅੰਤ ਪੇ ਆਪੈ ਨਾਨਕ ਕਾਲ ਲਿਓ ਪ੍ਰਭ ਆਪੈ ਆਦੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨਵਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕਰ ਸਤ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਖਦ ਅਜਾਨ ਸਦਾ ਸਦਾ ਇਹੋ ਪੂਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਹ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਾਹੀ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਧੋਏ ਕਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮੈਂ ਪਸਤ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਵੇਖਣ ਧਰਮਲ ਮਾਇਆ ਸ਼ਬਦ ਨਾਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਹ ਸਮਾਨ ਅੰਤਰ ਗਨ ਬਾਹਰ ਧਨ ਸੁਹਾ ਕਲ ਪਾਥਰ ਕੈਸੇ ਧਰੇ ਅਧਾ ਜਾ ਕੇ ਅੰਦਰ ਬਸੇ ਪ੍ਰਭਾਵ ਨਾਨਕ ਦੇ ਜਨ ਸਹਿਜ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲਿਹੋ ਓੜ ਨਿਭਾਵੇ ਕਹਾਂ ਬਜਾਰ ਬੂਝੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਬਿਸ਼ਨ ਪਰ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਓਦ ਊਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੁਹਾਵੇ ਨ ਚੀਤ ਜੋ ਬਰਾਈ ਤਾ ਸਿਓ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸੇ ਅੰਧ ਕੇਲ ਮਾਇਆ ਰੰਗ ਰਸੈ ਦਿਨ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਬਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤੁਰੋ ਯਾਹੂ ਜੁਗਤ ਬਿਆਨੇ ਕਹੀ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੋਂ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੇ ਪਤ ਜਾਏ ਅਸਵਰੀ ਦਸ ਵਸਤੂ ਲੈ ਪਾਛੇ ਪਾਵੈ ਏਕ ਬਸ ਕਾਰਨ ਬਖੋੜ ਗਵਾਵੈ ਏਕ ਬੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸਿਓ ਨਾ ਹੀ ਚਾਰਾ ਠਾਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਜ खाद पीत परते अन उलास अपनी मान कुछ बहुत साले अज्ञानी मन रोस करे अपनी प्रति आप ही खोवे और उसका विश्वास न होवे जिसकी बस से आज्ञा राखे प्रभु की आज्ञा मान मत है उसते चौकन करे निहाल नानक साहिब सदा दयाल अनक पात माया के हेत सर पर हो जान अनेत मृख की छाया से रंग लावे ओ बिन से हो मन पछतावे ज्योति से सो चालनहार लपट रहे होता है अंधार बटाऊ जो जो लावे ने ताको हाथ न आवे के मन हर के नाम की प्रीत सुखदाई कर कृपा नानक आव लय लाई मिथ्या तन तन को तम सवाया मिथ्या हो में ममता माया मिथ्या राजन धन महाल मिथ्या काम क्रोध विकराल मिथ्या रथस्य भस्तरा मिथ्या रंग संग माया पेक हस्ता मिथ्या त्रोह मोह अवमान मिथ्या आपस ऊपर कर दुगमान अस्त्र भगत साध की शरण नानक जब जब जीव हर के चरण मिथ्या सर्म पर निंदा सुने मिथ्या हल पर दर्ब को हिर है मिथ्या नेत्र पेखत पर तय रूपाद मिथ्या रसना भोजन अनुस्वाद मिथ्या चरण पर विकार को तावे मिथ्या मन पर लोभ लुभावे मिथ्या तन नहीं पर उपकारा मिथ्या बास लेत विकारा बिन बूझे मिथ्या सपे सफल दे नानक हर हर नाम ले मृति साक्त की आरजा साच बिना कह हो तो सूचा बिरता नाम बिना तन अंध मुख आवता के दुर्गंध बिन सिमरन दिलैन बिरसा बिहाय मेघ बिना ज्यो खेती जाए गोविंद भजन बिन बिरथे सब काम ज्यो कृपन के निरार धाम तन तन ते जन जे कट बस्यो हर नाओ नानक ताके बल बल जाओ रहत अवर अवर कमावत मन ने प्रीत मुखो गंड लावत जानन हार।

ਰਾਸ਼ਟਰਪਤੀ ਸੰਤ ਕਹਿ ਦੁੱਖਣ ਆਰਜਾ ਘਟੈ ਸੰਤ ਕੇ ਦੁੱਖਣ ਜਮ ਥਿਨ ਛੁਟੈ ਸੰਤ ਕੇ ਦੁੱਖਣ ਸੁਖ ਸਭ ਜਾਹੇ ਸੰਤ ਕੇ ਦੁੱਖਣ ਨਰਖ ਮੈਂ ਪਾਏ ਸੰਤ ਕੇ ਦੁੱਖਣ ਮਤ ਹੋਏ ਮਲਹੀਨਾ ਸੰਤ ਕੇ ਦੁੱਖਣ ਸੋਭਾ ਤੇ ਹੀਨ ਸੰਤ ਕੇ ਹਤ ਕੋ ਰਖੇ ਨ ਕੋਏ ਸੰਤ ਕੇ ਦੁੱਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜਿਹ ਕਰੇ ਨਾਨਕ ਸੰਸਾ ਨਿੰਦਕ ਪੀ ਤਰੇ ਸੰਤ ਕੇ ਦੁੱਖਣ ਤੇ ਮੁਖ ਪਵੈ ਸੰਤ ਕੇ ਦੁੱਖਣ ਕਾਗਜੋਂ ਲਵੈ ਸੰਤ ਕੇ ਦੁੱਖਣ ਸਰਪ ਜੋਣ ਪਾਏ ਸੰਤ ਕੇ ਦੁੱਖਣ ਤ੍ਰਿਗਤ ਜੋਣ ਖਰਮਾਏ ਸੰਤ ਕੇ ਦੁੱਖਣ ਤਸਨਾ ਮਹਿ ਚਲੈ ਸੰਤ ਕੇ ਦੁੱਖਣ ਸਭ ਕੋ ਛਲੈ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨੀਛਣ ਚਾਏ ਸੰਤੋ ਦੁਖੀ ਕਾ ਥਾਉ ਖੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਪੀ ਕਦ ਪਾਹੇ ਸੰਤ ਕਾ ਨਿੰਦਕ ਮਹਾ ਅਦਤਾਈ ਸੰਤ ਕਾ ਨਿੰਦਕ ਖੰਡ ਕਿਨ ਪਾਈ ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਤੇ ਮਾਰਾ ਸੰਤ ਕਾ ਨਿੰਦਕ ਰਾਇ ਤਹੀਨਾ ਸੰਤ ਕਾ ਨਿੰਦਕ ਦੁਖੀਆ ਹਰਦੀਨ ਸੰਤ ਕਾ ਨਿੰਦਕ ਸਰਬ ਰੋਗ ਸੰਤ ਕਾ ਨਿੰਦਕ ਸਦਾ ਬਿਜੋਗਾ ਸੰਤ ਕੇ ਨਿੰਦਾ ਦੁੱਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੇ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵੈਤਾ ਸੰਤ ਕਾ ਦੁਖੀ ਕਿਸੇ ਖਾਂ ਨਹੀਂ ਮੈਤੋ ਸੰਤ ਕੇ ਦੁਖੀ ਕਿਉਂ ਡਾਉਣ ਲਾਗੈ ਸੰਤ ਕੇ ਦੁਖੀ ਕਿਉਂ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਕਾਰੀ ਸੰਤ ਕਾ ਦੁਖੀ ਜਨਮ ਹੈ ਮਰੈ ਸੰਤ ਕੇ ਦੁੱਖਣ ਸੁਖ ਤੇ ਟਰੈ ਸੰਤ ਕੇ ਦੁਖੀ ਖੋ ਨਾਹੀ ਠਾਓ ਨਾਨਕ ਸੰਤ ਭਾਵੇ ਥਾਂ ਲਏ ਮਲਾਏ ਸੰਤ ਕੇ ਦੁਖੀ ਅੰਧਵੀਦ ਟੂਟੈ ਸੰਤ ਕੇ ਦੁਖੀ ਕਦੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਅਧਿਆਨ ਪਰਮਾਈਐ ਸੰਤ ਕੇ ਦੁਖੀ ਉਜੜ ਪਾਈਐ ਸੰਤ ਕੇ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਥ ਖੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਏ ਸੰਤ ਕੇ ਦੁਖੀ ਗਾਵਣ ਰਾਖਣ ਹਾਰਾ ਨਾਨਕ ਸੰਤ ਭਾਵੇ ਥਾਂ ਲੈ ਉਭਾਰੋ ਸੰਤ ਕੇ ਦੁਖੀ ਵੱਲਾਏ ਜੋ ਜਲ ਬਹੁਣ ਮਛਲੀ ਤੜਫੜਾਏ ਸੰਤ ਕੇ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪ ਇੰਦਨ ਨਹੀਂ ਧਰਪੈ ਸੰਤ ਕੇ ਦੁਖੀ ਛੁਟੇ ਅਕੇਲਾ ਜਿਉਂ ਬੁਆੜੋ ਤਿਲ ਖੇਤ ਮਹਿੰਦ ਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੋ ਸੰਤ ਕਾ ਦੁਖੀ ਸਦ ਮਿੱਥਿਆ ਕਹਿਤਾ ਕਿਰਤ ਨਿੰਦਖਾਂ ਧੁਰ ਹੀ ਪਿਆ ਨਾਨਕ ਤੁਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਖੋ ਦਰਖੇ ਮਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ ਸੰਤ ਕੇ ਦੁਖੀ ਕੀ ਪੁਜੇ ਨਿਆਛਾ ਸੰਤ ਕੇ ਦੁਖੀ ਉਠ ਚਲੇ ਨਰਾਛਾ ਸੰਤ ਕੇ ਦੁੱਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ

ਤਾਰਾ ਪ੍ਰਭ ਕੀ ਉਸਤ ਕਰੋ ਥਨ ਰਾਤੋ ਤਿਸੇ ਧਿਆਵੋ ਸਾਸ ਕਰਾ ਸਾਂ ਸਭ ਕੁਛ ਵਰਤੇ ਤਿਸ ਕਾ ਕੀ ਆਓ ਜੈਸਾ ਕਰੇ ਤੈਸਾ ਖੰਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਸਕਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜ ਪਾਖੀ ਨਾ ਕਿ ਜਨ ਸੇ ਸਲੋਕ ਤਜੋ ਸਿਆਣ ਬਸਰਜਨੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਮਨੀ ਮਾਨੁ ਕੀ ਟੇਕ ਬੈਥੀ ਸਭ ਜਾਣਾ ਦੇਵਨ ਕੋ

ਓ ਕਰ ਹਰ ਕਰਮ ਸਰਬਨ ਹਰ ਕਥਾ ਓ ਹਰ ਦਰਖੈ ਨਾਨਕ ਊ ਜਨ ਮਥਾ ਵੜ ਭਾਗੀ ਤੇ ਜਨ ਜਖ ਮਾਹੇ ਸਦਾ ਸਦਾ ਹਰ ਖੇ ਗੁਣ ਗਾਹੇ ਰਾਮ ਨਾਮ ਜੋਖਨੇ ਵਿਚਾਰਾ ਸੇ ਧਨਵੰਤ ਗਣੀ ਸੰਸਾਰ ਮੰਤਨ ਮੁਖ ਮੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੇ ਏਕੋ ਏਕ ਏਕ ਪਛਾਨੈ ਇਤ ਉਤ ਕੀਓ ਸੋ ਜੀ ਜਾਨੈ ਨਾਮ ਸੰਗ ਜਿਸ ਕਾਮਣ ਮਾਨਿਆ ਨਾ

ਤਨ ਮਨ ਤੋ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਖਨ ਪਾ ਲੋ ਗੁਰ ਕਾ ਸ਼ਬਦੋ ਜੋ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਖਨੇ ਬੜਭਾਗ ਨਾਮ ਜਪਤ ਪਾਵੈ ਬਸਨਾਮਾ ਨਾਨਕ ਥਿਨ ਪੁਰਖ ਊਤਮ ਕਰਮਾਨ ਜੋ ਕੁਛ ਕਰੇ ਸੁਪ੍ਰਭ ਖੈ ਰੰਗੋ ਸਦਾ ਸਦਾ ਵਸੇ ਹਰ ਸੰਗਾ

ਲੋਕਾ ਸਰਵਖਨਾ ਭਰਪੂਰ ਪ੍ਰਭ ਬਿਰਥਾਂ ਜਾਣਨ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ

ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਜ ਸੁਣਤਾ ਬੂਜਨ ਹਾਰ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇਸ਼ਨ ਮਾਨਿਆ ਕੰਨ ਕਰਾਵਣ ਤਨ ਮੂਲ ਪਛਾਨਿਆ ਜਾਂ ਕੇ ਹਿਰਦੇ ਵਸਵਾਸ ਪ੍ਰਭ ਆਇਆ ਤਤਖਿਆ ਦਿਸ ਮਨ ਪ੍ਰਗਟਾਇਆ ਭੈ ਤੇ ਨਿਰਪ ਹੋਏ ਬਸਾਨਾ ਜਿਸ ਤੇ ਉਪਜਾ ਦਿਸ ਮਹੇ ਸਮਾਨਾ ਬਸਤ ਮਾਇ ਲੈ ਬਸਤ ਗੁੜਾਈ ਤਾਂ ਕੋ ਭੈਣ ਨਖ ਨਾ ਜਾਈ ਬੁਝੇ।

ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਗ ਉਦਰੈ ਨਾਨਕ ਹਰਖਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਖਨੀ ਪ੍ਰਤਪਾਲੋ ਸੇਵਕ ਗੁਣ ਸੰਦ ਦਿਆਲੋ ਸਿੱਖੀ ਗੁਰ ਦੁਰਮਥ ਮਲਹਿਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੀ ਬੰਧਨ ਘਟੈ ਗੁਰ ਕਾ ਸਿੰਘ ਮਕਾਨ ਤਿਹਾਟੈ ਸਤਿਗੁਰ ਸਿੱਖ ਨਾਮ ਧਨ ਦੇ ਗੁਰ ਕਾ ਸਿੰਘ ਵਡਭਾਗੀ ਹੇ ਸਤਿਗੁਰ ਸਿੱਖ

ਪ੍ਰਾਪਤ ਸੁਆਮੀ ਆਪਣੀ ਕਿਰਪਾ ਜਸਿਆ ਬਕੋਰੇ ਨਾਨਕ ਸੋ ਸੇ ਗੁਰਖੀ ਮਤਲੇ ਬਿਸ ਵਿਸਵੇ ਗੁਰਖੈ ਮਨ ਮਾਨੈ ਸੋ ਸੇ ਪਰਮੇਸ਼ਰ ਖੀ ਗਤ ਜਾਨੈ ਸੋ ਸਤ

ਅਗਮ ਅਗੋਚਨ ਪਰਮ ਨਰ ਵਾਨੀ ਨਰਾਹਰ ਨਰ ਵੈਰ ਸੁਖਦਾਈ ਤਾਂ ਕੀ ਕੀਮਤ ਕਨੇ ਨ ਪਾਈ ਅਣਗ ਭਗਤ ਬੰਧਨ ਨਿਤ ਕਰੈ ਚੰਨ ਖਮਲ ਹਿਰਦੇ ਸਿਮਰਹਿ ਸਤਿ ਬਲਹਾਨੀ ਸਤਿਗੁਰ ਆਪਣੇ ਨਾਨਕ ਜਸ ਪ੍ਰਸਾਦ ਐਸਾ ਪ੍ਰਭ ਜਪਣ।

ਝੂਠਾ ਡੰਫ ਝੂਠ ਪਛਾਰੀ ਜਨ ਦੀਏ ਤਿਸ ਬੁਝੇ ਨਾ ਬਗਾਨਾ ਨਾਮ ਸਾ ਨਾਨਕ ਪਛਤਾਨਾ ਗੁਰਖੀ ਮਤ ਤੂੰ ਲੇਹ ਅਨੇ ਭਗਤ ਬਿਨਾ ਬ ਡੂਬੇ ਸਿਆਨੇ।

ਤੇ ਉਤਰ ਸਮੈਲਾ ਬਿਨਸ ਜਾਏ ਹੋਮੇ ਬਕ ਫੈਲਾ ਹੋਏ ਚਿੰਦ ਵਸੇ ਸੁਖ ਨਾਲੋ ਸਾਸ ਕਰਾ ਸਹਨ ਨਾਮ ਸਮਾਲਾ ਛਾੜ ਸਿਆਣਪ ਸਗਲੀ ਮਣਾ ਸਾਸੰਗ ਪਾਵੈ ਸਚ ਤਨਾ ਹਰ ਪੂੰਜੀ ਸੰਜ ਕਰੋ।

ਅੰਤਰ ਪੁਰਖ ਅਸੰਤ ਨਿਹਲਾ ਗਾਵੜ ਭਾਖੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਥੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਧਿਆਲਾ ਸੇਵਕੀ ਨੂੰ ਸਦਾ ਨਿਹਾਲੋ ਬੰਧਨ ਕਾਟ ਮੁਕਤੀਆਂ ਨੇ ਪਿਆ ਜਨ ਮਨ ਦੁੱਖ ਭਰਮ ਗਿਆ ਇਚ ਪੁੰਨੀ ਸਰਦਾ ਸੰਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸ ਕਾ ਸਾਥ ਨਿਯਮ ਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਵਿਸਨੇ ਜੇ ਕਾਲ ਨ ਭਾਨੈ ਸੋ ਕੋ ਵਿਸਨੇ ਜੇ ਖੀਆ ਜਾਨੈ ਸੋ ਕੋ ਵਿਸਨੇ ਜਿਨ ਸਭ ਕੁਛ ਦੀਆ

ਹਮਨ ਰਕੁਣ ਯਾਰ ਨੀਚ ਜਾਣਾ, ਨਾਨਕ ਤੁਮਰੀ ਸਨ ਪੁਰਖ ਭਗਵਾਨਾ। ਸਰਵ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰਖੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰਖੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾ ਪਰਸੰਗੀ, ਤਉ ਰਸਨਾ ਜਪਤੀ ਹਰ ਹਰ ਨੀਤਾ। ਪਲੀ ਸੋ ਕਰਨੀ ਸੋ ਬਾਤਨ ਮੰਤੋ, ਹਿਰਦੇ ਵਸੇ ਪੂਰਨ ਗੁਰਮੰਥ। ਸਾਸ ਪ੍ਰਭ ਦੇਹੋ ਨਿਵਾਸਾ, ਸਰਵ ਸੁਖ ਨਾਨਕ ਪ੍ਰਕਾਸ਼। ਸਲੋਕਾ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਣ ਕੀਆ ਨਾਨਕਾ, ਆਪਣੇ ਹੀ ਬਰਜਾਪ। ਅਸ਼ਟਪਦੀ ਜਬ ਅਕਾਲ।

ਸਖਤ ਕਹਾਂਗਤ ਠਾਏ। ਜਬ ਆਪੈ ਆਪ ਆਪਣੀ ਜੋ ਧਰੈ ਤਬ ਕਾਢੁ ਨਿਡਰ ਅਖਮ ਕਤ ਡਰਾਇ। ਆਪਣੇ ਚਲਤ ਆਪ ਕਰਨੇ ਹਾਰ ਨਾਨਕ ਠਾਕੁਰ ਅਖਮ ਅਪਾਰ। ਅਵਨਾਸੀ ਸੁਖ ਆਪਣੇ ਆਥਨ ਤੈ ਜਨ ਮਨ ਕੋ ਕਹ ਬਨਾਥਨ। ਜਬ ਪੂਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹ ਸਹੋਏ।

ਜੈ ਅਸ਼ਲ ਅਸ਼ੇਦ ਅਭੇਦ ਸਮਾਇਆ ਉਹਾਂ ਕਿਸੇ ਮਿਆਪ ਸਮਾਇਆ ਆਪ ਕੋ ਅਫਿਆ ਦੇ ਸੰਤ ਗੁਣ ਕਾ ਨਾਹੀ ਪਰਵੇ ਸੋ ਜੈ ਇਕ ਏਕ ਭਗਵੰਤਾ ਤੈ ਕਉ

ਹਾਵਤ ਔਖਉ ਨਰਕੋ ਸੁਨਗ ਬਿਸ਼ਾਮਤਾ ਆਲੋਚਣ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਾਣ ਅਪਮਾਨ ਅਣਕ ਪ੍ਰਕਾਰ ਖਿਓ ਬਖਿਆਣੋ ਆਪਣ ਖੇਲ ਆਮ ਕਰ ਦੇਖੈ ਖੇਲ ਸੰਕੋਛੇ ਤੋਂ ਨਾਨਕ ਏਕੈ ਜੈ ਅਵਗਤ ਭਗਤ ਆਪੋ ਜੈ ਪਸਰੇ ਪਸਾਰ ਸੰਤ ਪ੍ਰਤਾਪ ਤੂੰ ਪਾਖ ਆਪੈ ਧਣੇ ਉਨਕੀ ਸੋਭਾ ਉਨਹ ਬਣੀ ਆਪੇ ਕੌਤਖ ਅਨਚੋ ਜੋ ਆਪੇ ਰਸ ਭੁਖ ਨਰ ਜੋਗਾ

ਧਿਆਨ ਬਿਨਸੇ ਅੰਧੇਰਾ ਸੁਣ ਪਦੇ ਸਹਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਥ ਲਿਹੋ ਸਵਾਰਾ ਰਾਮ ਨਾਮ ਅੰਤਰ ਔਰ ਤਾਰਾ ਪੂਰੇ ਗੁਰਖੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪਰਖਿਆ।

ਚਨਹਾਰਾ ਸਿਰ ਉਪਰ ਠੰਡਾ ਗੁਰ ਸੂਰਾ ਨਾਨਕ ਤਾਂ ਖੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟਾ ਦਰਸ਼ਨ ਭੇਖਤਾ ਉਦਾਰਤ ਸ੍ਰੇਸ਼ਟਾ ਚਨ ਕਵਣ ਜਾਂ ਖੇ ਅਨੂਪਾ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਖ ਮਰਬਾਣ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਥ ਨਿਹਾਲੋ ਤਾਂ ਖੇ ਨਿਖਣ ਆਮਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸਿੰਘ ਨਾਨਕ ਹਰ ਧਿਆਇਆ ਸਲੋਕਾ ਗਿਆਨ ਅੰਜਨ ਗੁਰ ਦੀਆ ਅਖਿਆਨ ਅੰਧੇਰ ਬਨਾਸੋ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤੋ ਸੰਗ ਅੰਤਰ ਪ੍ਰਭ ਡੀਠਾ ਨਾ ਪ੍ਰਭੁਖ ਲਾਗਾ ਮੀਠਾ ਸਗਲ ਸਮਗਨੀ ਏਕ ਸੋ ਕਠ ਮਾਹੇ ਅਣਕੋ ਰੰਗ ਨਾਨਾ ਦੁਸਟਾਹੇ ਨੌਣਦ ਅੰਮ੍ਰਿਤ ਪ੍ਰਭ ਨਾਮ ਦੇਹੀ ਮੈਂ ਇਸ ਕਾਬਸ ਰਾਮ ਸੁਨ ਸਮਾਦ ਅਨਹਤ ਤੈਨਾਦੋ ਖਿਨ ਜਾਈ ਅਚਰਜ ਬਸਮਾਦੋ ਤਿਨ ਦੇਖਿਆ ਆਪ ਦਿਖਾਏ ਨਾਨਕੋ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘੜ ਘੜ ਵਿਆਪਣੇ ਹਾਂ ਭਗਵੰਤਾ ਧਰਨ ਮੈਂ ਆਕਾਸ਼ ਪਿਆਲੋ ਸਰਵ ਲੋਖ ਪੂਨ ਪ੍ਰਤਪਾਲੋ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸੈ ਕਰਮਾ ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਡ ਤੈ ਦਿਸੇ ਸਮਾਹੇ ਤਿਸ ਦੇ ਭਿਨ ਨਹੀਂ ਕੋਠਾਓ ਗੁਰ ਪੁਛਾ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖਾ ਸਸੇ ਸੋ ਨਖਥਨ ਮੈਂ ਏਕਾ ਬਾਣੀ ਪ੍ਰਭਖੀ ਸਭ ਕੋ ਬੋਲੈ ਆਪ ਅਡੋਲ ਨ ਕਮਹੋ ਡੋਲੈ ਸਰੁਖ ਨ ਕਰ ਖੇਲੇ ਖੇਲਾ ਮੋਲ ਨ ਪਾਈਏ ਖਣੇ ਅਮੋਲਾ ਸਰਵ

ਆ ਬੁਝਾਏ ਸਰ ਭੂਥਾ ਵਰਤਾਰਾ ਸਰਬ ਨੈਣ ਆਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਣਾ ਆਪਣ ਜਸ ਆਪ ਹੀ ਸੁਣਾ ਆਪਣ ਜਾਣ ਖੇਲ ਬਣਾਇਆ ਆਖਿਆ ਗਾਰੀ ਖੀਨੀ ਮਾਇਆ ਜਾਣ ਕੇ ਮਜ਼ਲ ਬਤੋਰਾ ਹੈ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਥਾਂ ਲਏ ਸਮਾਏ ਇਸ ਤੇ

ਤਾਂ ਕੀ ਗਤਮੰਦ ਕਹੀ ਨਾ ਜਾਏ, ਦੂਸਨ ਹੋਏ ਤਾਂ ਸੋਜੀ ਪਾਏ। ਤਿਸਕਾ ਕੀਆ ਸਾ ਪਰਵਾਣੋ, ਗੁਰਪੁਰ ਸਾ ਨਾਨਕ ਇਹ ਜਾਣਾ, ਜੋ ਜਾਣੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਿਸੰਗੀ ਜੀ ਵੱਡ ਪਾ ਗਏ ਹਾਂ। ਸੇਵਕ ਪਰਿਵਾਰ ਭਾਈ ਗੁਰਦੀਪ ਸਿੰਘ, ਬੀਬੀ ਅਮਨਦੀਪ ਕੌਰ ਪਰਿਵਾਰ ਵੱਲੋਂ, ਜਿਨ੍ਹਾਂ ਨੂੰ ਸਤਿਗੁਰਾਂ ਨੇ ਗ੍ਰਹਿ ਦੀ ਦਾਤ ਬਖਸ਼ਿਸ਼ ਕੀਤੀ ਹੈ, ਸ਼ੁਕਰਾਨਾ ਕਰਦੇ ਹਾਂ। ਅਤੇ ਭਾਈ ਗੁਰਦੀਪ ਸਿੰਘ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਹਾਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਨਿਰਵਿਘਨਤਾ ਸਹਿਤ ਸਮਗਨ ਸੰਪੂਰਨ ਹੋਏ ਨੇ। ਹੁਣ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਦਾ ਕੀਰਤਨੀ ਜਥਾ ਆਪ ਸੰਗਤਾਂ ਦੇ ਨਾਲ 11:45 ਤੱਕ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰਨਗੇ। ਉਪਰੰਤ ਢਾਡੀ ਜਥਾ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੇਗਾ। 12:00 ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੋਵੇਗੀ। ਆਪ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
2: ਭਾਈ ਅੰਗਰੇਜ਼ ਸਿੰਘ ਹੋਣਾ ਦੇ ਜਥੇ ਦਾ ਜਵਾਬ ਜੀ ਨੂੰ ਸਤਿਗੁਰਾਂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ। ਇੱਕ ਮਿੰਟ ਦੀ ਗੱਲ ਜੀ।

0: ਅੱਜ ਸੈਣੀ ਪਰਿਵਾਰ ਵੱਲੋਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਵੇਂ ਗ੍ਰਹਿ ਦੀ ਦਾਤ ਬਖਸ਼ੀ ਹੈ ਤੋਂ ਸ਼ੁਕਰਾਨਾ ਕਰਦਿਆਂ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਉਪਰੰਤ ਰੱਬੀ ਬਾਣੀ ਦੇ ਕੀਰਤਨ ਹੋਏ। ਹੁਣ ਸਿਰਫ 15 ਮਿੰਟ ਲਈ ਗੁਰੂ ਕਰਕੇ ਢਾਡੀ ਜਥਾ ਆਪ ਜੀ ਦੇ ਨਾਲ ਇੱਕ ਦੋ ਕਵਿਤਾਵਾਂ ਦੀ ਸਾਂਝ ਕਰੇਗਾ। ਉਸ ਤੋਂ ਬਾਅਦ ਅਰਦਾਸ ਬੇਨਤੀ ਜੋ ਜਿਹੜੀ ਹੋਵੇਗੀ ਤੋਂ ਅੱਜ ਦੇ ਇਹਨਾਂ ਸਾਰੇ ਸਮਾਗਮਾਂ ਦੀ ਸੇਵਾ ਜਿਹੜੀ ਹੈ ਉਹ ਸੈਣੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਵੇਗੀ ਤੋਂ ਆਓ 15 ਮਿੰਟ ਲਈ ਗੁਰੂ ਕਰਕੇ ਢਾਡੀ ਜਥੇ ਨੂੰ ਸਰਵਣ ਕਰੋ। ਉਪਰੰਤ ਅਰਦਾਸ ਬੇਨਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੱਖੋਂ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਹੀ ਖੁਸ਼ੀਆਂ ਬਖਸ਼ਿਸ਼ ਕਰਦਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸੈਣੀ ਪਰਿਵਾਰ, ਸਰਦਾਰ ਮਲਕੀਤ ਸਿੰਘ ਜੀ, ਬੀਬੀ ਹਰਬੰਸ ਕੌਰ, ਭਾਈ ਗੁਰਦੀਪ ਸਿੰਘ ਜੀ, ਬੀਬੀ ਅਮਨਦੀਪ ਕੌਰ, ਸਮੂਹ ਪਰਿਵਾਰ ਨੂੰ ਨਵੇਂ ਮਕਾਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਗੁਰੂ ਸਾਹਿਬ ਦੇ ਚਾਨਾਂ 'ਚ ਪਰਿਵਾਰ ਨੇ ਬਾਣੀ ਦਾ ਉਲਟ ਆਸਰਾ ਲਿਆ ਹੈ। ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਵੀ ਮਹਾਰਾਜ ਤੁਸੀਂ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ, ਅਸੀਂ ਤੇਰੇ ਪਾਵਨ ਸਥਾਨ 'ਤੇ ਆ ਕੇ ਅਰਦਾਸ ਕਰਨੇ ਹੈ। ਔਰ ਬਾਣੀ ਦਾ ਉਲਟ ਆਸਰਾ ਲਿਆ ਹੈ, ਕਿਉਂਕਿ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਜਾਗਦੀ ਜੋਤ ਹੈ ਸਾਡੇ ਵਾਸਤੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਾਣੀ ਧੁਰੋਂ ਅਕਾਲ ਨੇ ਆਪ ਭੇਜੀ ਭੁੱਲੇ ਭਟਕਣਿਆਂ ਨੂੰ ਰਾਹੇ ਪਾਮਦੀ ਏ। ਬਾਣੀ ਲੋਕ ਪ੍ਰਲੋਕ ਦੇ ਸੁੱਖ ਦੇਵੇ, ਬਾਣੀ ਮਨਾਂ ਦੀ ਮੈਲ ਨੂੰ ਲਾਂਭਦੀ ਏ। ਬਾਣੀ ਕੌੜਿਆਂ ਰੀਠੇ ਕਰੇ ਮੀਠੇ, ਬਾਣੀ ਠੱਗਾਂ ਨੂੰ ਸੱਜਣ ਬਣਾਵਦੀ ਏ। ਜਿਹੜਾ ਇਸਦਾ ਦਲਬਰਾ ਜਾਪ ਕਰਦਾ ਉਹਦੇ ਦੁੱਖ ਕਲੇਸ਼ ਮਟਾਵਦੀ ਏ। ਜਿਹੜਾ ਬਾਣੀ ਨੂੰ ਜਾਪ ਕਰਦਾ ਧਿਆਉਂਦਾ ਹੈ ਗੁਰੂ ਸਾਹਿਬ ਉਹ ਤੇ ਬੜੀ ਅਪਾਰ ਬਖਸ਼ ਕਿਰਪਾ ਕਰਦਾ। ਦੇਖੋ ਦਾਤਾਂ ਤਾਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਹਨ। ਜਦੋਂ ਵੀ ਬੱਚਾ ਜਨਮ ਲੈਂਦਾ ਹੈ ਅਖੀਰ ਤੱਕ ਗੁਰੂ ਸਾਹਿਬ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ। ਔਰ ਜਦੋਂ ਸਿੱਖ ਨੂੰ ਦਾਤਾਂ ਮਿਲਦੀਆਂ ਹੈ ਸਿੱਖ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ। ਸਿੱਖ ਦਾ ਫਰਜ਼ ਬਣਦਾ ਕਿ ਉੱਠਦੇ ਬਹਿੰਦੇ ਹਰ ਪਲ ਹਰ ਸਮਾਂ ਹਰ ਘੜੀ ਗੁਰੂ ਦਾ ਸ਼ੁਕਰਾਨਾ ਕਰੀਏ, ਕਿਉਂਕਿ ਦਾਤਾਂ ਵੀ ਗੁਰੂ ਦੀਆਂ ਹਨ ਤੇ ਸ਼ੁਕਰਾਨਾ ਵੀ ਫਰਜ਼ ਬਣਦਾ ਹੈ। ਮਤਲਬ ਇੱਕੋ ਹੀ ਕਾਵਿ ਰਚਨਾ ਬੋਲੀ ਹੈ ਵੀ ਕੀਤੀ ਵੀ ਅਰਦਾਸ ਕਦੇ ਵੀ ਬਿਰਥੀ ਜਾਵੇ ਨਾ। ਗੁਰਬਾਣੀ ਕਹਿੰਦੀ ਬਿਰਥੀ ਕਦੇ ਨਾ ਹੋਵੀ ਜਾਨਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਜਦੋਂ ਆਪਾਂ ਪੂਰੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਤੇ ਗੁਰੂ ਸਾਹਿਬ ਸਾਡੀਆਂ ਅਰਦਾਸਾਂ ਪੂਰੀਆਂ ਕਰਦਾ। ਜਿਵੇਂ ਸੈਣੀ ਪਰਿਵਾਰ ਦੀ ਅਰਦਾਸ ਬੇਨਤੀ ਮਨਜ਼ੂਰ ਕੀਤੀ ਆ, ਸੋਹਣੇ ਮੰਦਰ ਸੋਹਣੇ ਭਵਨ ਬਖਸ਼ੇ ਹੈ। ਇਸ ਖੁਸ਼ੀ ਦੇ ਮੌਕੇ ਤੇ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਕਾਂਗਾ, ਦੱਦਾ ਹੂਰਾ ਔਰ ਮੇਰੇ ਆਪਣਾ ਓਂਕਾਰ ਸਿੰਘ ਨਵਾਂ ਸ਼ਹਿਰ ਵਾਲੇ ਆਪ ਗੁਰ ਸਿੰਘ ਦੇ ਚਰਨਾਂ 'ਚ ਇਸ ਖੁਸ਼ੀ ਦੇ ਮੌਕੇ ਤੇ ਢਾਡੀ ਕਲਾ ਦੀ ਸੁੰਦਰ ਬਣਗੀ ਬਈ ਕੀਤੀ ਵੀ ਅਰਦਾਸ ਕਦੇ ਵੀ ਬਿਰਥੀ ਜਾਵੇ ਨਾ। ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਆਸ ਕਦੇ ਵੀ ਬੈਠੀ ਜਾਵੇ ਨਾ। ਸੈਣੀ ਪਰਿਵਾਰ ਨੂੰ ਸੋਹਣੇ ਭਵਨ ਮਕਾਨ ਬਖਸ਼ੇ ਹੈ ਤੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਚ ਓਟ ਆਸਰਾ ਲਿਆ ਹੈ, ਅਰਦਾਸ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ, ਮਕਾਨ ਸਲੰਡਰੇ ਹੋਣ, ਪਰਿਵਾਰ ਦੇ ਸਿਰ ਤੇ ਮੇਹ ਪਰ ਹੱਥ ਰੱਖਣ, ਸਦਾ ਗੁਰਦੀਪ ਸਿੰਘ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਅਸੀਂ ਸਾਰਿਆਂ ਨੇ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਕਰਦੇ ਹਾਂ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਆਓ ਹੁਣ 6 ਪੁਣੀਆਂ ਅਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ। ਸਾਨੂੰ ਜੋ ਸਮਾਂ ਬਖਸ਼ਿਸ਼ ਕੀਤਾ ਉਹਦੀ ਸਮਾਪਤੀ ਹੈ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਹਰਿਕ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੈ ਤੁਮਰਾ ਉਚੇ ਤੇ ਉਚਾ।

ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਚਰਖੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਸਤਿਗੁਰ ਜੀ ਆਪ ਜੀ ਕੇ ਦਰ ਘਰ ਦੇ ਸੇਵਕ ਪਰਿਵਾਰ ਸੈਣੀ ਪਰਿਵਾਰ ਭਾਈ ਮਲਕੀਤ ਸਿੰਘ ਬੀਬੀ ਹਰਬੰਸ ਕੌਰ ਭਾਈ ਗੁਰਦੀਪ ਸਿੰਘ ਬੀਬੀ ਅਮਨਦੀਪ ਕੌਰ ਸਮੂਹ ਸੈਣੀ ਪਰਿਵਾਰ ਨੂੰ ਆਪ ਜੀ ਨੇ ਸਤਿਗੁਰੂ ਜੀ ਨਵੇਂ ਗ੍ਰਹਿ ਦੀ ਦਾਤ ਬਖਸ਼ੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਸਮੂਹ ਸੈਣੀ ਪਰਿਵਾਰ ਵੱਲੋਂ ਆਪ ਜੀ ਕੀ ਧੁਰ ਕੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਗੁਰੂ ਕੇ ਲੰਗਰਾਂ ਦੁਆਰਾ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਗੁਰਦੀਪ ਸਿੰਘ ਜੀ ਦੀ ਚੜ੍ਹਦੀ ਕਲਾ ਤੰਦਰੁਸਤੀ ਲਈ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਨੇ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਬੇਅੰਤ ਅਰਦਾਸ ਬਿਠਾਵਾਂ ਸੇਵਾਵਾਂ ਆਪ ਜੀ ਨੇ ਦਰ 'ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਸਮੂਹ ਪਰਿਵਾਰ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ। ਸਤਿਗੁਰੂ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੈ ਦਰ 'ਤੇ ਪ੍ਰਵਾਨ ਹੋਵੇ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਿਟਾਵਾਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ। ਮਿਹਰ ਕਰੋ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ।

ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਸੋ ਕੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਮਲ ਖੋਈ ਗੁਣ ਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਮਲ ਖੋਈ ਗੁਣ ਦਾਨ ਭਗਤ

ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਆ ਵਡਿਆਈਆਂ। ਤੋਦ ਵਿਣ ਸਿਧੇ ਕਿਨੇ ਨਾ ਪਾਈਆ, ਕਰਮ ਮਿਲੇ ਨਹੀਂ ਠਾਕ ਰਹਾਈਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਊਂ। ਸੱਚ ਨਾਮ ਕੀ ਲਾਗੇ ਭੂਖ, ਉਤ ਭੁੱਖ ਖਾ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀ ਮਨ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਮੇ ਬਾਸ ਨਾਰਾ। ਗੁਰੂ ਜੀ ਮਹੱਲਾ ਚੌਥਾ। ਹਰ ਕੈ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ। ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਗੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰਸ ਨਾਮ ਨਾ ਪਾਇਆ, ਤੇ ਪਾਗਣ ਜਮ ਪਾਸ। ਜੋ ਸਤਿਗੁਰ ਸੰਸਣ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਧੰਨ ਧੰਨ ਸਾਸਨ ਜਿਤਾ ਰਸ ਪਾਇਆ, ਮਿਲ ਜਾ ਨਾਨਕ ਨਾਮ ਪਰਗਾਰਾ। ਗੁਰੂ ਜੀ ਮਹਲਾ ਪੰਜਵਾਂ। ਕਾਹਿਰੇ ਮਨ ਚਿਤਵਹਿ ਉਦਮ, ਜਾ ਆਰਾ ਜੀਓ ਪਰਿਆ। ਸੈਲ ਪੱਥਰ ਮੈਂ ਜੰਤੋ ਪਾਏ, ਤਾਕਾ ਰਿਜਕਾ ਕੇ ਕਰ ਤਰਿਆ। ਮੇਰੇ ਮਾਧੋ ਜੀ ਸਾਤ ਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ ਹਰਿਆ ਰਹਾਉ। ਜਨਨ ਪਿਤਾ ਲੋਕ ਸੁਧ ਬੰਤਾ, ਕੋਈ ਨਾ ਕਿਸਕੀ ਤਰਿਆ। ਸੇ ਸੇ ਰਿਨ ਸੰਭਾਹੇ ਠਾਕੁਰ, ਕਾਹੇ ਮਨ ਪੋ ਕਰਿਆ। ਊੜੇ ਊੜਾ ਵੇ ਸਹਿ ਕੋਸਾ, ਤੇ ਪਾਸੇ ਬਰੇ ਸਰਿਆ।